ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆ ਵਾਧਾਈਆ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵ ਨਿਆਈਆ, ਸ਼ਬਦੋਤਾ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਓਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋਂ ਵਿਸਾਰੇ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਨਸਾਨ ਸੁਖ ਮਨਿਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰ ਵਿਟੋ ਹੋ, ਜਿਸ ਦੀਆ ਇਹ ਵਡਿਆਈਆ। ਕਹੈ ਨਾਨਕ ਸੁਣ ਹੋ ਸੰਤੋ ਹੋ, ਸ਼ਬਦ ਧਰ ਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ ਹੋ। ਵਾਜੀ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੀ। ਕਹੈ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਸਭ ਤੇਰੀ ਰਾਹ, ਤੁਮ ਮਾਤ ਪਿਤਾ ਹਮ ਬਾਰਿਕ ਤੇ, ਕੋਈ ਨਾ ਜਾਣੈ ਤੁਮਰਾ ਅੰਤ ਉਚੇ ਤੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ। ਸਭ

ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ ਹੈ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ ਗਗਨ ਦਮਾਮਾ ਬਾਜਿਓ ਪਰਿਓ ਨਿਸਾਨੈ ਘਾਉ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕਉ ਦਾਉ ਸੋ ਕਹੋ ਟਲ ਗੁਰ ਸੇਵੀ ਅਹਿਨਿਸ ਸਹਿਜ ਸੁਭਾ ਨਰਸਨ ਪਰਸਿਆਇ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸੰਦੀ ਨੂਰ ਅਰਸੋਂ ਕੁਰਸੋਂ ਤੁਦ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਦੇ ਜਿਸ ਪਾਸ ਬੈਠਿਆ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋ ਹਿਤਾ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੀ ਬੁੱਝੈ ਤਾਂ ਹਉਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਵਿਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਹੈ ਮੰਗੈ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੁਪਾਈ ਵੇਖਾ ਵਿਣਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚਲੈ ਸਭ ਕੋਏ ਚੰਗਾ ਨਾਵ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਹਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇਹਾ ਕੋਏ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੈ ਸੋਣੈ ਸਿੱਧ ਪੀਰ ਸੁਰਨਾਥ ਸੋਣੈ ਧਰਤ ਤਵਲ ਆਕਾਸ਼ ਸੋਣੈ ਦੀਪ ਲੋਪਾ ਤਾਲ ਸੋਣੈ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੋਣੈ ਦੁਖ ਪਾਪ ਕਾ ਨਾਸ ਸੋਣੈ ਈਸਰ ਬਰਮਾ ਇੰਦ ਸੋਣੈ ਮੁਖ ਸਲਾਹ ਹਨੁਮੰਦ ਸੋਣੈ ਯੋਗ ਜੁਗਤ ਤਨ ਭੇਦ ਸੋਣੈ ਸ਼ਾਸਤਰ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੋਣੈ ਦੁਖ ਪਾਪ ਕਾ ਨਾਸ ਸੋਣੈ ਸਤ ਸੰਤੋਖ ਗਿਆਨ ਸੋਣੈ ਅੜਸਠ ਕਾ ਇਸਨਾਨ ਸੋਣੈ ਪੜ ਪੜ ਪਾਵਹਿ ਮਾਨ ਸੋਣੈ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੋਣੈ ਦੁਖ ਪਾਪ ਕਾ ਨਾਸ ਸੋਣੈ ਸਰਾ ਗੁਣਾ ਕੇ ਗਾਹ ਸੋਣੈ ਸੇਖ ਪੀਰ ਪਾਤਸ਼ਾਹ
2: सुन अंदर पावै राहो, सुन हाथ होवै असगाहो। नानक भगता सदा विगास, सुन दुख पाप का नास। मने की गत कही न जाए, जे को कह पिछे पछताए। कागद कलम न लिखन हार, मने का बह करन विचार। ऐसा नाम निरंजन होए, जे को मन जाने मन कोय। मन सुरत होवै मन बुद्ध, मन सगल भवन की सुध। मन मोह चोटा ना खाए, मन जम कै साथ ना जाए। ऐसा नाम निरंजन होए, जे को मन जाने मन कोय। मन मार्ग ठाक ना पाए, मन पत स्यों प्रगट जाए। मन मग न चले पंथ, मन धर्म सेती संबंध। ऐसा नाम निरंजन होए, जे को मन जाने मन कोय। मन पावे हे मोख द्वार, मन परवारै साधार। मन तरै तारे गुर सिख, मन नानक पवे न भिख। ऐसा नाम निरंजन होए, जे को मन जाने मन कोय। पंच परवान पंच प्रधान, पंच पावे दरगहमान। पंच सोह हे दर्रा जान, पंचा का गुरेक त्यान। जे को कह करे विचार, करत कह करने नाही सोमार। तौल धर्म दया का पूत, संतोख थाप रखिया जिन सूत। जे को बुझै होवै सचियार, तवलै उपर केता भार। धरती होर परै होर होर, तिस तै भार तलै कवन जोर। जी यात रंगा के नाव, सब न लिखिया बुड़ी कलाम। एहो लेखा लिख जाने कोय, लेखा लिखिया केता होए। केता तान सुवाले हुरूप, केती दात जाने कौन कूत। कीता पसाओ एको कवाओ, तिस्ते होए लख दरियाओ। कुदरत कवन कहा विचार, वारिया न जावा एक वार। जो तुद भावै साई भलीकार, तू सदा सलामत निरंकार। असंख जाप असंख भाओ, असंख पूजा असंख तपताओ। असंख ग्रंथ मुख वेद पाठ, असंख जोग मन रह हे उदास। असंख भगत गुण ज्ञान विचार, असंख सती असंख दातार। असंख सूर मोह पक्षार, असंख मोन लिव लाए तार। कुदरत कवन कहा विचार, वारिया न जावा एक वार। जो तुद भावै साई भलीकार, तू सदा सलामत निरंकार। असंख मूर्ख अंध घोर, असंख चोर हराम खोर। असंख अमर कर जाहे जोर, असंख गल वढ हत्या कमाहे। असंख पापी पाप कर जाहे, असंख कूड़े यार कूड़े फेराहे। असंख मलेश मल पख खाहे, असंख निंदक सिर करे भार। नानक नीच कहे विचार, वारिया न जावा एक वार। जो तुद भावै साई भलीकार, तू सदा सलामत निरंकार। असंख नाव असंख थाव, अगम अगम असंख लो। असंख कह हे सिर भार होए। अखरी नाम अखरी सलाह, अखरी ज्ञान गीत गुण गाह। अखरी लिखन बोलन बान, अखरा सिर संजोग वखान। जिन एह लिखै तिसर नाहे, जे फरमाए तिव तिव पाहे। जेता कीता तेता नाव, विन नावै नाही को थाव। कुदरत कवन कहा विचार, वारिया न जावा एक वार। जो तुद भावै साई भलीकार, तू सदा सलामत निरंकार। भरिया हथ पैर तन देह, पानी धोतै उतर सिखेह। मूत पलीती कपड़ होए, दे साबुन लइयै ओह धोए। भरिया मत पापा कै संग, ओह धोपै नावै कै रंग। पुनि पापे आखन नाहे, कर कर करना लिखलै जाहो। आपे बीज आपे ही खाहो, नानक हुक्मी आवह जाहो। तीर्थ तप दया दत दान, जे को पावै तिल का मान। सुनिया मन्या मन कीता भाओ, अंतरगत तीर्थ मल नाव। सब गुण तेरे मैं नाही कोय, विन गुण कीते भगत न होए। सुवस्त आथ बाणी बरमाव, सत सुहान सदा मन चाओ। कवन सो वेला वखत कवन, कवन थित कवन वार कवन से रुति माहो कवन जित होवा आकार। वेल न पाइया पंडती जे होवे लेख पुराण वक्त न पायो कादिया जे लिखन लेख कुरान। थित वार न जोगी जाने रुत माहो न कोई जा करता सिरठी को साजे आपे जाने सोई। किव कर आखा किव सा लाही क्यों वरनी किव जान नानक आखन सब को आखै इक दू इक सियाण। वड्डा साहिब वड्डे नाई कीता जाका होवै नानक जे को आपो जान अगे गया न सो है। पाताला पाताल लख आगासा आगास ओढ़ के ओढ़ कपाल थके वेद कहन इक वात। सहस अठारे कहन कतेबा असलु इक धात। लेखा होए ता लिखी है लेखै होए विनाश नानक वड्डा आखी है आपे जाने आप। सालाही सालाहे एती सुरत न पाईया नदिया ते वाहा पवै समुंद न जानिया। समुंद साहा सुल्तान गिरहा सेती माल धन कीड़े तुल न होवनी जे तिस मनो न वीसरह। अंत न सिफती कहन न अंत अंत न करन देन न अंत। अंत न वेखन सुन न अंत अंत न जापै क्या मन मंत। अंत न जापै कीता आकार अंत न जापै पारावार। अंत कारण केते बिल लाहे ताके अंत न पाए जाहे। एहो अंत न जाने कोय बहुता कहिए बहुता होय। वड्डा साहिब ऊचा थाओ ऊचे उपरी ऊचा नाव एवडे ऊचा होवै कोय तिस ऊचे को जाने सोय। जे वडे आप जाने आप नानक नदरी करमी दात। बहुता कर्म लिखिया न जाए वड्डा दाता तिल न तमाए। केते मंगे है जो दे अपार केते अगणत नहीं विचार। केते खप तुटे वेकार केते लै लै मुकर पाहे केते मूर्ख खाही खाहे। केते अदुख भूख सदमार एह पे दात तेरी दातार। बंद खलासी भाणे होए होरे आख न सकै कोय। जे को खाए के आख न पाए ओह जाने जेतिया मोह खाए। आपे जाने आपे दे आखे से पे कई के जिसनु बख्शे सिफत सलाह। नानक पात साही पात साह अमुल गुण अमुल वापार। अमुल वापारी है अमुल भंडार। अमुल आवे हे अमुल लै जाहे अमुल पाए अमुला समाहे। अमुल धर्म अमुल दीबान अमुल तुल अमुल प्रवान। अमुल बख्शीस अमुल निशान अमुल कर्म अमुल फुरमान। अमुलो अमुल आखिया न जाए आख आख रहे लिवलाए। आखे वेद पाठ पुराण आखे पढ़े करे वखियान। आखे ब्रह्म आखे इंद आखे गोपी तै गोविंद। आखे ईश्वर आखे सिद्ध आखे केते कीते बुद्ध। आखे दानव आखे देव आखे सुर नर मुंजन सेव। केते आखे आखन पाहे केते कह कह उठ उठ जाहे। एते कीते होर करहता आख न सकै केई के। जेवड भावै तेवड होए नानक जाने साचा सोए। जे को आखै बोल विगाड़ ता लिखी है सिर गावारा गावार। सो दर केहा सो कर केहा जित बै सर्ब समाले। वाजे नाद अनेक असंखा केते वावन हारे। केते राग परिस्यों कही अन केते गावन हारे। गावह तुहनो पौन पानी बै संतर गावह राजा धर्म दुआरे। गावह चित गुप्त लिख जाने लिख लिख धर्म विचारे। गावह ईश्वर ब्रह्मा देवी सोहन सदा सोवारे। गावह इंदिन दासन बैठे देव त्यां दरनाले। ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਨ ਯਾਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੇ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨ ਆਵਨ ਨਾਨਕ ਕਿਆ ਵਿਚਾਰ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੇ ਕਰੈ ਬੈ ਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੇ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵੇ ਜੋਗ ਦੋਇ ਕਾਰ ਚਲਾਵੇ ਲੇਖੇ ਆਵਹਿ ਭਾਗ ਆਦੇਸ ਤਿਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤ ਇਹੋ ਵੇਡਾਨ ਆਦੇਸ ਤਿਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਹੁ ਲਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ ਏਤ ਰਾਹੇ ਪਤ ਪਵੜੀ ਆ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨ ਮੰਗਣ ਦੇਨ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਯੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀ ਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਅਖਾਣੀ ਕੇਤੀ ਅਬਾਣੀ ਕੇਤੇ ਪਾਤ ਨਰਿੰਦ ਕੇਤੀ ਅਸੁਰਤੀ ਸੇਵਕ ਕੇਤੇ ਨਾਨਕ ਅੰਤ ਨਯੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬੇਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀ ਹੈ ਬਹੁਤ ਅਨੂਪ ਤਾਂ ਕਿ ਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਤਿੱਥੇ ਘੜੀ ਹੈ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰ ਤਿਨਮੈ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੈ ਕੇ ਲੋਕ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀ ਐ ਸ਼ਬਦ ਸੱਚੇ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਏ ਆ ਗਏ ਮਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗ ਪਰਿਸਿਓ ਕਹੀ ਹੈ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੇ ਗਾਵਨ ਤੁਦਨੋ ਇੰਦਰਿੰਦਰ ਆਸਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੇ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪਰਨਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਨੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਦਨੋ ਰਤਨੀ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਹਿਬ ਸੰਗਤ ਜੀ, ਸਤਿਗੁਰਾਂ ਨੇ ਦੋਵਾਂ ਪਰਿਵਾਰਾਂ ਨੂੰ ਖੁਸ਼ੀਆਂ ਸਾਂ ਬਖਸ਼ਿਸ਼ ਕੀਤਾ ਹੈ। ਬੱਚਿਆਂ ਦੇ ਆਨੰਦ ਕਾਰਜ ਨੂੰ ਮੁੱਖ ਰੱਖਦਿਆਂ ਸਤਿਗੁਰਾਂ ਚਰਨ ਪਰਸ ਰਹੇ ਹਨ। ਸੋ ਲੜਕਾ ਅਤੇ ਲੜਕੀ ਦਰਬਾਰ ਹਾਲ ਦੇ ਵਿੱਚ ਹਾਜ਼ਰ ਹਨ। ਬੇਨਤੀ ਹੈ ਕਿ ਲੜਕੇ ਦਾ ਸਿਹਰਾ ਵਧਾ ਦਿੱਤਾ ਜਾਵੇ ਜੀ, ਤਾਂ ਜੋ ਆਪਾਂ ਆਨੰਦ ਕਾਰਜ ਦੀ ਜੋ ਰਸਮ ਹੈ ਉਹਨੂੰ ਸੋ ਆਪਾਂ ਆਰੰਭ ਕਰ ਸਕੀਏ ਜੀ।

ਹੁਣ ਬੇਨਤੀ ਹੈ ਕਿ ਸਤਿਗੁਰ ਚਰਨਾਂ ਕਮਲਾਂ ਵਿੱਚ ਆਨੰਦ ਕਾਰਜ ਦੀ ਰਮਤਾ ਵਾਸਤੇ ਅਰਦਾਸ ਹੋਵੇਗੀ, ਜਿਸ ਵਿੱਚ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ ਜੀ, ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਬੈਠੀ ਰਹੇਗੀ। ਬੇਨਤੀ ਹੈ ਕਿ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਆਪਣੀ ਆਪਣੀ ਜਗ੍ਹਾ 'ਤੇ ਖੜ੍ਹੇ ਹੋ ਜਾਣ ਜੀ।

ਕੋਈ ਨਾਉ ਨਾ ਜਾਣੈ ਮੇਰਾ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਭਾਏ

ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਹਰ ਕੀ ਆ ਸਦਾ ਸਦਾ ਵਡਿਆਈ ਆ, ਦੇ ਨਾ ਪਛੋਤਾਏ। ਹਉ ਹਰ ਕੈ ਸਦ ਬਲਿਹਾਰਣੈ, ਜਿਤ ਸੇਵਿਐ ਸੁਖ ਪਾਏ, ਨਾਨਕ ਗੁਰਮੁਖ ਮਿਲ ਰਹੈ ਹਉ।

ਨਾਨਕ ਨਾਮ ਧਿਆਇਨ ਤਿੰਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨ ਕੋਈ। ਤੁਧ ਆਪੇ ਸਿਸ਼ਟ ਸਿਰਜੀਆ ਆਪੇ ਫੁਨਗੋਈ ਸਭ।

ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਧੰਨ ਗੁਰ ਸੋਈ। ਸੁਧ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ ਭਾਈ ਹਰਪ੍ਰੀਤ ਸਿੰਘ, ਬੀਬੀ ਹਰਲੀਨ ਕੌਰ ਜੀ, ਸਤਿਗੁਰੂ ਸਾਹਿਬ ਜੀ ਨੇ ਤਰੁੱਠ ਕੇ ਆਪਣੇ ਸਨਮੁੱਖ ਬੈਠਣ ਦਾ ਸੁਭਾਗ ਸਮਾਂ ਆਪ ਜੀ ਨੂੰ ਬਖਸ਼ਿਸ਼ ਕੀਤਾ ਹੈ। ਜੋ ਆਨੰਦ ਕਾਰਜ ਦੀ ਮਰਿਆਦਾ ਹੈ ਉਹ ਆਪ ਜੀ ਦੋਵੇਂ ਜਾਣੇ ਸਤਿਗੁਰੂ ਜੀ ਦੇ ਸਨਮੁੱਖ ਹੋ ਕਰਕੇ ਜਾਣ ਲਓ ਜੀ। ਸਭ ਤੋਂ ਪਹਿਲਾਂ ਹੁਣ ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਪੜਨਗੇ। ਉਸ ਵਕਤ ਪਰਿਵਾਰ ਦੇ ਵਿੱਚੋਂ ਬੇਟੀ ਹਰਲੀਨ ਕੌਰ ਜੀ ਦੇ ਪਿਤਾ ਜੀ ਨੂੰ ਬੇਨਤੀ ਹੈ ਕਿ ਉਹ ਜਿਹੜਾ ਲੜਕੇ ਦਾ ਪੱਲਾ ਹੈ ਉਹ ਲੜਕੀ ਨੂੰ ਫੜਾ ਦੇਣ। ਉਸ ਤੋਂ ਉਪਰੰਤ ਜੋ ਆਪ ਜੀ ਨੇ ਗੌਰ ਕਰਕੇ ਸ਼੍ਰਵਣ ਕਰਨਾ ਕਿ ਪਹਿਲੀ ਲਾਵ ਦਾ ਪਾਠ ਹੋਵੇਗਾ। ਆਪ ਜੀ ਨੇ ਇਕਾਗਰਤਾ ਸਹਿਤ ਸੁਣ ਕੇ ਜਦੋਂ ਨਾਨਕ ਸ਼ਬਦ ਆਏਗਾ, ਲਾਭ ਦੀ ਸਮਾਪਤੀ ਹੋਵੇਗੀ, ਭਾਈ ਸਾਹਿਬ ਜੀ ਕੀਰਤਨ ਆਰੰਭ ਕਰ ਦੇਣਗੇ। ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਜੇ ਹੱਥ ਰੱਖਦਿਆਂ ਹੋਇਆਂ ਇਸ ਪਾਸਿਓਂ ਪਰਿਕਰਮਾ ਕਰਨੀ ਹੈ। ਅਗਲੇ ਪਾਸੇ ਭਾਈ ਹਰਪ੍ਰੀਤ ਸਿੰਘ ਅਤੇ ਪਿਛਲੇ ਪਾਸੇ ਬੀਬੀ ਹਰਲੀਨ ਕੌਰ ਜੀ ਨੇ ਚੱਲਣਾ ਹੈ। ਸਹਿਜ ਅਵਸਥਾ ਵਿੱਚ ਜੋ ਕੀਰਤਨ ਹੋ ਰਿਹਾ ਹੈ ਉਹਨੂੰ ਸੁਣ ਕੇ ਸਤਿਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਵਿੱਚ ਪਰਿਕਰਮਾ ਕਰਨੀ ਹੈ, ਰਸਤੇ ਵਿੱਚ ਰੁਕਣਾ ਨਹੀਂ ਹੈ। ਇਸੇ ਤਰ੍ਹਾਂ ਚਾਰ ਲਾਵਾਂ ਦਾ ਪਾਠ ਹੋਵੇਗਾ, ਚਾਰ ਵਾਰੀ ਹੀ ਚਾਰ ਲਾਵਾਂ ਦਾ ਗੁਰਬਾਣੀ ਕੀਰਤਨ ਹੋਏਗਾ। ਆਪ ਜੀ ਨੇ ਪਰਿਕਰਮਾ ਕਰਕੇ ਜਦੋਂ ਆਪ ਜੀ ਪਰਿਕਰਮਾ ਪੂਰੀ ਕਰ ਲਓ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਬੈਠ ਜਾਣਾ ਹੈ। ਇਸੇ ਤਰ੍ਹਾਂ ਜਦੋਂ ਵੀ ਨਾਮ ਕਿਸੇ ਪ੍ਰਕਾਰ ਨਾ ਪਤਾ ਲੱਗੇ ਤਾਂ ਆਪ ਜੀ ਤਾਬਿਆਂ ਵੱਲ ਦੇਖ ਸਕਦੇ ਹੋ। ਇੱਥੋਂ ਆਪ ਜੀ ਨੂੰ ਤੁਰੰਤ ਜਿਹੜਾ ਹੈ ਉਹ ਇਸ਼ਾਰੇ ਮਾਤਰ ਸਮਝਾ ਦਿੱਤਾ ਜਾਵੇਗਾ। ਇਸੇ ਪ੍ਰਕਾਰ ਆਪ ਜੀ ਨੇ ਇਕਾਗਰਤਾ ਸਹਿਤ ਹੁਣ ਜਿਹੜਾ ਹੈ ਉਹ ਆਨੰਦ ਕਾਰਜ ਦੀ ਆਰੰਭਤਾ ਹੋਵੇਗੀ। ਪੱਲੇ ਦੀ ਰਸਮ ਦਾ ਭਾਈ ਸਾਹਿਬ ਜੀ ਸ਼ਬਦ ਉਚਾਰਨ ਕਰਨਗੇ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਹਰ ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੈ

हर प्रभ ठाकुर काज रचाया, तन हृदय नाम विगासी।

ਸਤਿਗੁਰਾਂ ਦੀ ਅਪਾਰ ਕਿਰਪਾ ਮਹਿਰਾਮ ਸਦਕਾ ਪੂਰਨ ਗੁਰਮਰਿਆਦਾ ਅਨੁਸਾਰ ਸੁਭਾਗ ਜੋੜੀ ਦੇ ਆਨੰਦ ਕਾਰਜ ਹੋਏ ਹਨ। ਸੋ ਦੋਵਾਂ ਪਰਿਵਾਰਾਂ ਨੂੰ ਗੁਰਦੁਆਰੇ ਸਟਾਫ ਵੱਲੋਂ ਲੱਖ ਲੱਖ ਵਧਾਈ। ਗੁਰਸਾਹਿਬ ਕਿਰਪਾ ਕਰਨ, ਪਰਿਵਾਰਾਂ ਵਿੱਚ ਆਪਸੀ ਪਿਆਰ ਮੇਲ ਮਿਲਾਪ ਸਿੱਧ ਗੁਰਸਾ ਬਣਾਈ ਰੱਖਣ, ਦਰਮ ਕਰਮ ਗੁਰਸਿੱਖੀ ਜਿਵੇਂ ਤਨਾਮ ਬਣੀ ਦਾਤਾਂ ਬਖਸ਼ਿਸ਼ ਕਰਨ ਜੀ।

ਮੇਰੀ ਵਡਿਆ ਕੋਈ ਨਾਉ ਨਾ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਈ। ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ। ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ। ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਖ ਤੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੀਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ

ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ।

ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਜੈ ਸਾ ਸਤਿਗੁਰ ਸੁਣੀਦਾ ਤੈ ਸੋ ਹੀ ਮੈਂ ਡੀਠ ਵਿਛੜਿਆ ਮਿਲੈ ਪ੍ਰਭੂ ਹਰ ਦਰਗਹਿ ਕਾ ਬਸੀਠ ਦੇ ਮਹਾਂਵਾਕ ਅਨੁਸਾਰ ਆਪ ਜੀ ਨੇ ਅਪਾਰ ਕਿਰਪਾਲਤਾ ਕੀਤੀ ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਭਾਈ ਹਰਪ੍ਰੀਤ ਸਿੰਘ ਸਪੁੱਤਰ ਸਰਦਾਰ ਸੁਰਿੰਦਰ ਸਿੰਘ ਬੀਬੀ ਪਰਮਜੀਤ ਕੌਰ ਉਪਰੰਤ ਬੇਟੀ ਹਰਲੀਨ ਕੌਰ ਸਪੁੱਤਰੀ ਸਰਦਾਰ ਰਵਿੰਦਰ ਸਿੰਘ ਬੀਬੀ ਭੁਪਿੰਦਰਜੀਤ ਕੌਰ ਸਤਿਗੁਰੂ ਆਪ ਜੀ ਨੇ ਕਿਰਪਾਲਤਾ ਕੀਤੀ ਦੋਨਾਂ ਪਰਿਵਾਰਾਂ ਦਾ ਸੁਮੇਲ ਹੋਇਆ ਸਰਦਾਰ ਹਰਪ੍ਰੀਤ ਸਿੰਘ ਬੀਬੀ ਹਰਲੀਨ ਕੌਰ ਜੀ ਦੇ ਆਨੰਦ ਕਾਰਜ ਆਪ ਜੀ ਦੀ ਮਰਿਆਦਾ ਅਨੁਸਾਰ ਸੰਪੂਰਨ ਹੋਏ ਸਤਿਗੁਰੂ ਚਾਰ ਲਾਵਾਂ ਦੇ ਪਾਠ ਹੋਏ ਉਪਰੰਤ ਗੁਰਬਾਣੀ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਕਿਰਪਾਲਤਾ ਕਰਨੀ ਸਤਿਗੁਰੂ ਸੁਭਾਗ ਜੋੜੀ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਆਪਸੀ ਪ੍ਰੇਮ ਇਤਫਾਕ ਬਖਸ਼ਣਾ ਸਤਿਗੁਰੂ ਜੀ ਗ੍ਰਹਿਸਥ ਧਰਮ ਵਿੱਚ ਪ੍ਰਵੇਸ਼ ਕੀਤਾ ਹੈ ਗ੍ਰਹਿਸਥ ਮਾਰਗ 'ਤੇ ਚੱਲਣ ਦੀ ਆਗਿਆ ਬਖਸ਼ਣੀ ਆਪਣੇ ਦਰ ਘਰ ਨਾਲ ਜੋੜਨਾ ਦੋਨਾਂ ਪਰਿਵਾਰਾਂ ਦਾ ਆਪਸੀ ਤਾਲਮੇਲ ਵਧਾਉਣਾ ਸਤਿਗੁਰੂ ਜੀ ਆਪਣੇ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੁੰਦਰ ਪੁਸ਼ਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ ਲੋਕ ਪ੍ਰਲੋਕ ਪੜਦੇ ਕੱਜ ਲੈਣੇ ਸਤਿਗੁਰੂ ਬੇਅੰਤ ਪਿਟਾਵਾਂ ਹਾਜ਼ਰ ਦਰ ਪ੍ਰਵਾਨ ਕਰਨੀਆਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਕਲ ਮੈਂ ਸਮੁੰਦਰ ਬੜੋ ਮੇਰ ਮੈਂ ਸੁਮੇਰ ਬੜੋ ਜਗਤ ਬਖਾਨ ਹੈ ਬਿਰਖਨ ਬਿਖੈ ਜੈਸੇ ਚੰਦਨ ਬਿਰਖ ਬੜੋ ਤਾਤਨ ਮੈਂ ਕੰਚਨ ਅਤ ਉੱਤਮ ਕੈ ਮਾਨ ਹੈ ਪੰਛੀਅਨ ਮੈਂ ਹੰਸ ਮ੍ਰਿਗ ਰਾਜਨ ਮੈਂ ਸਾਰਦੂਲ ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ ਗਿਆਨਨ ਮੈਂ ਗਿਆਨ ਹਰ ਧਿਆਨਨ ਮੈਂ ਧਿਆਨ ਗੁਰ ਸਕਲ ਧਰਮ ਮੈਂ ਹੈ ਗ੍ਰਹਿਸਤ ਪ੍ਰਧਾਨ ਹੈ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੈ ਸੁਰਤ ਸ਼ਬਦ

ਸੇਵੀ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਖੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਗ ਜੋੜੀ ਭਾਈ ਹਰਪ੍ਰੀਤ ਸਿੰਘ, ਬੀਬੀ ਹਰਲੀਨ ਕੌਰ, ਸਤਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਦਕਾ ਆਪ ਜੀ ਦਾ ਆਨੰਦ ਕਾਰਜ ਸੰਪੂਰਨ ਹੋਇਆ। ਸਮੁੱਚੇ ਪ੍ਰਬੰਧ ਵੱਲੋਂ, ਗੁਰਦੁਆਰਾ ਸਾਹਿਬ ਜੀ ਦੀ ਮੈਨੇਜਮੈਂਟ ਵੱਲੋਂ, ਆਪ ਸਮੂਹ ਪਰਿਵਾਰਾਂ ਨੂੰ ਅਤੇ ਸੁਭਾਗ ਜੋੜੀ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਕਿਰਪਾਲਤਾ ਕਰਨ, ਆਪ ਜੀ ਨੂੰ ਬਖਸ਼ਿਸ਼ ਰੂਪ ਦੇ ਵਿੱਚ ਅੱਜ ਇੱਕ ਰਿਸ਼ਤੇ ਦੀ ਦਾਤ ਪ੍ਰਾਪਤ ਹੋਈ, ਜਿਹਨੂੰ ਪਤੀ ਅਤੇ ਪਤਨੀ ਦੇ ਵਜੋਂ ਸਨਮਾਨ ਦਿੱਤਾ ਗਿਆ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਚਿਰ ਪਤੀ ਅਤੇ ਪਤਨੀ ਦਾ ਰਿਸ਼ਤਾ ਸੰਪੂਰਨ ਨਹੀਂ ਹੁੰਦਾ ਜਿੰਨਾ ਚਿਰ ਤੱਕ ਔਰ ਦੋਵਾਂ ਦੇ ਵਿਚਾਰ ਭਾਵ ਕਿ ਆਤਮਾਵਾਂ ਦੀ ਵਿਚਾਰਧਾਰਾ ਔਰ ਇਕਾਗਰਤਾ ਜਿਹੜੀ ਹੈ ਉਹ ਨਾ ਹੋਵੇ। ਜਿੰਨਾ ਚਿਰ ਤੱਕ ਸਰੀਰ ਦੋ ਅਤੇ ਆਤਮਾ ਇੱਕ ਨਹੀਂ ਹੋ ਜਾਂਦੀ, ਇਹ ਰਿਸ਼ਤੇ ਦਾ ਜਿਹੜਾ ਹੈ ਉਹ ਸ਼ਿਖਰ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਧੰਨ ਪਿਰ ਇਹ ਨਾ ਆਖੀਅਨ, ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧੰਨ ਪਿਰ ਕਹੀਐ ਸੋਏ। ਮਹਾਰਾਜ ਜੀ ਕਹਿਣ ਲੱਗੇ ਇਸ ਜੀਵਨ ਵਿੱਚ ਧੰਨ ਅਤੇ ਪਿਰ, ਧੰਨ ਕਹਿੰਦੇ ਨੇ ਪਤਨੀ ਨੂੰ, ਪਿਰ ਕਹਿੰਦੇ ਪਤੀ ਨੂੰ। ਮਹਾਰਾਜ ਕਹਿਣ ਲੱਗੇ ਇਹ ਨਾ ਆਖੀਅਨ, ਦੋ ਸਰੀਰਾਂ ਨੂੰ ਨਹੀਂ ਆਖਿਆ ਜਾ ਸਕਦਾ, ਬਹਿਨ ਇਕੱਠੇ ਹੋਏ, ਦੋਵੇਂ ਸਰੀਰ ਇਕੱਠੇ ਹੋ ਜਾਣ, ਏਕ ਜੋਤ ਦੋਏ ਮੂਰਤੀ, ਧੰਨ ਪਿਰ ਕਹੀਐ ਸੋਏ। ਕਹਿਣ ਲੱਗੇ ਜੋਤ ਜਿਵੇਂ ਅੱਖਾਂ ਹੈ ਦੋ, ਪਰ ਇਹਨਾਂ ਦੀ ਜੋਤ ਇੱਕ ਹੀ ਹੈ, ਇੱਕ ਸਮੇਂ 'ਤੇ ਦੋਵਾਂ ਨੂੰ ਨਹੀਂ ਵੇਖ ਸਕਦੀਆਂ, ਇੱਕ ਇੱਕ ਅੱਖ ਦੂਸਰੇ ਪਾਸੇ ਨਹੀਂ ਵੇਖ ਸਕਦੀ, ਇੱਕ ਦੂਸਰੇ ਪਾਸੇ ਨਹੀਂ, ਇੱਕ ਨੂੰ ਵੇਖਣਗੀਆਂ। ਇਸੇ ਪ੍ਰਕਾਰ ਜਦੋਂ ਸਰੀਰ ਦੋ ਹੋਣਗੇ, ਵਿਚਾਰਧਾਰਾ ਆਪਸੀ ਪ੍ਰੇਮ ਇੱਕ ਹੋਵੇਗਾ, ਅਤੇ ਸਤਿਗੁਰੂ ਸਾਹਿਬ ਜੀ ਇਸ ਰਿਸ਼ਤੇ ਦੀ ਪ੍ਰਵਾਨਗੀ ਕਰਦੇ। ਮਹਾਰਾਜ ਜੀ ਨੇ ਕਿਰਪਾ ਕੀਤੀ, ਆਪ ਦੋਨਾਂ ਜਾਣਿਆਂ ਨੂੰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਰਿਸ਼ਤੇ ਦੇ ਵਿੱਚ ਹਾਜ਼ਰ ਨੇ, ਗੁਰੂ ਸਾਹਿਬ ਜੀ ਦੀ ਆਗਿਆ ਵਿੱਚ ਅਤੇ ਮਹਾਰਾਜ ਜੀ ਦੀ ਹਾਜ਼ਰੀ ਦੇ ਵਿੱਚ ਆਪ ਜੀ ਦਾ ਇਹ ਰਿਸ਼ਤਾ ਸੰਪੂਰਨ ਹੋਇਆ, ਵਿੱਚ ਸਤਿਗੁਰੂ ਜੀ ਆਪ ਜੀ ਦੇ ਰਿਸ਼ਤੇ ਦੇ ਵਿੱਚ ਬੈਠੇ ਸਨ। ਅਤੇ ਬੇਨਤੀ ਇਹ ਹੈ ਕਿ ਦੋਨਾਂ ਜਾਣਿਆਂ ਨੇ ਸਤਿਗੁਰੂ ਜੀ 'ਤੇ ਭਰੋਸਾ ਅਤੇ ਵਿਸ਼ਵਾਸ ਰੱਖਣਾ, ਨਿਤਨੇਮ ਹੀ ਬਣਨਾ ਹੈ। ਦੋਵੇਂ ਜਾਣੇ ਆਪ ਜੀ ਅੰਮ੍ਰਿਤਧਾਰੀ ਹੋ ਅਤੇ ਵਧਾਈ ਦੇ ਪਾਤਰ ਹੋ, ਰਹਿਤ ਮਰਿਆਦਾ ਅਨੁਸਾਰ ਜਦੋਂ ਦੋਨਾਂ ਜਾਣਿਆਂ ਦਾ ਵਿਚਾਰ ਬਣ ਜਾਏ, ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਔਰ ਕੋਸ਼ਿਸ਼ ਕਰਨੀ ਕਿ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਜਾਵੇ, ਅਤੇ ਸਿੰਘ ਸਜਣਾ ਹੈ। ਉਸ ਤੋਂ ਬਾਅਦ ਦੋਨਾਂ ਜਾਣਿਆਂ ਨੇ ਅੰਮ੍ਰਿਤ ਵੇਲੇ ਦਾ ਧਾਰਨੀ ਬਣਨਾ, ਨਿਤਨੇਮ ਲਾਜ਼ਮੀ ਕਰਨਾ ਹੈ। ਅਤੇ ਇਹ ਵੀ ਬੇਨਤੀ ਹੈ ਕਿ ਦੋਨਾਂ ਪਰਿਵਾਰਾਂ ਦਾ ਜਿਹੜਾ ਹੈ ਹੁਣ ਸਤਿਕਾਰ ਤੁਹਾਡੇ ਹੱਥ ਵਿੱਚ ਹੈ। ਦੋਨਾਂ ਜਾਣਿਆਂ ਨੇ ਆਪਣੇ ਸਹੁਰੇ ਪਰਿਵਾਰਾਂ ਦਾ ਸਤਿਕਾਰ ਮਾਣ ਬਹਾਰ ਰੱਖਣਾ ਹੈ, ਇੱਕ ਦੂਸਰੇ ਦਾ ਵੀ ਸਤਿਕਾਰ ਅਤੇ ਅਦਬ ਕਰਨਾ ਹੈ। ਕਿਸੇ ਦੇ ਸਾਹਮਣੇ ਜਿਹੜਾ ਹੈ ਉਹ ਆਪਣੇ ਰਿਸ਼ਤੇ ਨੂੰ ਜਿਹੜਾ ਹੈ ਔਰ ਮਜ਼ਾਕ ਦਾ ਪਾਤਰ ਨਹੀਂ ਬਣਾਉਣਾ ਹੈ, ਜਿਵੇਂ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਚੱਲਦਾ ਹੈ। ਇਹ ਰਿਸ਼ਤਾ ਬਹੁਤ ਸ੍ਰੇਸ਼ਟ ਅਤੇ ਪਵਿੱਤਰ ਹੈ, ਇਸ ਕਰਕੇ ਇਹਦਾ ਖਾਸ ਕਰਕੇ ਆਪ ਜੀ ਨੇ ਖਿਆਲ ਰੱਖਣਾ। ਅਤੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਨੀ ਜੀ ਨੂੰ ਜਦੋਂ ਆਨੰਦ ਕਾਰਜ ਸਮੇਂ 3 ਭੱਬੇ ਦਿੱਤੇ ਸੀ, ਸ਼ਬਦ ਵਰਤੇ ਸੀ ਜਦੋਂ ਬੀਬੀ ਭਾਨੀ ਜੀ ਨੇ ਕਿ ਮਹਾਰਾਜ ਮੈਂ ਸਹੁਰੇ ਪਰਿਵਾਰ ਵਿੱਚ ਸੁਖੀ ਵਸਾਂ, ਮੈਨੂੰ ਕੋਈ ਮੰਤਰ ਦਿਓ। ਸਤਿਗੁਰੂ ਸਾਹਿਬ ਜੀ ਨੇ ਆਖਿਆ ਵੀ 3 ਭੱਬੇ ਚੇਤੇ ਰੱਖ ਲਈ ਭਾਨੀਏ। ਕਹਿਣ ਲੱਗੇ ਮਹਾਰਾਜ ਕਿਵੇਂ? ਕਹਿੰਦੇ ਪਹਿਲਾ ਭੱਬਾ ਭੁੱਲ ਗਈ, ਦੂਜਾ ਭਲਾ ਜੀ, ਤੀਸਰਾ ਭਾਣਾ ਜੀ। ਸਤਿਗੁਰੂ ਇਹ ਕਿਵੇਂ ਵਰਤਾਂਗੇ? ਕਹਿਣ ਲੱਗੇ ਕੋਈ ਸਹੁਰੇ ਪਰਿਵਾਰ ਵਿੱਚ ਨਵੇਂ ਨਵੇਂ ਜਾਣਾ, ਅਤੇ ਜਦੋਂ ਕੋਈ ਕਾਰਜ ਚੇਤਾ ਭੁੱਲ ਜਾਏ ਜਾਂ ਕਾਰਜ ਕਿਸੇ ਵੱਡੇ ਪਰਿਵਾਰ ਦੇ ਜੀ ਨੇ ਕਿਹਾ ਹੋਇਆ ਕਿ ਧੀਏ ਆਹ ਕੰਮ ਤੂੰ ਕਰਨਾ ਹੈ, ਅਤੇ ਚੇਤਾ ਨਾ ਰਿਹਾ ਹੋਵੇ ਅਤੇ ਉਹ ਕਾਰਜ ਨਾ ਹੋਇਆ ਹੋਵੇ ਅਤੇ ਪਰਿਵਾਰ ਦਾ ਜੀ ਕਹੇ ਕਿ ਬੇਟਾ ਕੰਮ ਨਹੀਂ ਕੀਤਾ, ਅਤੇ ਤੁਸੀਂ ਪਿਆਰ ਨਾਲ ਕਹਿ ਦੇਣਾ ਜੀ ਭੁੱਲ ਗਈ, ਅਤੇ ਜੇ ਅਗਲਾ ਪਰਿਵਾਰ ਫਿਰ ਸਮਝਾਉਣ ਲੱਗ ਪਏ ਵੀ ਅੱਗੇ ਤੋਂ ਆਹ ਕੰਮ ਇਸ ਤਰ੍ਹਾਂ ਕਰਨਾ, ਇਸ ਘਰ ਦੀ ਮਰਿਆਦਾ ਇਹ ਹੈ, ਅਤੇ ਦੂਸਰਾ ਭੱਬਾ ਵਰਤਣਾ ਭਲਾ ਜੀ, ਜਿੱਦਾਂ ਤੁਸੀਂ ਆਖਿਆ ਠੀਕ ਹੈ, ਅਤੇ ਤੀਸਰਾ ਭੱਬਾ ਹੈ ਕਹਿੰਦੇ ਕੋਈ ਦੁੱਖ ਜਾਂ ਸੁੱਖ ਵੇਲੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਰੂਪ ਹੋ ਕੇ ਦੋਨਾਂ ਜਾਣਿਆਂ ਨੇ ਸਤਿਗੁਰੂ ਜੀ ਦੇ ਸਨਮੁੱਖ ਹੋ ਕੇ ਕਹਿਣਾ ਭੱਬਾ ਭਾਣਾ ਜੀ। ਇਹ ਦੋਵਾਂ 'ਤੇ ਢੁੱਕਦਾ ਹੈ, ਪਤਨੀ 'ਤੇ ਵੀ ਢੁੱਕਦਾ ਹੈ ਅਤੇ ਪਤੀ 'ਤੇ ਵੀ। ਸਤਿਗੁਰੂ ਮਹਾਰਾਜ ਜੀ ਨੇ ਇਸ ਜੀਵਨ ਦੇ ਵਿੱਚ ਜਿਹੜਾ ਹੈ ਸਭ ਤੋਂ ਸ੍ਰੇਸ਼ਠ ਇਹ ਦਾਤ ਦਿੱਤੀ, ਆਪਣੇ ਮਾਤਾ ਪਿਤਾ ਦਾ, ਸਮੁੱਚੇ ਰਿਸ਼ਤੇਦਾਰਾਂ ਸੰਬੰਧੀਆਂ ਦਾ ਸਤਿਕਾਰ ਜ਼ਰੂਰ ਕਰਨਾ। ਅੰਮ੍ਰਿਤ ਵੇਲੇ ਦੇ ਧਾਰਨੀ, ਫਿਰ ਬੇਨਤੀ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੇ ਧਾਰਨੀ ਬਣਨਾ। ਇਹਨਾਂ ਹੋਵੇ ਮਾਤਾ ਪਿਤਾ ਅਜੇ ਉਹਨਾਂ ਨੇ ਪ੍ਰਸ਼ਾਦਾ ਵੀ ਛੱਕ ਲਿਆ ਹੋਵੇ ਅਤੇ ਬੱਚੇ ਅਜੇ ਆਪਣੇ ਕਮਰਿਆਂ ਵਿੱਚੋਂ ਬਾਹਰ ਹੀ ਨਾ ਆਏ ਹੋਣ। ਇਸ ਕਰਕੇ ਜ਼ਰੂਰ ਖਿਆਲ ਕਰਨਾ, ਸਤਿਗੁਰੂ ਜੀ ਦੇ ਦਰਸ਼ਨ ਕਰਨੇ, ਦੁੱਖ ਸੁੱਖ ਵੇਲੇ ਅਰਦਾਸ ਕਰਨੀ। ਸਤਿਗੁਰੂ ਕਿਰਪਾ ਕਰਨ, ਵਡਭਾਗੇ ਹੋ ਆਪ ਜੀ ਨੇ ਗੁਰਬਾਣੀ ਸ਼ਬਦ ਰਾਹੀਂ ਹਾਜ਼ਰੀ ਭਰਨੀ ਹੈ। ਭਾਈ ਸਾਹਿਬ ਅਗਲਾ ਸਮਾਗਮ ਆਪ ਜੀ ਨੂੰ ਦੱਸਣਗੇ। ਇੰਨੀਆਂ ਬੇਨਤੀਆਂ ਪ੍ਰਵਾਨ ਜੀ, ਦੋਨਾਂ ਪਰਿਵਾਰਾਂ ਨੂੰ ਬੇਅੰਤ ਬੇਅੰਤ ਮੁਬਾਰਕਾਂ ਗੁਰੂ ਸਾਹਿਬ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜਿਹੜੇ ਬੈਠੇ ਗੁਰੂ ਪਿਆਰੇ ਸਾਧ ਸੰਗਤ ਜੀ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ ਦੇ ਮਾਵਕ ਅਨੁਸਾਰ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਸੇਵਕ ਪਰਿਵਾਰ ਸਰਦਾਰ ਸੁਰਿੰਦਰ ਸਿੰਘ ਜੀ, ਬੀਬੀ ਪਰਮਜੀਤ ਕੌਰ ਅਤੇ ਇਹਨਾਂ ਦਾ ਬੇਟਾ ਕਾਕਾ ਹਰਪ੍ਰੀਤ ਸਿੰਘ, ਦੂਸਰਾ ਪਰਿਵਾਰ ਸਰਦਾਰ ਰਵਿੰਦਰ ਸਿੰਘ ਜੀ, ਬੀਬੀ ਭੁਪਿੰਦਰਜੀਤ ਕੌਰ ਅਤੇ ਇਹਨਾਂ ਦੀ ਬੱਚੀ ਹਰਲੀਨ ਕੌਰ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਕਾਕਾ ਹਰਪ੍ਰੀਤ ਸਿੰਘ ਅਤੇ ਬੱਚੀ ਹਰਲੀਨ ਕੌਰ ਦੇ ਆਨੰਦ ਕਾਰਜ ਦੀ ਮਰਿਆਦਾ ਸੰਪੂਰਨ ਹੋਈ ਹੈ। ਸੁਦਾਸ ਆਸਟ੍ਰੇਲੀਅਨ ਸਿੱਖਿਆ ਸੈਸ਼ਨ ਵੱਲੋਂ ਸਮੁੱਚੇ ਸਟਾਫ ਵੱਲੋਂ ਦੋਵਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ। ਸਤਿਗੁਰੂ ਕਿਰਪਾ ਕਰਨ, ਇਸ ਜੋੜੀ ਦੇ ਸੀਸ 'ਤੇ ਆਪਣਾ ਮਿਹਰਾਂ ਪ੍ਰਿਆਤ ਰੱਖਣ, ਆਪਸ ਵਿੱਚ ਪ੍ਰੇਮ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਮੈਂ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ, ਪਰਿਵਾਰ ਵੱਲੋਂ ਹੁਕਮ ਹੋਇਆ ਸੀ ਬੱਚੀ ਹਰਲੀਨ ਕੌਰ ਅਤੇ ਬੇਟਾ ਹਰਪ੍ਰੀਤ ਸਿੰਘ, ਉਹਨਾਂ ਨੂੰ ਬੇਨਤੀ ਕਰਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਅਤੇ ਆਪ ਸੰਗਤਾਂ ਨੂੰ ਗੁਰਬਾਣੀ ਦੇ ਸ਼ਬਦ ਦੇ ਨਾਲ ਆਪ ਸੰਗਤਾਂ ਨੂੰ ਜੋੜਨਗੇ ਜੀ। ਉਸ ਤੋਂ ਬਾਅਦ ਬੱਚੇ ਬੱਚੀ ਦੇ ਮਾਤਾ ਪਿਤਾ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇੱਥੇ ਸ਼ਗਨ ਦੀ ਜਿਹੜੀ ਰਸਮ ਹੈ ਨਿਭਾਉਣਗੇ ਅਤੇ ਨਾਲ ਹੀ ਪਰਿਵਾਰ ਵੱਲੋਂ ਬੇਨਤੀ ਹੈ, ਗੁਰੂ ਕਾ ਲੰਗਰ ਲੰਗਰ ਹਾਲ ਦੇ ਵਿੱਚ ਤਿਆਰ ਹੈ। ਆਪ ਸੰਗਤਾਂ ਨੇ ਇਸੇ ਤਰ੍ਹਾਂ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੋ ਮੈਂ ਬੇਨਤੀ ਕਰਾਂ ਬੱਚੀ ਹਰਲੀਨ ਕੌਰ ਅਤੇ ਬੇਟਾ ਹਰਪ੍ਰੀਤ ਸਿੰਘ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੀ ਨੂੰ ਬੁਲਾ ਕੇ ਲਿਆਉਣੀ ਠੀਕ ਹੈ। ਏਅਰਪਲੇਨ ਮੋਡ 'ਤੇ ਲਾ ਦੇਣ ਖੋਲ੍ਹ ਕੇ ਸ਼ਬਦ ਕਿਉਂਕਿ ਨਹੀਂ ਖਾਂਦੇ ਜਿਹੜੇ ਫੋਨ ਕਰ
1: ਕਰੀਂ ਕਰੀਂ ਕਿਵੇਂ ਲਾਉਣਾ ਹੋਵੇ
0: ਏਅਰਪਲੇਨ ਮੋਡ 'ਤੇ ਹੁਣ ਆਪਣਾ ਸ਼ਬਦ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।
1: ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਕਾਰਯੋਗ ਬੱਚੀ ਹਰਲੀਨ ਕੌਰ ਅਤੇ ਬੇਟਾ ਹਰਪ੍ਰੀਤ ਸਿੰਘ ਜੀ। ਸੋ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਸਤਿਗੁਰੂ ਜੀ ਕਿਰਪਾ ਕਰਨ, ਇਸ ਜੋੜੀ ਦੇ ਅਸੀਸ 'ਤੇ ਆਪਣਾ ਮਿਹਰਾਂ ਪ੍ਰਿਆਤ ਰੱਖਣ, ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣ। ਸੋ ਮੈਂ ਬੱਚੇ ਬੱਚੀ ਨੂੰ ਬੇਨਤੀ ਕਰਾਂ ਇੱਥੇ ਆਪੋ ਆਪਣੀ ਜਗ੍ਹਾ 'ਤੇ ਜਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਾਹਮਣੇ ਬੈਠਣ ਦੀ ਕਿਰਪਾਲਤਾ ਕਰਨ ਅਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲੈ ਕੇ ਫਿਰ ਆਪ ਜੀ ਨੇ ਜਾਣ ਦੀ ਕਿਰਪਾਲਤਾ ਕਰਨੀ ਹੈ। ਸੋ ਦੋਵਾਂ ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਸੰਗਤਾਂ ਨੇ ਆਪਣੇ ਸਮੇਂ 'ਚ ਸਮਾਂ ਕੱਢ ਕੇ ਪਰਿਵਾਰ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਏ ਹੋ। ਸੋ ਦੋਵਾਂ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਪਰਿਵਾਰ ਵੱਲੋਂ, ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਦੀ ਹਜ਼ੂਰੀ ਵਿੱਚ ਜਿੱਥੇ ਸਮੁੱਚੇ ਰੂਪ ਦੇ ਵਿੱਚ ਰਿਸ਼ਤੇਦਾਰ ਸੰਬੰਧੀ ਪਹੁੰਚੇ ਨੇ ਉੱਥੇ ਸਿੰਘ ਸਾਹਿਬਾਨ ਜਥੇ ਦੇ ਰੂਪ ਦੇ ਵਿੱਚ ਪਹੁੰਚੇ ਨੇ, ਉਹਨਾਂ ਨੂੰ ਵੀ ਜੀਵ ਆਇਆਂ ਆਖਦੇ ਹਾਂ। ਸਤਿਗੁਰੂ ਦੀ ਕਿਰਪਾ ਕਰਨ, ਆਪ ਜੀ ਨੇ ਹਾਜ਼ਰੀ ਭਰੀ, ਬਹੁਤ ਬਹੁਤ ਧੰਨਵਾਦ। ਸਤਿਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਸੁਭਾਗ ਜੋੜੀ ਨੂੰ ਵੀ ਆਪਣੇ ਦਰ ਘਰ ਨਾਲ ਜੋੜੀ ਰੱਖਣ, ਕਿਉਂਕਿ ਮਾਤਾ ਪਿਤਾ ਵੀ ਵਡਭਾਗੇ ਹਨ। ਹਜ਼ਾਰਾਂ ਆਨੰਦ ਕਾਰਜ ਹੁੰਦੇ ਨੇ, ਪਰ ਉਹਦੇ ਵਿੱਚੋਂ ਕੋ ਵਿਰਲੇ ਬੱਚੇ ਹਨ ਜਿਹੜੇ ਗੁਰਬਾਣੀ ਕੀਰਤਨ ਕਰਕੇ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਨੇ। ਸਤਿਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਦਿ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ਼੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰੋ ਸਿਮਰੋ ਸਿਮਰ ਚੁਗ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੰਬਰ ਇਕੈ, ਨਾਮ ਜਪਤ ਅਗਣਤ ਅਨੇਕੈ। ਵੇਦ ਪ੍ਰਾਣ ਸਿਮਰਤ ਸੋਧ ਆਖਿਰ, ਕਿਨੇ ਰਾਮ ਨਾਮ ਕਿਆ ਅਖਰ। ਕਿਨਕਾ ਇਕ ਜਿਹ ਜੀਵ ਸਾਵੈ, ਤਾਂ ਕੀ ਮਹਿਮਾ ਗਨੀ ਨਾਵੈ। ਕਾਖੀ ਏਕੈ ਦਸ ਤੁਹਾਰੋ, ਨਾਨਕੁਨ ਸੰਗ ਮੋਹਿ ਉਦਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਨਾਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਦਤ ਬੁੱਧ। ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰ ਗਹਿਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਂ ਕੈ ਲਾਗੂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੂਚਾ। ਪ੍ਰਭ ਕੈ ਸਿਮਰਨ ਤਿਸ਼ਨਾ ਬੂਜੈ, ਪ੍ਰਭ ਕੈ ਸਿਮਰਨ ਸਭ ਕੇ ਸੁਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਏ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸੀ। ਸਿਮਰਨ ਤੇ ਲਾਗੇ ਜਿਨਾਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅਨੰਦ ਘਨੇਰੇ, ਪ੍ਰਭ ਕੋ ਸਿਮਰੈ ਵਸੇ ਹਨੇਰੇ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬੇਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰੈ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਤਿਨ ਜਨ ਸਰਨੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਹਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਸਾਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਦਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ। ਜੈ ਮਾਤ ਪਿਤਾ ਸਤਮੀਤ ਨਾ ਭਾਈ, ਮਾਨੂ ਹਾ ਨਾਮ ਤੇਰੈ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮਦਲੈ, ਤਹਿ ਕੇਵਲ ਨਾਮ ਸੰਗ ਤੇਰੈ ਚਲੈ। ਜੈ ਮੁਸ਼ਕਲ ਹੋਵੇ ਅਤਿ ਭਾਰੀ, ਹਰ ਕੋ ਨਾਮ ਖਿਨ ਮਾਹਿ ਉਦਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਹਨੇਰੇ। ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਇ ਸੁਖੀਆ। ਲਾਖ ਰੋਰੀ ਬੰਦ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਦਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਅਗਾਵੈ। ਜਿਹ ਮਾਰਗ ਇਹੋ ਜਾਤ ਕੇਲਾ, ਤਹਿ ਹਰ ਨਾਮ ਸੰਗੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖਬਾਹੀ, ਨਾਮ ਜਪਤ ਤਹਿ ਪਾਰ ਪਰਾਹੀ। ਅਨਕ ਬੇਗੰਜਿਆ ਸੰਘਾਰੈ, ਹਰ ਕਾ ਨਾਮ ਤਤਕਾਲ ਉਦਾਰੈ। ਅਨਕ ਜੋਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਵਿਸ਼ਰਾਮ। ਹੋਂ ਮੈਲਾ ਮਲ ਕਬੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੇ ਸੰਗ। ਜਿਹ ਮਾਰ ਕੇ ਗਨੇ ਜਾਏ ਨਕੋਸਾ, ਹਰ ਕਾ ਨਾਮ ਹੁਆ ਸੰਗ ਤੋਸਾ। ਜਹਿ ਪੈਂਡੈ ਮੈਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੈ ਨਾਲ ਪਛਾਨੂ। ਜਹਿ ਮਹਾ ਭਿਆਨ ਤਪਤ ਬਹੁ ਘਾਮ, ਤਹਿ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਜ ਕਰਕੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਕਤ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਦਨ ਰੰਗ ਰਤੇ ਰੰਗੇ ਕੈ, ਨਾਨਕ ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕੌ ਮੁਕਤ ਜੁਗਤ, ਹਰ ਕੈ ਨਾਮ ਜਨ ਕੌ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਵ ਭਰੇ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆ ਪ੍ਰਭ ਦੀਨਾ, ਹਰ ਹਰ ਜਨ ਕੇ ਓਟ ਸਥਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਓਤ ਪੋਤ ਜਨ ਹਰ ਅਸਰਾਤੇ, ਸੁਨ ਸਮਾਧ ਨਾਮ ਰਸਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੈ, ਨਾਨਕ ਜਨ ਸੰਕੇਤੇ ਤਰੈ, ਪਾਰ ਜਾਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣਗਾਮ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਤ ਬਸੈ, ਸੰਤ ਪ੍ਰਤਾਪ ਦੁਰਦ ਸਭ ਨਸੈ, ਸੰਤ ਕਾ ਸੰਗ ਬੜ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛੇ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ ਸਲੋਕ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਊਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ। ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਬਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਦੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੈ ਵਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀ ਇੱਕ ਵਾਰ, ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀ ਸਰਥੀ ਵੈ, ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸ਼ਭ ਹੈ ਬਰਭੂਮ ਦਾਨ, ਨਿਉਲੀ ਕਰਮ ਕਰੇ ਬਵਾਸਣ, ਜੈਨ ਮਾਰਗ ਸੰਜਮਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤੋਪੀ ਹੋਮੈ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤਿਰ ਦੇ ਛੁਟੈ, ਗਰਭ ਗਮਾਨਾ ਮਨ ਤੇ ਹੁਟੈ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬਹੂ ਨਾ ਵਿਖਿਆ ਟਰੈ, ਜਲ ਧੋਵੈ ਬੋਧੇ ਅਨੀਤ, ਸ਼ੁੱਧ ਕਾਂ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਬਹੁ ਮੂਚ, ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨਕ ਜਤਨ ਕਰ ਦਿਸ਼ਨਾ ਧਰਾਪੈ, ਭੇਖ ਅਨੇਕ ਅਗਨ ਨਹੀਂ ਬੂਝੈ, ਕੋਟ ਭਾਵ ਦਰ ਗਹਿਨੀ ਸੀਜੈ, ਛੂਟ ਸੁਨਾਹੀ ਉਭ ਪਿਆਲ, ਮੋਹੇ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਜ ਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਹ ਸੰਗ ਹੋ ਮੈਂ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਜ ਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਕਾ ਮਿਟੇ ਅਭਿਮਾਨ, ਆਪਸ ਕੋ ਜੋ ਜਾਣੇ ਨੀਚਾ, ਸੋ ਗਨੀਏ ਸਭ ਤੇ ਉੱਚਾ, ਜਾਕਾ ਮਨ ਹੋਏ ਸਗਲ ਕਿਰੇਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੇ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦਿਸ਼ਟੇਤਾ, ਨਾਨਕ ਪਾਪ ਨਹੀਂ ਲੇਪਾ, ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇ ਕਉ ਨਾਉ ਤੇਰਾ ਥਾਉ, ਨਿਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾਕੋ ਦੇਵੋ ਦਾਨ, ਕਰਨ ਕਰਾਵਣ ਹਾਰ ਸਵਾਮੀ, ਸਗਲ ਘਟਾਕੇ ਅੰਤਰ ਜਾਮੀ, ਆਪਣੀ ਗਤਮਿਤ ਜਾਨੂ ਆਪੇ, ਆਪਨ ਸੰਗ ਆਪ ਪ੍ਰਭ ਰਾਤੇ, ਤੁਮਰੇ ਉਸਤ ਤੁਮ ਤੇ ਹੋਏ, ਨਾਨਕ ਕਬਰ ਨਾ ਜਾਣ ਸਕੋਏ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸੋ ਰਸਨ ਬਖਾਨੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਜਿਹ ਕਟ ਵਸੈ ਹਰ ਨਾਮ ਸਲੋਕ। ਨਿਰਗੁਣ ਆਰੇ ਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਆਤ ਚੀਤ ਰੱਖ, ਨਾਨਕ ਨਿਭੀ ਨਾਲ ਅਸ਼ਟਪਦੀ। ਰਮਈਆ ਕੇ ਗੁਣ ਚੇਤ ਪਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਤਾਨੀ, ਜਿਨ ਤੂੰ ਸਾਹ ਸਵਾਰ ਸ਼ਿੰਗਾਰਿਆ, ਗਰਭ ਅਗਰ ਮੈਂ ਜਿਨੇ ਵਾਰਿਆ, ਬਾਰ ਵਿਵਸਥਾ ਤੁਜੈ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਪਿਆਉ ਪੁਰਸਾਕ ਸੈਨ, ਮੁਖ ਪਿਆਉ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੂਜੈ, ਬਖਸ਼ ਲਿਓ ਤੋ ਨਾਨਕ ਸੀਜੈ, ਜਿਹ ਪ੍ਰਸਾਦ ਧਾਰੂ ਪਰ ਸੁਖ ਬਸੈ, ਸੁੱਤ ਭਰਾਤ ਮੀਤ ਬੰਤਾ ਸੰਗ ਹਸੈ, ਜਿਹ ਪ੍ਰਸਾਦ ਪੀਵੈ ਸ਼ੀਤਲ ਜਲਾ, ਸੁਖਦਾਈ ਪਵਨ ਭਾਵਕ ਮੁੱਲਾ, ਜਿਹ ਪ੍ਰਸਾਦ ਭੋਗੇ ਸਬਰਸਾ, ਸਗਲ ਸਮੱਗਰੀ ਸੰਗ ਸਾਤ ਬਸਾ, ਦੀਨੇ ਹਸ ਪਾਵ ਕਰ ਨਿਤ ਰਸਨਾ, ਤਿਸੈ ਤਿਆਗ ਆਵਰ ਸੰਗ ਰਚਨਾ, ਐਸੇ ਦੁੱਖ ਮੁੜੰਦ ਵਿਆਪੈ, ਨਾਨਕ ਕਾਢ ਲਿਹੋ ਪ੍ਰਭ ਆਪੇ, ਆਦਿ ਅੰਤ ਜੋ ਰੱਖਣਹਾਰ, ਤਿਸਿਉ ਪ੍ਰੀਤ ਨਾ ਕਰੇ ਗਵਾਰ, ਜਾਂ ਕੀ ਸੇਵਾ ਨਵ ਨਿਤ ਪਾਵੈ, ਤਾਂ ਸਿਉ ਮੂੜਾ ਮਨ ਹਿਲਾਵੈ, ਜੋ ਠਾਕੁਰ ਸਾ ਸਦਾ ਹਜੂਰੇ, ਤਾਂ ਕੋ ਅੰਧਾ ਜਨ ਦੂਰੇ, ਜਾ ਕੀ ਟਹਿਲ ਪਾਵੈ ਦਰਗਾ ਮਾਨ, ਤਿਸੈ ਵਸਾਰੇ ਮੁਗਧ ਜਾਨ, ਸਦਾ ਸਦਾ ਹੈ ਭੋਲਣਹਾਰ, ਨਾਨਕ ਰੱਖਣਹਾਰ ਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੇ ਤੋਏ, ਗਰਦ ਬਪ੍ਰੀਤ ਭਸਮ ਸੰਗ ਹੋਏ, ਆਨੰਦ ਕੂਪ ਮੈਂ ਪਤਿਤ ਵਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ, ਬਾਹਰ ਪੇਖ ਅੰਤਰ ਮਲ ਮਾਇਆ, ਛਪਸ ਨਾਹੀ ਕਛੁ ਕਰੇ ਛਿਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋ ਸਵਾਨ, ਅੰਤਰ ਅਗਨ ਬਾਰ ਤਨ ਸਵਾਗਲ, ਪਾਤਰ ਕੈਸੇ ਤਰੇ ਥਾ, ਜਾਂ ਕੈ ਅੰਤਰ ਬਸੇ ਪ੍ਰਭ ਆਪ, ਨਾਨਕ ਤੇਜਨ ਸਹਿ ਸਮਾਤ, ਸੁਨੰਦਾ ਕੈਸੇ ਮਾਰਗ ਪਾਵੈ, ਕਰਗੇ ਲਿਹੋੜ ਨਿਭਾਵੈ, ਕਹਾਂ ਬੁਝਾਰਤ ਬੂਜੈ ਡੋਰਾ, ਨਿਸਕਈਏ ਤੋ ਸਮਝੇ ਭੋਰਾ, ਕਹਾਂ ਵਿਸਨ ਪਦ ਗਾਵੇ ਗੁੰਗ, ਜਤਨ ਕਰੇ ਤੋ ਆਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਉਸ ਗਬਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੋ ਆਵੇ ਨਾ ਚੇਤ, ਜੋ ਬਹਿਰਾਈ ਤਾਂ ਸਿਉ ਪ੍ਰੀਤ, ਬਲੂਆ ਕੇਗਰੈ ਭੀਤਰ ਵਸੈ, ਆਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੈ ਚੇਤ, ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋ, ਐਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੋਖ ਹਨੇਰੇ, ਕੋਏ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਸਲੋਕ ਦੇਨ ਹਾਰ ਪ੍ਰਭ ਛੋੜ ਕੈ, ਲਾਗੇ ਅਨ ਸੁਆਏ, ਨਾਨਕ ਕਹੂ ਨਾ ਸੀ ਜਈ, ਬਿਰਨਾ ਮੈਂ ਪਤ ਜਾਏ ਅਸ਼ਟਪਦੀ। ਦਸ ਵਸਤੂ ਲੈ ਪਾਛੈ ਪਾਵੇ, ਏਕ ਬਸ ਕਾਰਨ ਬੇ ਖੋਟ ਗਵਾਵੇ, ਏਕ ਭੀ ਨਾ ਦੇ ਦਸ ਪੀਰ ਲੈ, ਤੋ ਮੂੜਾ ਕੋ ਕਹਾਂ ਕਰੇ, ਜਿਸ ਠਾਕਰ ਸਿਉ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ, ਜਾਂ ਕੈ ਮਨ ਲਾਗਾ ਭਰਾ ਮੀਠਾ, ਸਰਬ ਸੁਖ ਤਾਹੂ ਮਨ ਮੁਟਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਗੰਧ ਛਾਪਨੀ ਦੇ ਰਾਸ, ਖਾਤ ਭੀਤ ਵਰਤੈ ਨੰਦੋਲਾਸ, ਆਪਣੀ ਅਮਾਨ ਕਸ਼ ਬਹੁਰ ਸ਼ਾਲੇ, ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ, ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ, ਜਿਸ ਕੀ ਬਸ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਤ, ਉਸਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਕ ਭਾਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਨੇਤ, ਬਿਰਕ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਮਨ ਪਛਤਾਵੈ, ਜੋ ਦਿਸੈ ਸੋ ਚਾਲਣ ਹਾਲ, ਅਪਟਰਿਓ ਤੈ ਅੰਨ ਧਾਰ ਵਟਾਉ, ਸਿਉ ਜੋ ਲਾਵੇ ਨਿਹ ਤਾਂ ਕੋ ਹੱਥ ਨਾ ਵਹਿ ਕੇ, ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਧਨ ਧਨ ਕੁਠੰਬ ਸਮਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਤ ਹਸਤੀ ਅਸ਼ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਤ੍ਰੋਹ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗਮਾਨ, ਅਸਥਿਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੇ ਹਰ ਕੇ ਚਰਨ, ਮਿਥਿਆ ਸ਼ਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਭ ਕੋ ਹਿਰੈ, ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੁਪਾਦ, ਮਿਥਿਆ ਰਸਨਾ ਭੋਜਨ ਅਨ ਸਵਾਦ, ਮਿਥਿਆ ਚਰਨ ਪਰ ਬੇਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲਵਾਵੈ, ਮਿਥਿਆ ਤਨ ਨਹੀਂ ਪਰ ਪਕਾਰਾ, ਮਿਥਿਆ ਵਾਸ ਲੇਤ ਬੇਕਾਰਾ, ਬਿਨ ਬੂਝੈ ਮਿਥਿਆ ਸਾ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਤੀ ਸਾਖਤ ਗਿਆਰ ਜਾ ਸੱਚ ਬਿਨਾ ਕਹਿ ਹੋਵ ਸੁੱਚਾ ਬਿਰਥਾ ਨਾਮ ਬਿਨਾ ਤਨੰਦ ਮੁਖਾਵ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੈ ਸਭ ਕਾਮ ਜਿਉਂ ਕਿਰਪਨ ਕਹਿ ਨਿਰਾਰਥ ਦਾਮ ਧਨ ਧਨ ਧਨ ਧਨ ਤੇਜਨ ਜਹ ਕਟ ਵਸਿਓ ਹਰਨਾਓ ਨਾਨਕ ਤਾਂ ਕਹਿ ਬਲ ਬਲ ਜਾਓ ਰਹਿਤ ਅਵਰ ਕਸ਼ਵਰ ਕਮਾਵਤ ਮਨ ਨਹੀਂ ਪ੍ਰੀਤ ਮੁਕੋਂਗਣ ਲਾਪਤ ਜਾਨਣ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਹੂ ਭੀਨ ਅਵਰ ਪਦੇਸ ਆਪ ਨ ਕਰੇ ਆਪਤ ਜਾਪਤ ਜਨਮੇ ਮਰੈ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸਿੱਖ ਤਰੈ ਸੰਸਾਰ ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਹੁਨ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਪ ਰੱਬ ਸਭ ਜਾਣੇ ਆਪਣਾ ਕੀ ਆਪੇ ਮਾਨੇ ਆਪੇ ਆਪ ਆਪ ਕਰਤਨ ਵੇਰਾ ਕਿਸੇ ਦੂਰ ਜਨਾਵ ਕਿਸੇ ਬੁਝਾਵਤ ਨੇਰਾ ਅਪਾਪ ਸਿਆਣਪ ਸਗਲ ਤੇ ਰਹਿਤ ਸਭ ਕਹਿ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜਲਾਏ ਤਾਂ ਨਿਰੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਇ ਆਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧ ਨਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜਿਹ ਪ੍ਰਸਾਦ ਵਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪੈਰ ਸਿਮਰੋ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਤਿਆਗਤ ਅਵਰ ਲਵਾਵੈ ਜਿਹ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪੈਰ ਤਾਂ ਕਾ ਜਸ ਗਵੀ ਜੈ ਜਿਹ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਂ ਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤਿਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਭਾਰ ਬ੍ਰਹਮ ਪ੍ਰਭ ਜੀ ਜਪ ਦਰਗਹਿ ਮਾਨ ਪਾਵੈ ਨਾਨਕ ਪਤ ਸੇਤੀ ਕਰ ਜਾਵੈ ਜਿਹ ਪ੍ਰਸਾਦ ਰੋਕਨ ਚੰਦੇਹੀ ਲਿਵਲਾਵੋ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜਿਹ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜਿਹ ਪ੍ਰਸਾਦ ਭੁੱਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਵਾਰਜ ਕੀ ਜੈ ਜਿਹ ਪ੍ਰਸਾਦ ਅਸ਼ਭ ਹਸਤਾ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜਿਹ ਪ੍ਰਸਾਦ ਬਾਗ ਮਿਲਕ ਧਨਾ ਰਾਖ ਬਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨਮਣਤ ਬਣਾਈ ਉਠਤ ਬੈਠਤ ਸਾ ਤਿਸੈ ਧਿਆਈ ਤਿਸੈ ਧਿਆਏ ਜੋ ਇਕ ਲਖੈ ਇਹਾਂ ਊਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾਨਕ ਜਸ ਕਹੇ ਜਿਹ ਪ੍ਰਸਾਦ ਸੁਣੇ ਕਰਨਾਦ ਜਿਹ ਪ੍ਰਸਾਦ ਪੇਖੇ ਬਿਸਮਾਦ ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਵਸਨਾ ਜਿਹ ਪ੍ਰਸਾਦ ਹਸਤ ਕਰ ਚਲੈ ਜਿਹ ਪ੍ਰਸਾਦ ਸੰਪੂਰਨ ਫਲੈ ਜਿਹ ਪ੍ਰਸਾਦ ਪਰਮ ਗਤ ਪਾਵੈ ਜਿਹ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੂ ਗੁਰਪ੍ਰਸਾਦ ਨਾਨਕ ਮਨ ਜਗ ਹੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਵਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮੈਂ ਆਪ ਕਿਛੂ ਨਾ ਕਿਨਹੂ ਲਿਆ ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ ਨਾਨਕਿਨ ਕਹਿ ਕਛੂ ਨਾ ਹਾਥ ਸਲੋਕ ਅਗਮ ਅਗਾਧ ਪਾਰਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ ਸੁਨਮੀ ਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ साध के संग मुखो जल होत, साध संग मर सगली खोत, साध के संग मिटे अभिमान, साध के संग प्रगटे सो ज्ञान, साध के संग बूझे प्रभ नेरा, साध संग सब होत नवेरा, साध के संग पाए नाम रतन, साध के संग एक उपर जतन, साध की महिमा वरने कौन प्राणी, नानक साध की शोभा प्रभ माहि सम्मानी, साध के संग गोचर मिले, साध के संग सदा प्रफुल्लै, साध के संग आवे बस पंचा, साध संग अमृत रस पहुंचा, साध संग होय सब की रेन, साध के संग मनोहर बैन, साध के संग न कत हूं धावै, साध संग सित मन पावै, साध के संग माया ते भिन्न, साध संग नानक प्रभ सो प्रसन्न, साध संग दुश्मन सा मीत, साधु कैसा महापनीत, साध संग के स्यों नहीं बैर, साध के संग न बिंगा पैर, साध के संग नाही को मंदा, साध संग जाने परमानंदा, साध के संग नाही हो ताप, साध के संग तजे सा भाव, आपे जाने साध बढ़ाई, नानक साध प्रभु बनाई, साध के संग न कबहू धावै, साध के संग सदा सुख पावै, साध संग बस गोचर रह, साधु कै संग अजर सह, साध के संग बसे थान उचे, साधु कै संग महल पहुंचे, साध के संग दृढ़ सब धर्म, साध के संग केवल पार ब्रह्म, साध के संग पाए नाम निधान, नानक साधु कै कुर्बान, साध के संग सब कुल उदार है, साध संग साजन मीत कुटम निस्तार है, साधु कै संग सो धन पावे, जिस धन ते सब को बसावै, साध संग धर्म राय करे सेवा, साध के संग शोभा सुर देवा, साधु कै संग पाप लायन, साध संग अमृत गुण गायन, साध के संग सर्व थान गम, नानक साध के संग सफल जनम, साध के संग नहीं कशकाल, दर्शन पेट होत निहाल, साध के संग लोकत हरे, साध के संग नरक पर हरे, साध के संग यहाँ हुआ सुहेला, साध संग बिचरत हर मेला, जो इच्छा सोई पल पावै, साध के संग ना मिरता जावै, पार ब्रह्म साधरित बसै, नानक उदरै सांस रसै, साध के संग सुनो हर नाओ, साध संग हर के गुण गाओ, साध के संग न मन ते बिसरै, साध संग सर पर निसरै, साध के संग लगे ब्रह्म मीठा, साधु के संग घटका डीठा, साध संग पै आज्ञाकारी, साध संगत पई हमारी, साध के संग मिटे सब रोग, नानक साध भेटे संजोग, साध की महिमा वेद न जाने, जेता सुने तेता विख्याने, साध की उपमा ते गुण ते दूर, साध की उपमा रही भरपूर, साध की शोभा का ना ही अंत, साध की शोभा सदा बेअंत, साध की शोभा ऊंचते उच्ची, साध की शोभा मूंचते मूची, साध की शोभा साध बन आई, नानक साध प्रभ भेद ना पाई, सलोक मन साचा मुख साचा सोए, अवर ना पेखे कस बिन कोए, नानक ए लक्षण ब्रह्म ज्ञानी होए अष्टपदी, ब्रह्म ज्ञानी सदा निर्लेप, जैसे जल में कमल अलेप, ब्रह्म ज्ञानी सदा निर्दोक, जैसे सूर सर्व को शोक, ब्रह्म ज्ञानी कह दृष्ट समान, जैसे राज को लागे तुल पवान, ब्रह्म ज्ञानी कह धीर एक जो सौदा, कहु खोदय कहु चंद्र लेप, ब्रह्म ज्ञानी का है गनाओ, नानक ज्यो पाव का सह स्वभाव, ब्रह्म ज्ञानी निर्मल ते निर्मला, जैसे मैलना लागे जला, ब्रह्म ज्ञानी कै मन होय प्रगास, जैसे तारु पर आकाश, ब्रह्म ज्ञानी कै मित्र सतर समान, ब्रह्म ज्ञानी कै नाही बिमान, ब्रह्म ज्ञानी ऊचे उच्चा, मन अपने है सब ते नीचा, ब्रह्म ज्ञानी से जन भय, नानक जिन प्रभाव करे, ब्रह्म ज्ञानी सगल गिरे ना, आत्म रस ब्रह्म ज्ञानी चेना, ब्रह्म ज्ञानी की सब उपर मया, ब्रह्म ज्ञानी ते कछ बुरा न भया, ब्रह्म ज्ञानी सदा समदर्शी, ब्रह्म ज्ञानी की दृष्ट अमृत वर्षी, ब्रह्म ज्ञानी बंधन दे मुक्ता, ब्रह्म ज्ञानी की निर्मल युक्ता, ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक उपरास, ब्रह्म ज्ञानी का नहीं विनाश, ब्रह्म ज्ञानी कै गरीबी समाहा, ब्रह्म ज्ञानी पर उपकार माहा, ब्रह्म ज्ञानी कै नाही धंधा, ब्रह्म ज्ञानी ले धावत बंदा, ब्रह्म ज्ञानी कै होय सो भला, ब्रह्म ज्ञानी सो फल भला, ब्रह्म ज्ञानी संग सगल उदार, नानक ब्रह्म ज्ञानी जपै सगल संसार, ब्रह्म ज्ञानी कै एक कै रंग, ब्रह्म ज्ञानी कै वसे प्रभ संग, ब्रह्म ज्ञानी कै नाम आधार, ब्रह्म ज्ञानी कै नाम बरबार, ब्रह्म ज्ञानी सदा सद जागत, ब्रह्म ज्ञानी अहमुद त्यागत, ब्रह्म ज्ञानी कै मन परमानंद, ब्रह्म ज्ञानी कै घर सदानंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हिता, ब्रह्म ज्ञानी कह होए चिंत, ब्रह्म ज्ञानी का निर्मल मंत, ब्रह्म ज्ञानी जिस करे प्रभाप, ब्रह्म ज्ञानी का बड़ प्रताप, ब्रह्म ज्ञानी का दर्श बड़ भागी पाइय, ब्रह्म ज्ञानी को बल बल जाइय, ब्रह्म ज्ञानी को खोजे महेश्वर, नानक ब्रह्म ज्ञानिया परमेश्वर, ब्रह्म ज्ञानी की कीमत नाहे, ब्रह्म ज्ञानी कह सकल मन माहे, ब्रह्म ज्ञानी का कौन जाने भेद, ब्रह्म ज्ञानी को सदा देश, ब्रह्म ज्ञानी का कथया न जाय अधाकर, ब्रह्म ज्ञानी सर्व का ठाकुर, ब्रह्म ज्ञानी कीमित कौन बखाने, ब्रह्म ज्ञानी की गत ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब श्रेष्ठ का करता, ब्रह्म ज्ञानी सद जीवे नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरख विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल कार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी सलोक, उतारे जो अंतर नाम सर्व में पेखे भगवान, निमक निमक ठाकुर नमस्कार, नानक ओ अपरस सगल निस्तारे अष्टपदी,
1: मिथ्या नाही रसना परस मन में प्री निरंजन दर्श, पात्र रूप न पेखे नेत्र साध की टहल संत संकेत, कारण ना सुने काहो के नंदा, सौते जाने आप सुखा मंदा, गुर प्रसाद विख्या पर हरे, मन की वासना मन ते टरे, इंद्रियत पंच दुखते रहत, नानक कोट मध को ऐसा अपरस, बैसनो सोज सो पर सो प्रसन्न, विष्ण की माया ते हो पिन, धर्म कर तो वह ने कर्म, तुस वैष्णो का निर्मल धर्म, काहो फल की इच्छा ने बच है, केवल भगत कीर्तन संग रच है, मान तन अंतर सिमरन गोपाल, सब ऊपर हो बुध कृपाल, आप दृढ़ अवरह नाम जपावे, नानक वैष्णो परम गत पावे, भगवती भगवंत भगत का रंग, सगल त्याग दुष्ट का संग, मन ते बिनसा सगला परम, कर पूजा सगल पार ब्रह्म, सात संग पापा मन होवे, तिस भगवती की मत उत्तम होवे, भगवंत की टहर करे नित नित, मंदन अर्पे विष्णु प्रीत, हर के चन हृदय बसावे, नानक सब भगवती भगवंत को वावे, सो पंडित जो मन प्रभुत है, राम नाम अत मैं सोत है, राम नाम सार रस पीवे, उस पंडित के उपदेश जग जीवे, हर की कथा हृदय बसावे, सो पंडित फिर जोड़ न आवे, वेद प्राण सिमृत बुझे मूल, सुख में जाने असूल, चावरना का देव देश, नानक उस पंडित का सदा आदेश, बीज मंत्र सर्ग ज्ञान, चावरना में जपे को नाम, जो जो जपे तिसकी गत हुए, साध संग भावे जन कोए, कार कृपा अंतर उर तारे, पश प्रेत मुग्ध पात्र का तारे, सर्व रोग का औखद नाम, कल्याण रूप मंगल गुण गाम, काहू जुगत कित न पाइय धर्म, नानक तुस मिले रिस लेख्या तुर कारम, जिसके मन पार ब्रह्म का निवास, तिसका नाम सत रामदास, आत्म रात सनदरी आया, दास संतन पाय तिन पाया, सदा निकट निकट हर जान, सो दास दरगह परवान, अपने दास को आप कृपा करे, तिस दास को सत सोजी परे, सगल संग आत्म उदास, वैसी जुगत नानक रामदास, प्राकिया गया आत्म तावै, जीवन मुक्त सौ कहावै, तैसा हरख तैसा उस सोग, सदा आनंद तै नहीं ब्योग, तैसा सवन तैसी उस माटी, तैसा अमृत तैसी विखाटी, तैसा मान तैसा अभिमान, तैसा रंग तैसा राजान, जो वरताए साई जुगत, नानक हो पुरख कहिया जीवन मुक्त, पार ब्रह्म के सगले ठाओ, जित जित कर रख है तैसा तुनाओ, आपे कर्ण कर बनजोग, प्रभावे सोई पुन होग, पसरे आप हुए अंत तरंग, रख न जाहे पार ब्रह्म के रंग, जैसी बद दे तैसा प्रगास, पार ब्रह्म करता अभिनाश, सदा सदा सदा दयाल, सिमर सिमर नानक पे निहाल श्लोक, होस्तत करे अनेक जन अंत न बारा बार, नानक रचना प्रभ रचि बाप जनक प्रकार, अष्टपदी, कई कोट होए पुजारी, कई कोट आचार बिहारी, कई कोट भय तीर्थवासी, कई कोट मान प्रभ उदासी, कई कोट भेद के स्रोते, कई कोट तभी सुर होते, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਵਕਾ ਵਿਚਾਰੈ, ਕਈ ਕੋਟ ਨਵਤਾ ਨਾਉ ਤੇ ਆਵੈ, ਨਾਨਕ ਕਰਤੇ ਕਾ ਅੰਤ ਨਾ ਪਾਵੈ, ਕਈ ਕੋਟ ਪਏ ਅਭਿਮਾਨੇ, ਕਈ ਕੋਟ ਅੰਧ ਗਿਆਨੇ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਵਿਗ ਆਤਮ ਨਿਖੋਰ, ਕਈ ਕੋਟ ਪਰ ਦਰ ਕਹਿਰੈ, ਕਈ ਕੋਟ ਪਰ ਦੁਖ ਨਾ ਕਰੈ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰ ਦੇਸ਼ ਪਰਮਾਹੇ। ਜਿਤ ਜਿਤ ਲਾਭ ਹੋ ਤੇ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੇ, ਕਈ ਕੋਟ ਰਾਜ ਰਸ ਭੋਗੇ, ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਤਰ ਬ੍ਰਿਖ ਨਿਪਜਾਏ, ਕਈ ਕੋਟ ਪਵਣ ਪਾਣੀ ਬੈ ਸੰਤਰ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸਥਾਮ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤਰ ਸ਼ਾਸਤਰ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਨ ਥੀਵੇ, ਕਈ ਕੋਟ ਜਖ ਕਿਨਰ ਵਿਸਾਜ, ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ, ਸਭ ਤੇ ਨੇੜੇ ਸਭ ਹੂਤੇ ਦੂਰ, ਨਾਨਕਾਬਲ ਤਰਹਿਆ ਭਰਪੂਰ, ਕਈ ਕੋਟ ਬਹੁ ਦਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੋਨੀ ਫਿਰੈ, ਕਈ ਕੋਟ ਬੈਠ ਧੀ ਖਾਹੇ, ਕਈ ਕੋਟ ਕਾਲ ਥਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈਂ ਤੈ ਰਾਖੇ, ਨਾਨਕ ਸਭ ਕੁਝ ਪ੍ਰਭ ਕਹਿ ਹਾਥੇ, ਕਈ ਕੋਟ ਪਏ ਬੈ ਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਭਰਾ ਕੋ ਖੋ ਜੰਤੇ, ਆਤਮੈ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਭਿਨਾਸ, ਕਈ ਕੋਟ ਮੰਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕਾ ਹੋਇਆ ਸਭ ਪ੍ਰਸੰਨ, ਨਾਨਕ ਤਿਜਨ ਸਦਾ ਤਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕਿਨੋ ਵਿਸਾਰ, ਕਈ ਵਾਰ ਪਸਰੇ ਪਾਸਾਰ, ਸਦਾ ਸਦਾ ਇੱਕ ਇੱਕ ਓਂਕਾਰ, ਕਈ ਕੋਟ ਕਿਨੇ ਪਾਂ ਭਾਂਤ, ਪ੍ਰਗਟ ਹੈ ਪ੍ਰਮਾ ਸਮਾਤ, ਤਾ ਕਾਂਤ ਨ ਜਾਣੈ ਕੋਈ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਭਾਰ ਬ੍ਰਹਮ ਕੇ ਦਾਸ, ਤਿਨ ਹੋਵਦ ਆਤਮ ਪ੍ਰਗਾਸ, ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ, ਕਈ ਕੋਟ ਨਾ ਅਮਰਸ ਪੀਵੈ, ਅਮਰ ਪੈਸਾ ਸਦ ਹੀ ਜੀਵੈ, ਕਈ ਕੋਟ ਨਾ ਗੁਣ ਗਾਵੈ, ਆਤਮ ਰਸ ਸਹਿ ਸਮਾਵੈ,

ਨਾਨਕ ਤਸਵਲੇ ਹਾਰਨ ਜਲ ਤਲ ਮਈਨ ਸੋਇ ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋਤ ਸੁਭਾਵ ਸੋਈ ਹੋਗ ਖਿਰ ਮੈਂ ਥਾ ਪੁਥਾ ਫੁਨਹਾਰਾ ਅੰਤ ਨੇ ਕਿਛ ਪਾਰਾ ਵਾਰਾ ਹੁਕਮੇ ਤਾਰ ਅਤਰ ਰਹਾਵੈ ਹੁਕਮੇ ਉਪਜਾ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਨ ਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਾਹਮਣੇ ਰਹਿਆ ਸਮਾਏ ਪ੍ਰਭਾਵੈ ਮਾਨ ਨੁਹਗਤ ਪਾਵੈ ਪ੍ਰਭਾਵੈ ਤਾ ਪਥ ਚਰਾਵੈ ਪ੍ਰਭਾਵੈ ਬਿਨ ਸਾਸਤੇ ਰਾਖੈ ਪ੍ਰਭਾਵੈ ਤਾ ਹਰ ਗੁਣ ਭਾਕੈ ਪ੍ਰਭਾਵੈ ਤਾ ਪਤਿ ਤੁ ਉਧਾਰੈ ਆਪ ਕਰੇ ਆਪਣ ਵਿਚਾਰੈ ਦੋਹਾਂ ਸਿਰਾਂ ਕਾ ਆਪ ਸਵਾਮੀ ਖੇਲੈ ਵਿਖਸੈ ਅੰਤਰ ਜਾਮੇ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਾ ਮਾਨਕ ਤੇ ਕਿਆ ਹੋਇਆਵੈ ਜੋ ਤੁ ਸੁਭਾਵੈ ਸੋਈ ਕਰਾਵੈ ਇਸ ਕਹਿ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੈ ਸੋਈ ਕਰੇ ਅਣਜਾਤ ਵਿਖਿਆ ਮੈਂ ਰਚੈ ਜੇ ਜਾਂ ਤੇ ਆਪਣਾ ਬਚੈ ਫਰਮੇ ਪੂਲਾ ਦੈ ਦਿਸ ਧਾਵੈ ਨਿਮਕ ਮਾ ਚਾਰ ਕੁੰਟ ਫਿਰ ਆਵੈ ਕਰ ਕਿਰ ਪਰ ਸੇ ਆਪਣੀ ਭਗਤ ਦੇ ਨਾਨਕ ਦੇ ਜਾ ਨਾ ਮਿਲੇ ਚੈਨ ਮੈਨੀ ਸਕੀਟ ਕਾ ਰਾਜ ਪਾਰ ਬ੍ਰਹਮ ਗਰੀਬ ਨਿਵਾਰ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹ ਜਿਸ ਪ੍ਰਗਟਾਵੈ ਜਾ ਕੋ ਆਪਣੇ ਕਰੇ ਬਖਸ਼ੀਸ਼ ਤਾ ਕਾ ਲਿਖਾ ਨਾ ਕਨੇ ਜਗਦੀਸ਼ ਜੀਓ ਪਿੰਡ ਸਭ ਤਿਸਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤੇ ਆਪ ਬਨਾਈ ਨਾਨਕ ਜੀ ਵਾ ਦੇਖ ਵਡਾਈ ਇਸ ਕਾਬਲ ਨਾਹੀ ਇਸ ਹਾਥ ਕਰਨ ਕਰਾਵਨ ਸਰ ਕੋ ਨਾਥ ਆਗਿਆਕਾਰੀ ਬਬਰਾ ਜੀਓ ਜੋ ਤਿਸ ਭਾਵੈ ਸੋਈ ਫਨ ਥੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋਗ ਹਰ ਖਰੰਗ ਹਸੈ ਕਬੂ ਨਿਤ ਚਿੰਤ ਵਿਹਾਰ ਕਬੂ ਉਭ ਗਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਤ ਕਰੈ ਭਾਤ ਕਬੂ ਸੋ ਰਹਿ ਦਿਨ ਰਾਤ ਕਬੂ ਮਾਂ ਗ੍ਰੋਧ ਵਿਕਰਾਲ ਕਬੂ ਸਰ ਕੀ ਹੋ ਤਰਵਾਲ ਕਬੂ ਹੋਏ ਬਹਿ ਬਣ ਰਾਜਾ ਕਬੂ ਬੇਖਾਰੀ ਨੀਚ ਕਾ ਸਾਜਾ ਕਬੂ ਵਬ ਕੀਰਤ ਮੈਂ ਆਵੈ ਕਬੂ ਪਰਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵਹੀ ਰਹੈ ਗੁਰ ਪ੍ਰਸਾਦ ਨਾਨਕ ਸਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹਨ ਤਾਰ ਲਾਵੈ ਧਿਆਨ ਕਬੂ ਤਟ ਤੀਰਥ ਇਸ਼ਨਾਨ ਕਬੂ ਸਿੱਧ ਸਾਧਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋ ਜੀਆ ਅਨੰਗ ਜੋਨ ਭਰ ਮੈਂ ਭਰ ਮੀਆ ਨਾਨਾ ਰੋਜ ਸਵਾਗਤ ਦਿਖਾਜ ਪ੍ਰਭਾਵ ਤਵੈ ਨਚਾਵੈ ਜੋ ਤਿਸ ਪਾਵੈ ਸੋਈ ਹੋ ਨਾਨਕ ਤੁਜਾ ਅਵਰ ਨ ਕੋਇ ਕਬੂ ਸਾਹ ਸੰਗ ਤੇ ਪਾਵੈ ਸੁ ਸਥਾਨ ਤੇ ਭਾਵ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਿਨਾਸ਼ ਮਨ ਤਨ ਨਾਮ ਤੇਕ ਰੰਗ ਸਦਾ ਵਸੈ ਭਾਰ ਬ੍ਰਹਮ ਕੈ ਸੰਗ ਜਿਉ ਜਨ ਮੈਂ ਜਲ ਆਇ ਕਟਾਨ ਤਿਉ ਜੋਤਿ ਸੰਗ ਜੋਤ ਸਮਾਨਾ ਮਿਟ ਕੇ ਗਵਨ ਪਾਏ ਵਿਸਰਾ ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ ਸੁਖੀ ਵਸੈ ਮੁਸਕੀ ਨਿਆਇ ਆਪਣੇ ਵਾਰ ਤਲੇ ਬੜੇ ਬੜੇ ਅੰਗਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਦਰ ਰਾਜ ਅਭਿਮਾਨ ਸੋ ਨਰਕਵਾਦੀ ਹੋ ਤੋ ਸੁਭਾਨ ਜੋ ਜਾਣੈ ਮੈਂ ਜੋ ਬਰਬੰਤ ਸੋ ਬਦਵਿਸ਼ਟਾ ਕਾ ਜੰਤ ਆਪ ਸੁਖਾ ਕਰਮੰਤ ਕਹਾਵੈ ਜਨਮ ਰਹਿ ਵਾ ਜੋਨ ਪਰਮਾਵੈ ਜਨ ਪੂਕਾ ਜੋ ਕਰੈ ਗੁਮਾ ਸੋ ਮੂਰਖਾਂ ਦਾ ਗਿਆਨ ਕਰ ਕਿਰਪਾ ਜਿਸ ਕਰ ਦੇ ਗਰੀਬੀ ਬਸਾਵੈ ਨਾਨਕੀਆਂ ਮੁਕਤ ਆ ਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਵਾਵੈ ਤਿਣ ਸਮਾਨ ਕਜ ਸੰਗ ਨਾ ਜਾਵੈ ਬਾਲਸ ਕਰ ਮਾਨੁਖ ਉਪਰ ਕਰੇ ਆਸ ਫਲ ਪੀਤੇ ਤਾ ਕੋਇ ਬਿਨਾਸ ਸਾਵਤ ਆਉ ਜਾਣੇ ਬਲਵੰਤ ਗਿਨ ਮੈਂ ਜੈ ਬਸਮੰਤਾ ਕਿਸਨ ਵਧਿਆ ਪੰਕਾਰੀ ਧਰਮ ਦਸ ਕਰੇ ਖੁਆਰੇ ਗੁਰਪ੍ਰਸਾਦ ਜਾ ਕਰ ਮਿਟੈ ਬਿਮਾਨ ਸੋ ਜਿਨ ਨਾਨਕ ਦਰਗਹਿ ਪਰਵਾਨ ਗੋਲ ਕਰਮ ਕਰੈ ਹੋ ਧਾਰੇ ਸਰਮ ਪਾਵੈ ਸਗਲੇ ਵਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਅਵਤਾਰ ਅਨ ਕੀਰਤਨ ਕਰ ਆਤਮ ਨੀ ਦਰਵੈ ਹਰ ਦਰ ਗੈ ਕੋ ਕਹਿ ਸਿੰਘ ਆਵੇ ਆਪ ਸੋ ਜੋ ਭਲਾ ਕਹਾਵੈ ਤੇ ਸਹਿ ਬੁਲਾਇ ਨਿਕਟ ਨਾ ਆਵੈ ਸਾਰ ਵੰਗੀਰੇ ਜਾ ਕਾ ਮਨ ਹੋਏ ਕਹ ਨਾਨਕ ਦਾ ਕੀ ਨਿਰਮਲ ਸੋਏ ਜਬ ਲਗਦਾਨੇ ਮੂਰਤੇ ਕਾ ਛੋਏ ਤਬ ਉਸ ਕਾ ਸੁਖ ਨਾਹੀ ਕੋਏ ਜਾਵੇ ਜਾਣੇ ਮੈਂ ਕੁਛ ਕਰਤਾ ਤਬ ਰਾ ਗਰਭ ਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗਨੇ ਚਲ ਨਾਹੀ ਜੇਦਾ ਜਬ ਲਗ ਮੂਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਪਦ ਦੂਟੈ ਗੁਰ ਪ੍ਰਸਾਦ ਨਾਨਕ ਛੂਟੈ ਸਹਿ ਸੁਕਟ ਲਾਕਾ ਉੜਤਾਵ ਤ੍ਰਿਤ ਨਾਵੈ ਮਾਇਆ ਪਰਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਉਤਾਵੈ ਖਾਉ ਖਾ ਮਰੈ ਬਿਨਾ ਸੰਦੋਖ ਨਹੀਂ ਗੋ ਰਾਜਾ ਸੁਭਨ ਮਨੋਰਥ ਵਿੜਤੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਵਟਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾ ਬਣਿਆ ਪੇ ਆਪ ਸਦਾ ਸਦਾ ਨਾਨਕ ਕਰ ਜਾਪ
ਕਰਨ ਕਰਾਵਨ ਕਰਨ ਹਾਰ ਸਕੇ ਹਾਥ ਕਾ ਵਿਚਾਰ ਜੈਸੀ ਦੁਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰਸ ਹੋਏ ਜੋ ਕੁਛ ਕਿ ਨਸੋ ਆਪਣੇ ਰੰਗ ਸਹਿ ਤੂੰ ਦੂਰ ਸਭ ਹੋ ਗਿਆ ਸੰਗ ਬੂਝੇ ਦੇਖਿਆ ਕਰੇ ਵਿਵੇਕ ਆਪੈ ਏਕ ਆਪੈ ਅਨੇਕ ਮਰਨ ਮਿਲ ਸਿਆਵ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸ਼ ਸਮਝਾਏ ਆਪ ਆਪ ਰਚਿਆ ਸਭ ਕੈ ਸਾਥ ਆਪ ਕਿਨੂੰ ਆਪਣੇ ਵਿਸਤਾਰ ਸਭ ਕਰ ਸਿਖਾਓ ਕਰਨਾ ਕਾਰ ਉਸ ਤੇ ਪਿੰਨ ਕੋ ਕੁਛ ਹੋਏ ਸਾਧਨ ਤਰੇ ਕੈ ਸੋਏ ਆਪਣੇ ਚਲ ਤਾਪ ਕਰਨੇ ਕੌਤਕ ਰੰਗਿਆ ਪਾਰ ਮਨ ਮੈਂ ਆਪਣੇ ਆਪਣੇ ਮਾਏ ਨਾਨਕ ਕੀਮਤ ਕਹਿਣਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦ ਕਿਨੈ ਬਿਰਲਾ ਚੀਨਾ ਭਲਾ ਭਲਾ ਭਲਾ ਤਿਰ ਰੂਪ ਅਤ ਸੁੰਦਰ ਪਾਰ ਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕੜ ਕੜ ਸੁਨੇ ਸਰਬ ਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੇਤ ਸਲੋਕ ਸੰਤ ਸਨ ਜੋ ਜਨ ਪਰੈ ਸੋਜ ਨੁਦਰਨ ਹਾਰ ਸੰਤ ਗਿਨਿੰਦਾ ਨਾਨਕ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁੱਖ ਨ ਆਰ ਜਾ ਘਟੈ ਸੰਤ ਕੇ ਦੁੱਖ ਨ ਜਮ ਤੈਨ ਛੁਟੈ ਸੰਤ ਕੇ ਦੁੱਖ ਨ ਸੁਖ ਸੁ ਜਾਏ ਸੰਤ ਕੇ ਦੁੱਖ ਨਰਕ ਮੈਂ ਪਾਏ ਸੰਤ ਕੇ ਦੁੱਖ ਨ ਮਤ ਹੋਏ ਮਲੀਨ ਸੰਤ ਕੇ ਦੁੱਖ ਨ ਸੋ ਬਾਤਹੀਨ ਸੰਤ ਕੇ ਹੱਥ ਕਾ ਰਖ ਨਾ ਕੋਏ ਸੰਤ ਕੇ ਦੁੱਖ ਨ ਥਾਂ ਸਪਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗਾ ਨਿੰਦਕ ਵੀ ਦਰੈ ਸੰਤ ਕੇ ਦੁੱਖ ਨੂੰ ਤੇ ਮੁਖ ਭਵੈ ਸੰਤਨ ਕੈ ਦੁੱਖ ਨੂੰ ਕਾਗ ਚਲਾਵੈ ਸੰਤਨ ਕੈ ਦੁੱਖ ਨੂੰ ਸਰਬ ਜੁਨ ਪਾਏ ਸੰਤ ਕੈ ਦੁੱਖ ਨ ਤ੍ਰਿਗਤਿਓ ਕਰਮਾਏ ਸੰਤਨ ਕੈ ਦੁੱਖ ਨੂੰ ਤਿਸ਼ਨਾਮਾ ਚਲੈ ਸੰਤ ਕੈ ਦੁੱਖ ਨੂੰ ਸਭ ਕੁਛ ਛਲੈ ਸੰਤ ਕੈ ਦੁੱਖ ਨੂੰ ਤੇ ਸਜਾਏ ਸੰਤ ਕੈ ਦੁੱਖ ਨੂੰ ਨੀਚ ਨਿਚਾਏ ਸੰਤ ਤੁਕੀ ਕਾ ਥਾਂ ਕੋ ਨਾਏ ਨਾਨਕ ਸੰਤ ਪਾਵੇ ਤਾ ਹੋਏ ਫੀਕਤ ਪਾਏ ਸੰਤ ਕਾ ਨਿੰਦਕ ਮਹਾਂ ਅਦਤਾਏ ਸੰਤ ਕਾ ਨਿੰਦਕ ਖਿਰ ਟਕਨ ਨਾ ਪਾਏ ਸੰਤ ਕਾ ਨਿੰਦਕ ਮਹਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ ਸੰਤ ਕਾ ਨਿੰਦਕ ਰਾਰਤੀਨ ਸੰਤ ਕਾ ਨਿੰਦਕ ਤੁਖੀ ਆਰਦੀਨ ਸੰਤ ਕੇ ਨਿੰਦਕ ਸਰਵ ਰੋਗ ਸੰਤ ਕੇ ਨਿੰਦਕ ਸਦਾ ਵਿਜੋਗ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੇ ਤਾ ਸੁਖਾ ਪਈ ਹੋਏ ਮੁੱਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮੇਤਾ ਸੰਤ ਕੇ ਦੁਖੀ ਕਉ ਡਾਣ ਲਾਗੇ ਸੰਤ ਕੇ ਦੁੱਖ ਕਉ ਸਭ ਤਿਆਗੇ ਸੰਤ ਕਉ ਦੁਖੀ ਮਹੰਕਾਰੀ ਸੰਤ ਕਉ ਦੁਖੀ ਸਦਾ ਬੇਕਾਰੀ ਸੰਤ ਕਉ ਦੁਖੀ ਜਨਮੇ ਮਰੇ ਸੰਤ ਕੇ ਦੁੱਖ ਨ ਸੁਖ ਤੇ ਟਰੇ ਸੰਤ ਕੇ ਦੁਖੀ ਕਉ ਨਾਹੀ ਡਾਉ ਨਾਨਕ ਸੰਤ ਭਾਵੇ ਤਲੇ ਮਿਲਾਏ ਸੰਤ ਕਉ ਦੁਖੀ ਅੱਧ ਵਿੱਚ ਦੇ ਟੁੱਟੇ ਸੰਤ ਕਉ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁੱਖ ਕਉ ਧਿਆਨ ਪਰਮਾਈਏ ਸੰਤ ਕਾ ਦੁਖੀ ਉਚੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਤੋਤਾ ਜੋ ਸਾਸ ਬਿਨਾ ਮਿਰਦਾ ਕੀ ਲੋਥਾ ਸੰਤ ਕੇ ਦੁਖੀ ਕਿਚੜ ਕਿਛ ਨਾ ਆਪਨ ਵੇਜ ਆਪੇ ਹੇ ਖਾਹੇ ਸੰਤ ਕੇ ਦੁਖੀ ਕਾ ਬਨਾ ਰੱਖਣ ਹਾਰ ਨਾਨਕ ਸੰਤ ਪਾਵੇ ਤਾਲੇ ਉਬਾਰ ਸੰਤ ਕਾ ਦੁਖੀ ਇਮਰ ਲਾਏ ਜੋ ਜਲ ਬਿਹੋਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨੇ ਰਾਜੈ ਜੋ ਭਾਵ ਕੀਰਤਨ ਤਰਾਪੈ ਸੰਤ ਕਾ ਦੁਖੇ ਛੁਟੈ ਖੇਲਾ ਜਿਉਂ ਬੁਆੜ ਤਿਲ ਖੇਤ ਮੈਂ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤ ਮਿਤਿਆ ਖੈਤਾ ਕੀਰਤਨ ਦਕਾ ਤੁਰਹੀ ਪਾਇਆ ਨਾਨਕ ਜੋਤ ਸੁਭਾਵੈ ਸੋਇ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕਾ ਦੁੱਖ ਕਾ ਦਰਗਾਹ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਆ ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਆ ਸੰਤ ਕਾ ਦੁਖੀ ਕੀ ਪੂਜਨ ਆਇਆ ਸਾ ਸੰਤ ਕਾ ਦੁਖੀ ਉੱਠ ਚੜੈ ਰਾਸਾ ਸੰਤ ਕੇ ਦੁੱਖ ਨਾ ਤਿਸ਼ਟੈ ਕੋ ਜੈਸਾ ਪਾਵੈ ਤੈਸਾ ਕੋਈ ਹੋਏ ਭਇਆ ਕਿਰਤਨ ਮਿਟੈ ਕੋਈ ਨਾਨਕ ਜਨ ਸੱਚਾ ਸੋਏ ਸਾਵ ਕਰ ਤਿਸਕੇ ਸਾਵ ਕਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕਾ ਨਫਸ਼ਕਾਰ ਪ੍ਰਭ ਕੀ ਉਸਤ ਕਰੋ ਸੰਤ ਮੀਤ ਪ੍ਰਭ ਕੀ ਉਸਤ ਕਰੋ ਦਿਨ ਰਾਤ ਛਹ ਤਿਆਓ ਸਾਸ ਗਰਾਸ ਸਭ ਕੁਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀ ਆਪਣਾ ਖੇਲ ਆਓ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸ ਨੂੰ ਕਿਰਪਾ ਕਰ ਤੁਸੀਂ ਆਪ ਨਾਮ ਦੇ ਬੜਪਾ ਕੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਨੋ ਸਿਮਰੋ ਹਰਿ ਹਰਿ ਰਾਏ ਏਕ ਆਸ ਹਰ ਮਨ ਰਖੋ ਨਾਨਕ ਤੋ ਪਰਮ ਪੂਜਾ ਅਸ਼ਟਪਦੀ ਮਾਨੋ ਕੀ ਟੇਕ ਪ੍ਰਤੀ ਸੋ ਜਾਣਦੀ ਮਨ ਕਹਿ ਕਹਿ ਭਗਵਾਨ ਜਿਸ ਕਹਿ ਦੀਆਂ ਰਹਿ ਅਗਾਏ ਬਹੁ ਨਿਸ਼ਨਾ ਲਾਗੇ ਆਏ ਮਾਰ ਰਾਖੈ ਕੋ ਆਪ ਮਾਨੁਖ ਕੈ ਕਿਛੁ ਨਾਹੀ ਹਾਥ ਜਿਸ ਕਾ ਹੁਕਮ ਬੁਰ ਸੋਖੋਏ ਤਿਸ ਕਾ ਨਾਵਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਏ ਉਸ ਤੁਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹਿਰਲਾ ਕਰ ਲੈ ਜੀਆ
ਨੈਣ ਹੋਵੇ ਠਾਕੁਰ ਕਾ ਰੰਗ, ਸਾਹ ਸਾਹਿਬ ਸਾਹਿਬ ਸਾਹ ਸੰਗ ਚਰਨ।

ਰਹਿਤਾ ਹਨ ਤਨ ਕੀਰਤਨ ਕੇਵਲ ਬਖਿਆਨ ਗ੍ਰਹਿ ਸਮੈ ਸੋ ਨਿਰਵਾਨ ਏਕੋ ਪਰ ਜਿਸ ਜਨ ਕੀ ਆਸਾ ਤੁਸ ਕੀ ਘਟੀ ਨਮ ਕੀ ਪਾਸਾ ਪਾਰ ਬ੍ਰਹਮ ਕੀ ਰਸ ਮਨ ਭੁਖ ਨਾਨਕ ਤਸੈ ਨਾ ਲਾਗੈ ਦੁਖ ਜਿਸ ਕੋ ਹਰ ਬ੍ਰਹਮਣ ਟਿਧਾਵ ਸੋ ਸੰਤ ਸੋ ਲਾ ਨਹੀਂ ਟਲਾਵੈ ਜਿਸ ਪ੍ਰਭ ਨ ਕਿਰਪਾ ਕਰੈ ਸੋ ਸੇਵਕ ਕਉ ਕਿਸਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੀਜਿਆ ਕੋਈ ਪ੍ਰਸਾਦਾ ਸਭ ਪੁਜਿਆ ਜਬ ਦੇਖਾ ਤਾਸਾ ਕਿਛ ਮੂਲ ਨਾਨਕ ਸੋ ਸੁਖ ਮਸੋਈ ਅਸਤੂਲ ਨੈ ਕਿ ਜਨਮ ਨੈ ਕਿਛ ਮਰੇ ਆਪਣ ਜਲ ਤਾ ਫਿ ਕਰੇ ਆਵਨ ਜਾਵਨ ਦ੍ਰਿਸ਼ਟਾ ਦ੍ਰਿਸ਼ਟਾ ਗਿਆ ਕਾਰੀ ਤਾਰੀ ਸਭ ਸ੍ਰੇਸ਼ਟ ਆਪ ਆ ਸਗਨ ਮੈਂ ਆਪ ਅਨਿਕ ਜੁਗਤ ਰਚ ਥਾਪ ਥਾਪ ਅਪਨਾਸੀ ਨੈ ਕਿਛ ਖੰਡ ਤਾਰਨ ਤਾਰ ਬ੍ਰਹਿਮੰਡ ਹਲਖ ਵੇ ਵਿਪੁਰਖ ਪ੍ਰਤਾਪ ਆਵਿਜ ਪੈਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋ ਭਾਵੰਤ ਸਗਲ ਸੰਸਾਰ ਉਦਰੈ ਤਿੰਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਰੇ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਨਿਹਾਲ ਹੁਣ ਕੀ ਸੇਵਾ ਸੋਈ ਲੈ ਗਰਸਨ ਕਿਰਪਾ ਕਰੈ ਬਟਪਾ ਗੈ ਨਮ ਜਪਤ ਪਾਪ ਵਿਸਰਾਮ ਨਾਨਕ ਤਿਨ ਪ੍ਰਖ ਗੌਤਮ ਕਰਮਾਨ ਜੋ ਕੁਛ ਕਰੈ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸਪਾਹ ਹੋਵੈ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਟਗਾਨਾ ਜੈਸਾ ਸੋ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਰਿਤ ਸਮਾਏ ਸਮਾਏ ਅਸੁਖ ਨਤਾਨੂੰ ਹੋ ਬਣਿਆ ਆਪ ਸੁਖਾਵ ਦੀਨ ਮਾਨ ਨਾਨ ਪ੍ਰਭ ਨੇ ਕੋ ਜਾਨ ਸਲੋਕ ਸਰਵ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਨ ਉਦਰੀ ਐ ਨਾਨਕ ਤਸ ਬਲੇ ਹਾਰ ਅਸ਼ਟਪਦੇ ਟੋਟੀ ਗਾਟਨ ਹਰ ਗੋਪਾਲ ਸਰਵ ਜੀ ਆਪੇ ਪ੍ਰਤਿਪਾਲ ਚਕਰ ਕੀ ਦਿੰਦਾ ਜਿਸ ਮਨ ਮਾਹੇ ਜਿਸੇ ਵਿਰਦਾ ਗੋਏ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਆਪਣਾ ਸਿ ਪ੍ਰਭ ਆਪੇ ਆਪ ਆਪਣੇ ਕੀ ਹੈ ਕਛੂ ਨ ਹੋਏ ਜੈਸਾ ਪ੍ਰਣ ਲੋਚੈ ਕੋਏ ਤਿਸ ਬਿਰ ਨਾਹੀ ਤਰੈ ਕਿਛ ਕਾਮ ਗਦ ਨਾਨਕ ਜਾਪੇ ਕਰ ਨਾਮ ਰੂਪਮਾਂ ਤੋਂ ਨਾਹੀ ਮੋਹ ਹੈ ਪ੍ਰਭ ਕੀ ਜੋ ਸਗਲ ਕੜ ਸੋ ਹੈ ਧਨਵੰਤਾ ਹੋਏ ਕਿ ਆਪ ਕੋ ਕਰ ਬਹਿਣਾ ਸਭ ਕੇਸ਼ ਤਿਸ ਕਾ ਦੀਆ ਦਰ ਵੈ ਅਤ ਸੂਰਜ ਕੋ ਕਹਾ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਜੇ ਕੋ ਹੋਏ ਬਹਿ ਜਾ ਤਾਰ ਤਿਸ ਦਿਨ ਹਾ ਜਾਣੇ ਗਾ ਵਾਰ ਜਿਸ ਕੋ ਪ੍ਰਸਾਦ ਟੁੱਟੇ ਹਾਂ ਰੋਗ ਨਾਨਕ ਸੋਜਨ ਸਦਾ ਰੋਗ ਜੋ ਮੰਤਰ ਕਾ ਥੰਮ ਥਮਨ ਤਿਉ ਗੁਰ ਕਾ ਸ਼ਬਦ ਮਨ ਹੈ ਅਸਥਮਨ ਜੋ ਪਾਖਾਣ ਨਾਵ ਚੜਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਤਕਾਰ ਦੀਪਕ ਵਰਗਾਸ ਗੁਰਦਰਸ ਦੇਖ ਮਨ ਹੋਏ ਵਿਗਾਸ ਜੇ ਮੈਂ ਉਦਿਆਂ ਮੈਂ ਮਾਰਗ ਪਾਵੈ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਚਾ ਤੋਰ ਨਾਨਕੀ ਹਾਲ ਉੱਚਾ ਪੁਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖਿਆ ਗਿਆ ਲਿਖਿਆ ਪਾਈਐ ਦੁਖ ਸੁ ਪ੍ਰਭ ਦੇਵ ਨਹਾਰ ਅਵਰ ਜਾਗ ਤੂੰ ਤਸਰ ਤਾਰ ਜੋ ਕੁਛ ਕਰੈ ਸੋ ਸੁਖ ਮਨ ਭੁਲਾ ਕਾਹੇ ਫਿਰੈ ਜਾਨ ਤੌਨ ਵਸਤਾ ਇਤਰੇ ਸੰਗ ਲਪਟ ਰਹੇ ਰਸਲੋ ਬਿਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਸੇ ਜੀ ਕਰ ਜਾਏ ਇਸ ਵਖਰ ਕਉ ਲੈ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਰੇ ਬਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲਾ ਲਾਦ ਖੇ ਸੰਤੈ ਸੰਗ ਜਾਲ ਅਵਰਤੈ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖੂ ਚਲ ਹਰ ਦਰ ਗੈ ਸੋਏ ਇਹ ਵਪਾਰ ਬਿਰਲਾ ਬਾਬਾ ਰੇ ਨਾਨਕ ਤਾਂ ਕੇ ਸਤ ਬਲਿਹਾਰ ਚੰਨ ਸਾਧ ਕੇ ਤੋਹੇ ਤੇ ਪੀ ਅਰਪ ਸਾਧ ਕੋ ਆਪਣਾ ਜੀਆ ਸਾਧ ਕੀ ਦੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਆ ਕੁਰਬਾਨ ਸਾਧ ਸਿਵੜ ਭਾਗੇ ਭਾਈਐ ਸਾ ਸੰਘ ਹਰ ਕੀਰਤਨ ਗਾਈਐ ਅਨਕ ਵਿਘਣ ਤੇ ਸਾਧ ਤੂੰ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਉੱਡ ਕੇ ਸੰਤੈ ਦਰ ਆਇਆ ਸਰ ਸੁਖ ਨਾਨਕ ਦੇ ਪਾਇਆ ਮ੍ਰਿਤ ਗਾਡੀ ਵੜਨ ਹਾਰ ਭੁਖੇ ਗਾ ਦੇਵ ਦਾਰ ਸਰ ਬਨਦਾਨਾ ਕੀ ਦ੍ਰਿਸ਼ਟੀ ਮਾਏ ਪਰਖੇ ਕਾ ਲੈਣਾ ਪਾਏ ਸਭ ਕਿਛ ਤਿਸਕਾ ਉਹ ਕਰਨ ਜੋਗ ਤਿਸਨ ਦੂਸਰ ਹੋਆ ਨਾ ਹੋਗ ਜਬ ਜਨ ਸਦਾ ਸਦਾ ਉਦਨ ਰਹਿਣ ਸਭ ਤੇ ਉੱਚ ਨਿਰਮਲੇ ਕਰਨੇ ਕਰ ਕਰ ਪਰਸਕਾ ਨਾਮ ਦੀਆ ਨਾਨਕ ਸੋਚ ਅੰਦਰ ਮਲਤੀਆ ਜਾ ਕੇ ਮਨ ਕਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੇਤ ਭਗਤ ਭਗਤ ਸੁਣੀਐ ਤੇ ਲੋ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸੱਟਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿੜ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਨ ਸੱਚ ਕਰੋ ਜਾਤਾ ਨਾਨਕ ਸੋ ਜਨ ਸੱਚ ਸਵਾਤਾ ਸੋਕ ਰੂਪ ਨ ਰੇਖਣ ਰੰਗ ਕੇਛਾ ਤ੍ਰੈਗੁਣ ਦੇ ਪ੍ਰਭਿਨ ਸਹਿਬ ਜਾਏ ਨਾਨਕਾ ਸੋ ਵੈਸੋ ਪ੍ਰਸੰਨ ਅਸ਼ਟਪਦੇ ਅਵਨਾਸੀ ਬ੍ਰਹਮਨ ਮੈਂ ਰਾਖ ਮਨ ਕਿਤੋ ਪ੍ਰੀਤ ਆਗ ਤਿਸਤੇ ਬ੍ਰ ਨਾਹੀਂ ਕਿਸ ਕੋ ਸਰਬਿੰਦਰ ਤਰਿਖ ਸੋ ਆਪੇ ਬਿਨਾ ਆਪੇ ਦਾਨ ਗੈਰ ਗੰਭੀਰ ਖੇਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ

ਬਖਸ਼ਾਂ ਦੋ ਸਾਤਰੇ ਕੇ ਚਾਨੇ ਪਾਓ ਨਾਨਕ ਹੈ ਮਨ ਹੁਨਰਾ ਮਨ ਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪੰਜਾ ਕਾ ਨੇਤਰ ਫੋਰ ਤਿਸ ਕਮ ਤਨਾ ਜਾਣੇ ਹੋਰ ਅਣ ਰੂਪ ਮੰਗਲ ਸਤਜਾ ਕੈ ਸਰ ਥੋਕ ਸੁਣੀਏ ਕਰਤਾ ਕੈ ਰਾਜ ਮੈਂ ਰਾਗ ਜੋਗ ਮੈਂ ਜੋਗੀ ਤਾ ਮੈਂ ਤਵੀ ਸਰਗ੍ਰਹਿ ਸਮੈਂ ਭੋਗੇ ਧਿਆਏ ਤੱਕ ਧਿਆਏ ਭਗਤ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਗਿਆ ਤਨਾ ਪਾਇਆ ਜਾ ਕਿਰੀਲਾ ਕੀਮਤ ਨਾਹੇ ਸਗਰ ਦੇ ਭਾਰੀ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਬੋਤ ਸਗਲ ਪਰੋਈ ਆਪਣੇ ਸੋਤ ਸਮਤ ਗਿਆਨ ਧਿਆਨ ਜਿਨ ਤੇ ਜਿਨ ਦਾਸ ਨਾਮ ਧਿਆਵੈ ਸੇ ਤੇ ਗੁਣ ਮੈਂ ਜਾਗਾ ਪਰਮਾ ਜਨ ਮਰੈ ਫਰਿਆਵੈ ਜਾਏ ਊਚ ਨੀਚ ਤਿਸਕੇ ਆਸਾਨ ਜੈਸਾ ਜਨਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਗ ਰੰਗ ਨਾਨਾ ਭੇਕ ਰੈਕ ਰੰਗ ਨਾਨਾ ਵਿਦਗਿਨ ਵਸਾਰ ਰੱਬ ਆਪਣਾ ਸੀ ਏਕੰਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰ ਰਹੇ ਪੂਰਨ ਸਭ ਠਾਏ ਨਾਨਾ ਵਿਦ ਕਰ ਵਤ ਮਨਾਏ ਆਪਣੀ ਕੀਮਤ ਆਪੇ ਪਾਏ ਸਭ ਕਰ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੈ ਨਾਨਕ ਕਰਨਾ ਨਾਂਕੇ ਤਾਰੇ ਸਗਲ ਜਾਂਤ ਨਾਂਕੇ ਤਾਰੇ ਖੰਡ ਬ੍ਰਹਿਮੰਡ ਨਾਂਕੇ ਤਾਰੇ ਸਿਮਤ ਵੇਦ ਪੁਰਾਨ ਨਾਂਕੇ ਤਾਰੇ ਸੁਨ ਗਿਆਨ ਧਿਆਨ ਨਾਂਕੇ ਤਾਰੇ ਆਕਾਸ਼ ਪਾਤਾਲ ਨਾਂਕੇ ਤਾਰੇ ਸਗਲ ਆਕਾਰ ਨਾਂਕੇ ਤਾਰੇ ਪੁਰੀ ਅਸਾ ਪਵਨ ਨਾਂਕੇ ਸੰਗ ਉਦਰ ਸੁਨ ਸ੍ਰਵਨ ਕਰ ਕਰ ਪਰ ਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਨੇ ਸੋਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਾਨ ਪੁਰਖ ਸਤ ਕੇਵਲ ਪ੍ਰਧਾਨ ਕਤੂਤ ਸਤ ਸਤਜਾ ਕੀ ਬਾਣੀ ਸਤ ਪੁਰਖ ਸਮਾਇ ਸਮਾਣੀ ਸਤ ਕਰਮ ਜਾਗਰਚਨ ਸਤ ਮੂਲ ਸਤ ਸਤ ਉਤਪਤ ਸਤ ਕਰਨੇ ਨਿਰਮਰ ਨਿਰਮਰੇ ਸਹਿਬ ਸਪਲੇ ਸਤ ਨਾਮ ਪ੍ਰਭਾ ਸੁਖਦਾਏ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਵਚਨ ਸਾਧ ਉਪਦੇਸ਼ ਸਤ ਜਾ ਜਾਗਰਦੈ ਪਰਵੇਸ਼ ਸਤ ਨਿਰਤ ਪੂਜੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਇਆ ਸਤ ਕੀ ਆ ਸੋ ਸਤ ਆਪ ਜਾਣੇ ਆਪਣੇ ਵਿਦ ਗਾਤਾ ਜਿਸ ਕੇ ਸਿਰ ਸੋ ਕਰਨੇ ਖਾਰ ਆਪਣਾ ਬੂਟ ਕਰਤ ਵਿਚਾਰ ਕਰਦੇ ਕੀਮਤ ਨਾ ਜਾਣੇ ਕੀ ਨਾਨਕ ਜੋ ਤੁਸ ਪਾਵੈ ਸੋ ਵਰਤੀਆ ਵਿਸਮਨ ਵਿਸਮਾ ਭਏ ਵਿਸਮਾਦ ਜਿਨ ਬੂਝੇ ਤੁਸ ਆਇਆ ਸਵਾਦ ਪ੍ਰਭੇ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਹੋਏ ਤਾਤ ਤੋ ਕਾਟਨ ਹਾਰ ਜਾਗੈ ਸੰਗ ਤਰੈ ਸੰਸਾਰ ਜਿਨ ਕਾ ਸੇਵਕ ਸੋ ਵਡ ਭਾਗੇ ਜਿਨ ਕੈ ਸੰਗੇ ਕਿਲੇ ਬਲਾਗੇ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਬਲ ਪਾਵੈ ਸਲੋਕ ਆਦ ਸਚ ਜੁਗਾਦ ਸਾਚਾ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟ ਪਦੇ ਚਰਨ ਸਤ ਸਤ ਬਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਕਨਹਾਰ ਨਾਮ ਸਤ ਸਤ ਆਵਨਹਾਰ ਆਵ ਸਤ ਸਤ ਸਵਤਾਰੀਆਂ

0: ਨਾਨਕ ਸਤ ਸਤ ਪ੍ਰਭ ਸੋਇ ਸਤ ਸਰੂਪ ਹਿਰਦੈ ਜਨ ਮਾਰਨੇ ਕਾਰਨ ਕਰਾਵ ਤਿਲ ਮੂਲ ਬਛਾਨ ਜਾਗ੍ਰਿਤ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤਿਨ ਰਪਾਹ ਵਸਾਨਾ ਜਿਸ ਤੇ ਉਪਰਿਤ ਸਮਾਇ ਸਮਾਨਾ ਵਸਤ ਮਾਲੇ ਵਸ ਕਢਾਈ ਤਾ ਕਾ ਭਿਣ ਨਾ ਕਹਿ ਨਾ ਜਾਏ ਪੂਜੇ ਪੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਕੋ ਠਾਕੁਰ ਕਾ ਸੇਵਕਿਆ ਗਿਆ ਗਰ ਠਾਕੁਰ ਕਾ ਸੇਵਕ ਸਦਾ ਪੁਜਾਰ ਠਾਕੁਰ ਕੇ ਸੇਵਕ ਹੈ ਮਨ ਪ੍ਰਤੀ ਤੇ ਠਾਕੁਰ ਕੇ ਸੇਵਕੀ ਨਿਰਮਰੇਤ ਠਾਕੁਰ ਕਾ ਸੇਵ ਜਾਨ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਆਪਣੇ ਪਾਲਨ ਹਾਰਾ ਸੇਵਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਾਰ ਨਾਨਕ ਸੋ ਸੇਵਕ ਸਾਧ ਸਾਧ ਸਮਾਰੈ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰੱਖੇ ਆਪਣੇ ਦਾਸ ਕਾ ਦੇਵ ਡਾਈ ਆਪਣੇ ਸੇਵਕਾ ਨਾਮ ਜਪਾਏ ਆਪਣੇ ਸੇਵਕੀ ਆਪਤ ਰੱਖੇ ਤਾਂ ਕਿ ਗਤਮਿਤ ਕੋ ਨਾ ਰੱਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵ ਕੂਟ ਸੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਲ ਸੋ ਸੇਵਕ ਦਹ ਜਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰੱਖੈ ਪਾਸਮ ਕਰ ਲਸਕਰ ਕੋਟ ਲੱਖੈ ਜਿਸ ਕਾ ਸਾਸਨ ਕੱਢ ਤੇ ਆਪ ਤਾ ਕੋ ਰਾਖ ਦੇ ਕਰ ਹੱਥ ਮਾਨਸ ਜਤਨ ਕਰਦ ਮਾਂ ਪਾਂਤ ਤੁਸਕੇ ਕਰਦ ਫਿਰਤੇ ਜਾਤ ਮਾਰਨ ਰੱਖਿਆ ਵਰਨਾ ਕੋਈ ਸਰਵ ਜੀਆ ਕਰ ਰੱਖਾ ਸੋਏ ਕਾਇ ਸੋਚ ਕਰੈ ਰੇ ਪ੍ਰਾਣੀ ਜਪ ਨਾਨੀ ਪ੍ਰਭ ਲਾਗੇ ਵਡਾਣੀ ਬਾਰ ਬਾਰ ਪ੍ਰਭ ਜਪਿਆ ਪੀ ਅੰਮ੍ਰਿਤ ਮਹੰਤਾ ਤ੍ਰਪਿਆ ਨਾਮ ਰਤਨ ਜਨ ਗੁਰਮੁਖ ਪਾਇ ਤਿਸਕੀ ਸ਼ਬਦ ਨਾਹੀ ਦਿਸ਼ਟ ਆਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਾ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤ ਨਾਮ ਨਾਮ ਸਮਾਨੇ ਹੋਠ ਬੈਠ ਸੋਭਤ ਨਾ ਕਹੋ ਨਾਨਕ ਚਨ ਕਹਿ ਸਦਕਾਮ ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕਿੰਨੀ ਦਾਤ ਕਰੇ ਭਗਤ ਆਤਮ ਕਹਿ ਚਾਹੇ ਪ੍ਰਭ ਆਪਣੇ ਸਿਵਰੈ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਵਿਛਾਨ ਤੁਸਕੀ ਮਹਿਮਾ ਕੌਣ ਵਿਖਾਨ ਤੁਸਕਾ ਗੁਣ ਕਹਿ ਕੇ ਨਾ ਜਾਣਾ ਆਠ ਪਹਿਰ ਪ੍ਰਭ ਸਿੰਹ ਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਨ ਕੀ ਓਟਲੇ ਮਨ ਤਨ ਆਪਣਾ ਤਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਸੋ ਕਾ ਦਾਤਾ ਤੁਸਕੀ ਸਰਨ ਸਰਸੁਖ ਭਾਵ ਤੁਸਕਾ ਦਰ ਸ ਭਾਵ ਮਿਟਾਵੈ ਆਵਰ ਸਿਆਣ ਸਗਲੀ ਛਾਟ ਤਿਸ ਜਨ ਕੀ ਤੋ ਸੇਵਾ ਲਾਗ ਆਵਰ ਜਾਣ ਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਬੁੱਢੋ ਸਤ ਪੈਰਾ ਸਰੋਕ ਸਤ ਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿਕੁਦਰੈ ਨਾਨ ਖਰਗਨ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਕਾ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤਮਲ ਹਰੇ ਗੁਰ ਵਚਨੀ ਹਰ ਨਾਮ ਵਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖਾ ਨਾਮ ਤਾਂਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖਾ ਹਾਲਤ ਪਾਲ ਸਵਾਰ ਨਾਨਕ ਸਤਿਗੁਰ ਸਿੱਖਾ ਜੀ ਨਾਲ ਸਮਾਰੈ ਗੁਰ ਕਹਿ ਗੁਰੇ ਸੇ ਗੁਜੋਰੈ ਗੁਰ ਕੀਆ ਗਏ ਮਨ ਮੈਂ ਸਹੈ ਆਪ ਸੁਖਾਉ ਕਰ ਕਿਛਨਾ ਜਨ ਆਵੇ ਹਰ ਹਰ ਨਾਮ ਹਿਰਦ ਸਤਿ ਤੇ ਆਵੇ ਮਨ ਵਿੱਚ ਸਤਿਗੁਰ ਕੈ ਪਾਸ ਤੇ ਸੇਵਕੇ ਕਾਜ ਰਾਸ ਸੇਵਾ ਕਰ ਤੋ ਇੰਨੇ ਕਾਮ ਤੁਸਕਾ ਹੋ ਤਾਂ ਪ੍ਰਾਪਤ ਸਵਾਮੀ ਆਪਣੇ ਕਿਰਪਾ ਸਹਿਬ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੇਸ ਬੇਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਕਤ ਜਾਣੈ ਸੋ ਸਤਿਗੁਰ ਜਿਸਰਦਾ ਹਰਨਾਉ ਅਨਕ ਵਾਰ ਗੁਰ ਕਾ ਵਲ ਜਾਓ ਸਾਰ ਬਿਨ ਤਾਂ ਜੀ ਕਾ ਦਾਤਾ ਆੜ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਕਿਆ ਆਪਣੀ ਕਛ ਪਾਰ ਮੈਂ ਸਹਿਸ ਸਿਆਣ ਪਲਿਆ ਨਾ ਜਾਈਏ ਨਾਨਕੈ ਸਾਗਰ ਪਟ ਪਾਗੇ ਭਾਈਐ ਸਫਲ ਦਸਨ ਭੇਖਤ ਪੁਨੀਤ ਪਰ ਸਤਿ ਚਰਨ ਗਜ ਨਿਰਮਰੇਤ ਪੇਟ ਸੰਗ ਰੰਗ ਗੁਣ ਰਵੇ ਪਾਰ ਰੰਗੀ ਦਰ ਗਿਆ ਗਾਵੇ ਸੁਨ ਕਰ ਬਚਨ ਕਰਨ ਆਗਾਨੇ ਮਨਸ ਤੋਂ ਕਾਂਦੇ ਪਤੀਆਂ ਨੇ ਪੂਰਾ ਗੁਰ ਰੱਖਿਓ ਰਾਗਾ ਮੰਤਰ ਅੰਮ੍ਰਿਤ ਦੁਸ਼ਟ ਵੇਖਿਆ ਹੋਇਆ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਬਾਬਤ ਸਲੇ ਮਿਲਾਏ ਜੇ ਵਾਏ ਕੁਛ ਸਤ ਦੇਖ ਸਤ ਪਰਖ ਪੂਰਨ ਵਿਵੇਕ ਗਾਹੋ ਪੂਰਨ ਪਹੁੰਚਤ ਪ੍ਰਾਣੀ ਆਗਮ ਗੋਚਰ ਬ੍ਰਹਮ ਨਿਰਵਾਣ ਨਿਰਹ ਨਿਰਵੈ ਸੁਖਦਾਇ ਤਾ ਕੀਮਤ ਗਿਣ ਨਾ ਪਾਈ ਅਨਕ ਭਗਤ ਬੰਦਨ ਨਿਤ ਕਰੈ ਚਰਨ ਗਰ ਹਿਰਦੈ ਸਿਮਰੈ ਸਤ ਬਰੇ ਹਾਰੇ ਸਤਿਗੁਰੇ ਆਪਣੇ ਨਾਨਕ ਰਿਸਵਰ ਸਾਤ ਐਸਾ ਪ੍ਰਭ ਜਪਨੇ ਇਹੋ ਹਰ ਸਪਾ ਵਚਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖਾ ਨਾਹੀਂ ਕਦੇ ਬਿਨਾਸ ਜਾਗੈ ਮਨ ਪ੍ਰਗਟੇ ਗੁਰਦਾਸ ਹਾੜ ਪਰ ਹਰ ਕਾ ਨਾਮ ਰੇ ਸੱਚ ਉਪਦੇ ਸੇਵਕਾ ਦੇ ਮੋਹ ਮਾਇ ਕੈ ਸੰਗ ਨਾ ਦੇ ਮਨ ਮੈਂ ਰਾਖੇ ਆਰਾ ਰੇ ਗੰ ਖੰਧ ਕਰ ਦੀਪਕ ਪ੍ਰਗਾਸੇ ਨਾਨਕ ਭਰ ਮੋਦਕ ਤੈ ਤੇ ਨਾਸੇ ਤਬ ਤੈਂ ਠਾਂਡ ਵਰਤਾਈ ਅੰਧ ਵਿਦਖ ਨਾਠੇ ਪਾਏ ਜਨ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੁੱਕਾ ਨਿਰਪਾ ਹੋਏ ਬਸੇ ਸਕਲ ਵਿਆਦ ਮੰਥੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੇ ਸਾਧ ਸੰਗ ਜਪ ਨਾਮ ਮੁਰਾਰੀ ਸਿੱਤ ਪਾ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਰਸ ਸਰਵਨਾ
1: ਧਾਰ ਸਗਲੀ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਾਵ ਬਿਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਈ ਸਰਵ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾ ਬਿਨਾ ਨਾਨਕ ਇਹੋ ਧਨ ਸਾ ਰਾਸ਼ਟਰਪਤੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਵਰ ਭਾਵ ਸਮੀਤ ਵਿਸਾਰੋ ਚਰਨ ਕਮਲ ਅਰਧ ਮੈਂ ਉਧਾਰੋ ਕਰਨ ਕਾਰਨ ਸੋ ਪ੍ਰਭ ਸਭਰਾਥ ਦਿੜਕਾ ਕਹੋ ਨਾਮ ਹਰ ਵਾਤ ਇਹ ਧਨ ਸੰਚੋ ਹੋ ਭਗਵੰਤ ਸੰਤ ਜਨਾ ਕਾ ਨਿਰਵਰ ਮੰਤ ਏਕ ਆਸਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੁੰਠ ਉਠਾਵੈ ਸੋ ਤਨ ਹਰ ਛੇ ਬਾਤੇ ਪਾਵੈ ਜਿਸ ਕੋ ਨਿਤ ਭਾਸ਼ੇ ਮਿਤ ਸੋ ਸੁਖ ਸਾਧੂ ਸੰਗ ਪ੍ਰੀਤੀ ਸੋਭਾ ਕੋ ਕਰੈ ਭਲੀ ਕਰਨੇ ਸਾ ਸੋਭਾ ਬਵਜ ਹਰ ਕੀ ਸ਼ਰਨੀ ਅਨਕ ਪਾਵੀ ਰੋਗ ਨ ਜਾਏ ਰੋਗ ਮਟੇ ਰਬ ਖਦਲੈ ਸਰ ਨਿਧਾਨ ਮੈਂ ਹਰ ਨਾਮ ਨਿਧਾਨ ਇਸ ਨਾਨਕ ਦੁਰਗੈ ਪ੍ਰਵਾਨ ਮਨ ਪ੍ਰਭੂ ਦੋ ਹਰ ਕੇ ਨਾਇ ਦੈ ਦਿਸਾਵ ਤਿਆ ਬੈਠਾਏ ਤਾਂ ਕੋ ਬਿਘਨ ਨਾ ਲਾਗੈ ਕੋਈ ਜਾਕਰ ਦੇਵਸੈ ਹਰ ਸੋਏ ਕਲ ਤਾਤੀ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਭਾਉ ਬਿਨ ਸ਼ੈ ਪੂਰਨ ਹੋਇਆ ਆਸ ਭਗਤ ਪਾਇਆ ਤਮ ਬਰਗਾਸ ਤਿਤ ਕਰ ਜਾਏ ਵਸੈ ਅਵਨਾਸੀ ਕਹੋ ਨਾਨਕ ਕਾਟੀ ਜਮਵਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਰਹਿ ਸੋਖਾ ਚੋਖਾ ਚਾ ਆਵਾ ਗਵਨ ਮਿਟਿਆ ਪ੍ਰਭ ਸੇਵਾ ਆਪ ਤੇ ਅਕਸ਼ਕਨ ਸ਼ਰਨ ਗੁਰਦੇਵ ਯੋ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਵਰ ਪ੍ਰਾਨ ਦਾਰਨ ਕੁਪਾਵਨ ਛੁਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮੰਚਿਤ ਨਾਨਕ ਫਲ ਪਾਏ ਸੰਗ ਨਾ ਚਾਲਿਸ ਤੇਰਾ ਦਿਨਾਂ ਤੂੰ ਕਿਆ ਲਿਪਟਾਵੇ ਮੂਰਖ ਮਨਾ ਸੁਤ ਮੇਦ ਕੁਟੰਬਰ ਮੰਤਾਇਨ ਤਿਉ ਕਹੋ ਤੁਮ ਕਮਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰਿਨ ਤੇ ਕਹੋ ਕਮਨ ਛੁਟਕਾਰ ਆਸ ਹਸਤੀ ਰਥ ਸਵਾਰੇ ਝੂਠਾ ਨਾਮ ਝੂਠ ਪਾ ਸਾਰੇ ਜਿੰਦੀ ਤਿਸ ਬੁਜੇ ਨਾ ਬੇਗਾਨਾ ਨਾਮ ਬਸਾਰ ਨਾਨਕ ਪਛਤਾਨਾ ਗੁਰ ਕੀ ਮਤੁਲੇ ਇਆਨੇ ਭਗਤ ਬਿਨਾ ਬਡੂ ਬੇਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲਬਿਕ ਜਾਹੇ ਆਪ ਜਪੋ ਬਰਾ ਨਾਮ ਜਪਾਵੋ ਸੁਨਤ ਕਹਿ ਤ੍ਰੈਤ ਕਿਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਣ ਗਾਓ ਤ੍ਰਿ ਤ੍ਰਸਮੈਲ ਬਿਨ ਜੈ ਹੋਮੈ ਬਿਖਫੈਲ ਹੋਏ ਚਿੰਦ ਬਸੈ ਸੁਖ ਨਾਲ ਸਾਧ ਗਰਾ ਸਰਨਾਮ ਸਮਾਲ ਛਾੜ ਸਿਆਨ ਸਕਲੀ ਮਨਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਜ ਕਰੋ ਵਿਹਾਰੀ ਹਾਂ ਸੁਖ ਦਰ ਗਾਇ ਜੈਕਾਰ ਸਰਮਨ ਤਰੇ ਕੋ ਦੇ ਕਾਉ ਨਾਨਕ ਜਾਂ ਕੇ ਮਸਤਕ ਲੇ ਕੇ ਕੋ ਜਪੇ ਕੋ ਸਲਾਹੇ ਇੱਕ ਸਿਮਰੇ ਕੋ ਮਨਾਹੇ ਇੱਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪੇ ਇੱਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਹੈ ਪ੍ਰਭ ਆਪ ਅਨਕ ਵਿਸਾਰੇ ਏਕ ਤੇ ਭਏ ਏਕ ਰਾਤ ਪ੍ਰਚਿਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਭਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧਨਾ ਕੀ ਮਾਂਗੋ ਧੂਰ ਪਾਰ ਪੁਰ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਸ ਪ੍ਰਥਮੇ ਧਿਆਵੋ ਚਰਨ ਕਮਲ ਸੋ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਈ ਕੂਟੀ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਇਆ ਰਸ ਪਾਵੇ ਬਿਰਲਾ ਕੋਈ ਜਿਨ ਚਾਖੇ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾ ਨੀ ਸੁਪਾਰ ਪਰੇ ਪ੍ਰੇਮ ਰਸ ਰੰਗ ਉਪਜੈ ਜਾਓ ਸਾਧ ਕੇ ਸੰਗ ਪਰੇ ਸ਼ਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਆਨ ਦਿਨ ਨਿਵਲਾਕ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਦਿਆਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁੱਖ ਨਮ ਗਿਆ ਇੱਛ ਪੁੰਨੀ ਸ਼ਰਦਾਸਾ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਾਥ ਨਿਰਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੇ ਵਿਸਰੇ ਜੇ ਘਾਲ ਨਾ ਭਾਨੈ ਸੋ ਕੇ ਵਿਸਰੇ ਜੇ ਕੀ ਆ ਜਾਣੈ ਸੋ ਕੇ ਵਿਸਰੇ ਜਨ ਸਭ ਕੁਛ ਦੀਆ ਸੋ ਕੇ ਵਿਸਰੇ ਜੇ ਜੀਵਨ ਜੀ ਆ ਸੋ ਕੇ ਵਿਸਰੇ ਜਗਨ ਮੈਂ ਰੱਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕੇ ਵਿਸਰੇ ਜੇ ਵਿਕਤੇ ਕਾਢੈ ਜਨਮ ਜਨਮ ਕਾ ਟੁੱਟਾ ਕਾਢੈ ਗੁਰਪੂਰੈ ਤਤ ਹੈ ਬੁਝਾਇਆ ਪ੍ਰਭ ਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਬਰਾ ਨਾਮ ਜਪਾਵੋ ਭਗਤ ਪਾਏ ਤ੍ਰਿਅ ਸੰਸਾਰ ਬਿਨ ਭਗਤੀ ਧਨ ਹੋਸੀ ਸ਼ਾਰ ਸਰਬ ਕਲਿਆਣ ਸੋਕ ਨਿਦਨਾਮ ਬੋੜਤ ਜਾਤ ਪਾਏ ਵਿਸ਼ਰਾਮ ਸਕਲ ਦੁੱਖ ਕਹੋ ਵਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ਼ਾ ਮਨ ਤਨ ਅੰਤਰ ਹੀ ਸੁਆਵ ਨੇਤਰ ਬੇਗ ਦਰ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਭਾਵੇ ਸੰਗ ਏਕ ਬਸ ਦੀਜਾ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੇ ਨਾ ਜਾਏ ਨਾਨਕ ਰਿਆ ਸਰਬ ਸਮਾਏ ਪਰਮ ਬਖਸ਼ਾ ਦੀਨ ਦਿਆਲ ਭਗਤ ਵਿਚਲ ਸਦਾ ਕਿਰਪਾਲ अनाथ नाथ गोविंद गोपाल सर्व कटा करते प्रतिपाल आदि पुर कारण करतार भक्त जना के प्राण उधार जो जो जपे सो होए पुनीत भक्त पाए लावे मनहित। हम निर्गुण यार नीच जान नानक तुमरी शरण पुरख भगवान सर्व वैकुंठ मुक्त मुख पाए एक निम करके गुण गाए अनक राज भोग वड्याई हर के नाम की कथा मन पाई। बहु भोजन का प्रसंगीत रसना जपती हर हर नीत भली सुकरनी शोभा धनवंत हृदय वसै पूर्ण गुरमंत। साध संग प्रभ देहो निवास सर्व सुख नानक प्रगास श्लोक सरगुण निर्गुण निरंकार सुन समाधि आप आपन किया नानका यापी ही फिर जाप। अष्टपदी जब आकार ही कथन स्थिता पापन तब कहते होता जब धारी अपन सुन सुमात बैर विरोध गिर संकुमात जाब इसका वन चिन्ह जाब तब हर सो को कसे व्यापत जब अपन आप आपार ब्रह्मता हो कहाँ कि शोभित परम आपन के लावर्ती जाना न करने हार न दो जा जब होवत प्रभ केवल तनि दामंद मुक्त को किसको कनी जाब एक हर गम अपार तब नरक सुर को कौन उतार जब निर्गुण ब्रह्म से सिपाही तब शिव शक्त कहो कुछ ठा जब आप आप अपने ज्योत रहे तब कवन डर कवन कत डरे आपन चले तब करने हार नानक ठाकुर गम अपार अविनाशी सुखापनासन थे जनमरण को कहा विनाशन जा पूर्ण करता प्रभ सोय तब जम की द्रास कहो कि सोय जब भगत गोचर प्रभ एका तब चित्रगुप्त किसी पुछत लेखा जब नाथ निरंजन गोचर गाते तब कौन छठे कौन बंधन बाधे अपना आप ही चर्जा नानक अपन पाप ही ऊपर जा जय निर्मल पुरख पुरख पत होता तह बिन मैल कहो कैद होता जय निरंजन निरंकार निरपाउन तह कौन कमान कौन भी महान जय स्वरूप केवल जगदीश तय छल छित्र लगत कौ किस जय ज्योत स्वरूपी ज्योत संग समावे तह किसे हुकम तृप्तावे कर्ण ग्रामन करने हार नान करते का नाह समार जब अपनी शोभा अपने संग मनयता कवन भय पाप मित्र सुत भाई जय सर्वकला आपे परवीन तय वेद की देव कहाँ कौ चीन जब अपन आप आप उतारे तो शगन शगन कहाँ विचारे जय आपन ओज अपन आप नेरा तह कौन ठाकुर कौन कहिया चेरा बिस्मन बिस्म रहे बिस्माद नानक अपनी गत जानू आप जय छल शेद भीत समाया हुआ किसे व्यापत माया आपस को आप आदेश तिह गुण का ना ही प्रवेश जय एक भगवंता तह कौन अचिंत कसलाग चिंता जय अपन आप आपति अरत है कौन कथे कौन सुनने हरा बहु बेंत उष्टे ऊंचा नानक आपस को आपे पहुँचा जय आप रचियो पर पंच कार्ति गुण में कीनो विस्तार पापन तय पही कहावत को नरको सुरक पंचावत आल जाल माया जंजाल हो मैं मोह परम पै पार दुख सुख मान अपमान अनेक प्रकार की उपख्यान आपन के लाभ कर दे कह खेल संकोच चेताओ नानक एक जह विगत भगत है आप जय पसरे पासार संत प्रताप हो पा का पे धनी उनकी सोबान हो बने आपे गौद कर अनद जो जापे रस भोग निर्जोग जिस भावे तसा पना लाभ है जिस भावे तस्केल खिलाब है बेशुमार थाया गणत अतोले ज्यों बुलाव त्यों नानक दास बोले श्लोक जी जंत के ठाकुरा आपे वर्तन हार नानक को पसरिया दूजा कह दृष्टार। अष्टपदी आप कथे आप सुनने हार आपे एक आप विस्तार जात इस भाविता सृष्ट उपाय अपने भाणे लय समाये तुम ते बिन नहीं किछ होए अपन सुत सब्जक्त परोए जा को प्रभु जीवा बुझाए सच नाम सोई जन पाए सो सुंदरशी तत्काविता नानक सकल सृष्ट का जेता जी जंत्र सबता के हाथ दीन दयाल नाथ को नाथ जिस राखे तस कोई न मारे सो मोज समन विचार तिस्ता जबर कहाँ को जाए सब सिरे कमजन राय जी की जुगत जा के सब हाथ अंतर व हर जानो सात गुण निधान बेअंत पार नानक दास सदा बलिहार पूरन पूर हे दयाल सब पुर होत कृपाल अपने कर्तव्य जाने आप अंतर जमी रहे व्याप प्रतपाल जियन बहु भांत जो जो रुच सुत सित आत जिस भावे तिसले मिले भगत करे हर के गुण गाए मन अंतर विश्वास कर मान्य करन हर नानक एक जन जन लाग हर एक नाय दिसकी असन बिरथ जाए शिव कौ सेवा बनियाय हुकुम बुझ परम पद पाई इससे ऊपर नहीं बेचार जाके मन बसया निरंकार बंधन तोर पय निर्वय रंदन पूजे गुर के पैर हे लोक सुखिय परलोक सुहेले नानक हर प्रभा पे मेले साध संग मिल करो आनंद गुण गाओ पर परमानंद राम नाम तत् करो विचार दुर्लभ देखा करो उधार अमृत बचन हर के गुण गाओ प्राण तन कह स्वाठ पहर प्रपे घोनेरा मिटे ज्ञान मन छय अंधेरा सुन बदेश हृदय बसावो मन छ नानक फल पावो हालत पल दे स्वा राम नाम अंतर उधार पूरे गुरु की पूरी दिखे जिसमन वसत साच प्रख्या मन तन नाम जपोले बलाये दुख दर्द मंत्री पहुँचाए ਸਚ ਵਪਾਰ ਕਰੋ ਵਪਾਰੀ ਦਰਗਾਹ ਨੇ ਵਹਿ ਖੇਪ ਤੁਮਾਰੀ ਏਕਾ ਟੇਕਰ ਕੋ ਮਨ ਮਾਹੇ ਨਾਨਕ ਬਹਨੋਆ ਬਹਿ ਜਾਹੇ ਤਿਸ ਤੇ ਦੂਰ ਕਹਾਂ ਕੋ ਜਾਏ ਉਬਰੇ ਰੱਖਣਹਾਰ ਤੇ ਆਏ ਨਿਰ ਪਹੁੰਚ ਪੇ ਸਕਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖਤ ਸੁਨਾ ਹੀ ਦੋਖ ਨਾਮ ਜਬਤ ਮਨ ਹੋਵਤ ਸੋਗ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਸ਼੍ਰੀ ਰੂਪ ਠਾਂਡਾ ਗੁਰਸੂਰਾ ਨਾਨਕ ਤਾਂ ਕਿ ਕਾਰਜ ਪੂਰਾ ਮਧ ਪੂਰੇ ਅੰਮ੍ਰਿਤ ਜਾਂ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾਂ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸਿਵਕ ਪ੍ਰਵਾਨ ਅੰਤਰ ਜਾਵੇਂ ਬੁਰਖ ਪ੍ਰਧਾਨ ਜਿਸ ਮਨ ਵਿੱਚ ਸੋਹਤ ਨਿਹਾਲ ਤਾਂ ਕਹਿ ਨਿਕਟ ਨਾਵਦ ਕਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇ ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਧੀਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗੰਤਰ ਪ੍ਰਭਿਠਾ ਨਾਮ ਪ੍ਰਭੂ ਕਾਲਾ ਗਾ ਮਿੱਠਾ ਸਕਲ ਸਮੱਗਰੀ ਏਕ ਸਘਟ ਮਾਹਿਆਨ ਕਰੰਗ ਨਾਨਾ ਦੁਸ਼ਟਾਹੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ ਸੁਨ ਸਮਾਧਾਨ ਅਤਿਆਨਾਦ ਕਹਿ ਨਾ ਜਾਈ ਜਰਜ ਬਿਸਮਾਦ ਤਿੰਨ ਦੇਖਿਆ ਦਸਾਵ ਦਿਖਾਏ ਨਾਨਕ ਦੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਆਨੰਦ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜੇ ਸਿਆ ਕੈ ਤੈਸਾ ਕਰਮ ਪਾਉਣ ਪਾਣੀ ਬਸੰਤਰ ਮਾਹੇ ਚਾਰ ਖੁੰਡ ਦਿਸੈ ਸਮਾਏ ਤਿਸ ਤੇ ਬਿਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸੱਚੇ ਸੁਰ ਨਿਖਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਬ ਹੂੰ ਡੋਲੇ ਸਰਵ ਖਲਾ ਕਰ ਖੇਲਾ ਖੇਲ ਮੂਲ ਨਾ ਪਾਈਐ ਗੁਣੈ ਮੂਲ ਸਰਵ ਜੋਤ ਮੈਂ ਜਾਂ ਕੇ ਜੋਤ ਹਾਰੇ ਸਵਾਮੀ ਮਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਹੋ ਵਿਸਾਸ ਸੰਤ ਜਨਾ ਕਾ ਵੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਨੈ ਸ਼ੁਭ ਵਚਨ ਸਰਬ ਵਿਆਪੀ ਰਾਮ ਸੰਗ੍ਰਹਿ ਚਿੰਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਵਚਨ ਸਾਧਨ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਨ ਕਰਾਵਨ ਹਰ ਪ੍ਰਭ ਜਾਣੇ ਅੰਤਰ ਵਸੇ ਬਾਹਰ ਭੀ ਹੋਈ ਨਾਨਕ ਦਰਸ਼ਨ ਦੇਖ ਸਾਮੋਹੀ ਆਪ ਸਤ ਕੀਆ ਸਭ ਸਤ ਇਸ ਪ੍ਰਭ ਤੇ ਸਖਲੀ ਉਤਪਾਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕ ਅੰਕਾਰ ਅਨਿਕਲਾ ਲਕੀਨੈ ਜਾਏ ਜਿਸ ਭਾਵੇ ਤਿਸ ਲਏ ਮਲਾਏ ਕਵਨ ਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨੈ ਨਾਨਕ ਤਿਸ ਜਨਾ ਬੁਝਾਏ ਸਰ ਭੂਤਾ ਵਰਤਾਰਾ ਸਰ ਮੈਂ ਨਾਪੇ ਕੁਨਹਾਰਾ ਸਗਲ ਸਮੱਗਰੀ ਜਾ ਕਦਨਾ ਆਪ ਨਿਜ਼ਾਪ ਹੀ ਸੁਨਾ ਵਨਜਾਨ ਖੇਲ ਮਨਾਇਆ ਕਿਆ ਘਾਰੀ ਕੀਨੀ ਮਾਇਆ ਸਭ ਕਹਿ ਮਤਲਬ ਤੁਰ ਹੈ ਜੋ ਕੁਛ ਕਹਿਣਾ ਸੋ ਆਪੇ ਕਹਿਆ ਕਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸਤੇ ਹੋਏ ਸੁਨਾ ਹੀ ਬਰਾਵਰੈ ਕਹੋ ਕਿਨੇ ਕੁਛ ਖਰਾ ਆਪ ਅਲਾਹ ਕਰ ਦੂ ਤਦ ਨੇ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਉਤ ਪੁੱਤ ਆਪਣੇ ਸੰਗਰਾਜ ਤਾਂ ਕੀ ਗਤਮਿਤ ਕਹੀਂ ਨਾ ਜਾਏ ਦੁਸਰ ਹੋਏ ਤਾਂ ਸੋ ਜੀ ਪਾਏ ਇਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਕਿਹੋ ਜਾਂ ਜੋ ਜਾਣੇ ਤੇ ਸਦਾ ਸੁਖ ਹੋਇਆ ਮਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾਏ ਹੈ ਸਵਾਉ ਜਨ ਕੇ ਸੰਗਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਗੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਨਿਕਟ ਕਰ ਪੇਕ ਸਾਧ ਸਵਾਦ ਸਿਮਰੋ ਗੋਬਿੰਦ ਮਨ ਅੰਤਰ ਕੀਰਤਰੈ ਚਿੰਤ ਆਸ ਨਿਤਿ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗਾਪ ਛੋੜ ਬੇਨਤੀ ਕਰੋ ਸਵਾਦ ਸੰਗਤ ਗੁਣ ਸਾਗਰ ਤਰੋ ਹਰ ਧਨ ਕੇ ਭਰ ਲਿਹੋ ਭੰਡਾਰ ਨਾਨੂ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰੋ ਧਾਰੋ ਜੀਓ ਗੁਰੂ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾ ਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨੰਬਾ ਰੰਬਾ ਨਾਨਕ ਜੀ ਕਾ ਹੈ ਆਧਾਰ ਉਤਮ ਸਲੋਕ ਸਾਧ ਕੇ ਬਚਨ ਮਲੇਕ ਲਾਲ ਹੇ ਰਤਨ ਸੁਨਤ ਕੁਮਾਵਤ ਹੋ ਤੋ ਧਾਰ ਆਪ ਤੁਰੇ ਲੋਕ ਕੈ ਨਿਸਤਾਰ ਸਫਲ ਜੀਵਨ ਸਫਲ ਤਾਂ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਹਤ ਵਾਜੇ ਸੁਨ ਸੁਨ ਅਨੰਤ ਕਰੇ ਪ੍ਰਭ ਗਾ ਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨ ਕੁਦਰੇ ਤਿਨ ਕੈ ਸਾਥੇ ਸ਼ਰਨ ਜੋਗ ਸੰਸਰ ਨਹੀਂ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭਈ ਸਮਰੀਨ ਅੰਮ੍ਰਿਤ ਨਾਮ ਸਵਾਦ ਸੰਗਲਿਨ ਸੁਭ ਪ੍ਰਸੰਨ ਭਈ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵ ਆਲ ਜੰਜਾਲ ਬੇਕਾਰ ਤੇਰੇ ਤੇ ਰਾਮ ਨਾਮ ਸੁਨ ਸੁਨਾ ਕਹਿਤੇ ਕਰ ਪ੍ਰਸ਼ਾਦਿਆ ਪ੍ਰਭ ਧਾਰੀ ਨਾਨਕ ਨੇ ਵੀ ਖੇਪ ਮਾਰੇ ਪ੍ਰਭ ਕੀ ਉਸਤ ਕਰੋ ਸੰਤ ਮੇਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਵਸੈ ਸੋ ਹੋ ਤ ਨਿਧਾਨ ਸਰਬ ਇੱਛਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਇਆ ਸਥਾਨ ਬਾਹਰ ਨਾ ਹੋਵੇ ਆਵਨ ਜਾਨ ਹਰ ਤਨ ਕਾਰ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈਸੇ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ चार पदार्थ कमल प्रगास सबके मत सकल तिविदास सुंदर चित्र तत्काविता समदर्शी एक दृष्टिता यही फल तिस जन कै मुख भने गुरु नानक नाम बचन मन सुने एहो निधान जपै मन कोई सब जुग मेहता की गत होए गुण गोबिंद नाम धुन बाणी सिमरत शास्त्र वेद बखाणी सगल मंतांत केवल हर नाम गोबिंद भगत कै मन विश्राम कोटि अपराध साध संग मिटै संत कृपाति जम ते छुटै जां कै मस्तक करम प्रभ पाई साध शरण नानक ते आई जिस मन बसै सुने लाई प्रीत तिस जन आवे हर प्रभ चीत जन्म मरण ताका दुख निवारे दुर्लभ दिही तत्काल उधारे

ਉਹਨਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਚਿੱਠੀ ਸ਼ਬਦ ਹੁਜਾਏ। ਅਤੇ ਏਕ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਈ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਜਿੱਤੇ ਬੰਦ ਬੰਦ ਘਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਤਾਰਾਂ ਨਾਲ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤਿਆਵੈ ਚਿਤਾਵਨ ਕਾ ਸਤਿਕਾਰ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਚ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ। ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੇ ਆਧਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਤਾਂ ਨਿਉਟਿਆਂ ਦੇ ਉਟਧਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਚਰਨਾ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ। ਆਪ ਜੀ ਦੇ ਦਰਕਾਰ ਦਾ ਫਰਮਾਨ ਹੈ ਪੂਤਾ ਮਾਤਾ ਕੀ ਆਸੀਸ ਨਿਮਖਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਜੀਵਤ ਜੀਵਤ ਜੀਵਤ ਰਹੋ। ਰਾਮ ਰਸਾਇਣ ਨਿੱਤ ਉੱਠ ਪੀਵੋ ਹਰ ਹਰ ਹਰ ਹਰ ਰਸਨਾ ਕਹੋ ਦੇ ਮਹਾਂਵਾਕ ਅਨੁਸਾਰ ਆਪ ਜੀ ਦਰਕਾਰ ਦੇ ਪ੍ਰੀਤਮਨ ਸੇਵਕ ਪਰਿਵਾਰ ਸਰਦਾਰ ਪ੍ਰਭਜੋਤ ਸਿੰਘ ਜੀ ਅਤੇ ਬੀਬੀ ਪ੍ਰਦੀਪ ਕੌਰ ਜੀ ਵੱਲੋਂ ਦਾਤਾ ਜੀ ਬੇਟਾ ਸੁਵੇਕ ਸਿੰਘ ਦੇ ਜਨਮਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਦਾਤਾ ਜੀ ਆਪ ਜੀ ਦੇ ਚਰਨ ਪਰਸੇ ਹਨ। ਬੱਚੇ ਦੀ ਜਨਮਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਏ ਹਾਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਸਮੂਹ ਸੇਵਕਾਂ ਨੇ ਆਪ ਜੀ ਚਰਨ ਪਰਸੇ ਆਪ ਜੀ ਦੀ ਕਿਰਪਾ ਨਾਲ ਪਰਿਵਾਰ ਨੇ ਦਾਤਾ ਜੀ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਲਿੱਤੀ ਹੈ। ਦਾਤਾ ਜੀ ਆਪ ਜੀ ਦੀ ਹਜ਼ੂਰੀ ਵਿੱਚ ਇਸ ਵੇਲੇ ਸੁਖਮਨੀ ਸਾਹਿਬ ਦੇ ਬਾਣੀ ਦੇ ਜਾਪ ਹੋਏ ਉਪਰੰਤ 6 ਪੌੜੀਆਂ ਅਨੰਦ ਸਾਹਿਬ ਦੇ ਬਾਣੀ ਜਾਪ ਹੋਏ। ਸਮੁੱਚੀ ਸੇਵਾ ਨਿਭਾਉਂਦੇ ਆ ਬਾਣੀ ਪੜ੍ਹਦੇ ਹਾਂ ਸੇਵਾ ਕਰਦੇ ਹਾਂ ਜਾਣੇ ਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ ਬਖਸ਼ ਲੈਣਾ ਅੱਗੇ ਸਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ ਕਿਰਪਾ ਕਰਨੀ। ਬੜੀ ਸੁਣੀ ਬਾਣੀ ਦਾ ਭਾਵ ਸਮੁੱਚੇ ਪਰਿਵਾਰ ਦੇ ਹਿਰਦੇ ਵਿੱਚ ਵਸਾਉਣਾ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਪਰਿਵਾਰ ਵਿੱਚ ਆਪਸੀ ਪਿਆਰ ਮੇਲ ਮਿਲਾਪ ਸਿੱਧ ਭਰੋਸਾ ਬਣਾਈ ਰੱਖਣਾ ਜੀ ਬੱਚਿਆਂ ਦੇ ਸਿਰੇ 'ਤੇ ਮੇਰੇ ਪ੍ਰਸ਼ਾਦ ਰੱਖਣਾ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਰੀ ਦਾਤ ਨੇਕ ਜੀਵਨ ਜੀਵਨ ਵਿੱਚ ਕਾਮਯਾਬੀਆਂ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਪਰਿਵਾਰ ਦੇ ਕੰਮਾਂ ਕਾਰਨ ਕਾਰੋਬਾਰ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅਤੇ ਜੋ ਵੀ ਸ਼ੁਭ ਮਨੋਕਾਮਨਾ ਮਨ ਵਿੱਚ ਲੈ ਕੇ ਪਰਿਵਾਰ ਨੇ ਆਪ ਜੀ ਨੂੰ ਚਰਨ ਪਰਸਿਆਂ ਆਪ ਜੀ ਜਾਣੇ ਜਾਣ ਹੋ ਗੁਰਮਰਿਆਦਾ ਅਨੁਸਾਰ ਸੋ ਮਨੋਕਾਮਨਾਵਾਂ ਆਪ ਜੀ ਨੇ ਸੰਪੂਰਨ ਕਰਨੀਆਂ। ਬੇਟਾ ਸੁਵੇਕ ਸਿੰਘ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਲੰਮੀ ਆ ਜਾਓ ਬਖਸ਼ਿਸ਼ ਕਰਨੀ ਦਰੋਂ ਕਰੋ ਗੁਰਸਿੱਖੀ ਜਿਵੇਂ ਤਨਾਮ ਬਾਣੀ ਦਾਤਾਂ ਬਖਸ਼ਿਸ਼ ਕਰਕੇ ਆਪਣੇ ਚਰਨਾ ਕਮਲਾਂ ਨਾਲ ਜੋੜ ਕੇ ਰੱਖਣਾ ਪਰਿਵਾਰ ਨੂੰ ਦਰੋਂ ਕਰੋ ਗੁਰਸਿੱਖੀ ਜਿਵੇਂ ਨਾਮ ਬਾਣੀ ਦਾਤਾਂ ਬਖਸ਼ਿਸ਼ ਕਰਕੇ ਸੇਵਾ ਸਿਰ ਦੇ ਬਾਣੀ ਬਾਣੀ ਦਾਤਾਂ ਬਖਸ਼ਿਸ਼ ਕਰਨੀ ਆ ਜੀ। ਪਰਿਵਾਰ ਵੱਲੋਂ ਆਪਣੀ ਕਿਰਤ ਕਮਾਈ ਸਫਲਾ ਕਰਦੇ ਆਪ ਜੀ ਲਈ ਸੁੰਦਰ ਪਛਾਕੇ ਭੇਟਾ ਕੀਤੇ ਗਏ ਨੇ ਆਪ ਜੀ ਨੇ ਅੰਗੀਕਾਰ ਕੀਤੇ ਆਪ ਜੀ ਨੇ ਕਿਰਪਾ ਕਰਨੀ ਪਰਿਵਾਰ ਦੀ ਕੀਤੀ ਸੇਵਾ ਥਾਂ ਪਾਉਣੇ ਖਜ਼ਾਨੇ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਦਰਿਆ ਕਰੋ ਗੁਰਸਿੱਖੀ ਜਿਹਨੂੰ ਤਾਂ ਨਾਮ ਬਣੀ ਦਾਤਾਂ ਬਖਸ਼ਿਸ਼ ਕਰਨੇ ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾ ਪਛਾਈ ਦੇਖ ਸੱਜ ਕੇ ਹਾਜ਼ਰ ਆਪ ਜੀ ਦਰ ਪ੍ਰਵਾਨ ਕਰਨੇ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੇ ਆਗਾ ਬਖਸ਼ਿਸ਼ ਕਰਨੇ ਜਾਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੇ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦਾ ਚੱਲਿਆ ਕਦਮ ਕਦਮ ਲੇਖੇ ਉਜਲਣਾ ਇਸ ਵੇਲੇ ਕਿਰਪਾ ਕਰੋ ਪਵਿੱਤਰ ਹੁਕਮ ਨੇ ਬਖਸ਼ਿਸ਼ ਕਰਕੇ ਆਈ ਸੰਗਤ ਨੇ ਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲੋ ਜਿਹਨਾਂ ਮੇਰੇ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਪਹੀਆ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਵੋ ਚ ਹੈ ਖੋਜ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲੇਂਗੇ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪੁੱਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸ਼ੀਤਲ ਹੋਵੇ। ਸੁਖਹੁ ਟਲ ਗੁਰ ਸੇਵੀਐ, ਐਹਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਾਰਨ ਦੁਖ ਜਾਈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਅਵਿਨਾਸੀ ਜੀ ਅਨਕੋ ਦਾਤਾ, ਸਿਮਰਤ ਸਭ ਮਲ ਕੋਈ, ਗੁਣ ਨਿਧਾਨ ਭਗਤਨ ਕੋ ਵਰਤਨ, ਬਿਰਲਾ ਭਾਵੈ ਕੋਈ। ਅਵਿਨਾਸੀ ਜੀ ਅਨਕੋ ਦਾਤਾ, ਸਿਮਰਤ ਸਭ ਮਲ ਕੋਈ, ਗੁਣ ਨਿਧਾਨ ਭਗਤਨ ਕੋ ਵਰਤਨ, ਬਿਰਲਾ ਭਾਵੈ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾਂ ਕੀ ਸ਼ਰਨ ਪਿਆ ਸੁਖ ਪਾਈਐ, ਬਾਹੁੜ ਦੁਖ ਨਾ ਹੋਈ ਰਹਾਉ। ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਧ ਸੰਗਤ ਜੀ, ਸੇਵਕ ਪਰਿਵਾਰ ਵੱਲੋਂ ਬੇਟਾ ਸੁਬੇਕ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰਾਂ ਦੇ ਚਰਨ ਪਰਸੇ ਅਰਦਾਸ, ਸਤਿਗੁਰਾਂ ਚਰਨਾਂ ਵਿੱਚ ਸਤਿਗੁਰ ਕਿਰਪਾ ਕਰਨ ਬੱਚੇ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦਰੋਂ ਘਰੋਂ ਗੁਰਸਿੱਖੀ ਜੀਵਨ ਦੇ ਨਾਮ ਬਾਣੀ ਦਾਤਾਂ ਬਖਸ਼ਿਸ਼ ਕਰਕੇ ਸਮੂਹ ਸੇਵਕਾਂ ਨੂੰ ਆਪਣੇ ਚਰਨਾਂ ਕਵਨਾਂ ਜੋੜ ਕੇ ਰੱਖਣੀ ਅਰਦਾਸ ਸਤਿਗੁਰਾਂ ਚਰਨਾਂ ਵਿੱਚ ਹੈ ਜੀ। ਹੁਣ ਆਪ ਜੀ ਕੜਾ ਪ੍ਰਸ਼ਾਦ ਦੇਖ ਪ੍ਰਾਪਤ ਕਰਕੇ ਨੀਚੇ ਲੰਗਰ ਹਾਲ ਦੇ ਵਿੱਚ ਗੁਰੂ ਕਾ ਲੰਗਰ ਤੁੱਟ ਵਰਤ ਰਿਹਾ ਹੈ। ਆਪ ਜੀ ਨੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ ਜੀ। ਸਮੂਹ ਸੇਵਕਾਂ ਨੂੰ ਬੱਚੇ ਦੇ ਜਨਮ ਦਿਨ ਦੀ ਜਥੇ ਵੱਲੋਂ ਲੱਖ ਲੱਖ ਵਧਾਈ। ਗੁਰੂ ਸਾਹਿਬ ਕਿਰਪਾ ਕਰਨ, ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਦਿਗੁਰੇ ਨਮੈ, ਜੁਗਾਦਿਗੁਰੇ ਨਮੈ, ਸਤਿਗੁਰੇ ਨਮੈ, ਸ਼੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤਾ ਗਣਤਾ ਅਨੇਕੈ। ਵੇਦ ਪ੍ਰਾਣ ਸਿਮਰ ਸੁਧ ਆਖਿਰ, ਕਿਨੇ ਰਾਮ ਨਾਮ ਕੇ ਅਖਰ। ਕਿਨਕਾ ਇੱਕ ਜੀ ਜੀਵ ਸਾਵੈ, ਤਾਂ ਕੀ ਮਹਿਮਾ ਗਨੀ ਨਾਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕੁਨ ਸੰਗ ਮੋਹਿ ਉਦਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਡਰੈ। ਪ੍ਰਭ ਸਿਮਰਤ ਕਛ ਬਿਗਨ ਨ ਲਾਗੈ, ਪ੍ਰਭ ਕੈ ਸਿਮਰਨ ਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਨਿਰਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਦਤ ਬੁੱਧ। ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਭਲਾ। ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾਂ ਕੈ ਲਾਗੋਂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੂਚਾ। ਪ੍ਰਭ ਕੈ ਸਿਮਰਨ ਤਿਸ਼ਨਾ ਬੂਝੈ, ਪ੍ਰਭ ਕੈ ਸਿਮਰਨ ਸਭ ਕੇ ਸੋਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਾਹਿ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨ ਬੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੈ ਤਿਨ ਸੂਖ ਵਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ, ਪ੍ਰਭ ਕੋ ਸਿਮਰੈ ਬਸੇ ਹਨੇਰੇ। ਸ਼ਾਂਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ। ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਇਆ, ਨਾਨਕ ਤਿਨ ਜਨ ਸਰਨੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚੌਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ। ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਾਨੂ ਹਾਂ ਨਾਮ ਤੇਰੇ ਸੰਗ ਸਹਾਈ। ਜਹ ਮਹਾ ਪਿਆਨ ਦੂਤ ਜਮਦ ਲੈ, ਤਹਿ ਕੇਵਲ ਨਾਮ ਸੰਗ ਤੇਰੇ ਚਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਕਿਨ ਮਾਹਿ ਉਦਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਦਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ, ਹਰ ਕਾ ਨਾਮ ਜਪਤ ਅਗਾਵੈ। ਜਿਹ ਮਾਰਗ ਇਹੋ ਜਾਤ ਕੇਲਾ, ਤੈ ਹਰ ਨਾਮ ਸੰਗ ਉਤ ਸੁਵੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖਬਾਹੀ, ਨਾਮ ਜਪਤ ਤਹਿ ਪਾਰ ਪਰਾਹੀ। ਅਨਕ ਬਿਗਨ ਜੈ ਸੰਘਾਰੇ, ਹਰ ਕਾ ਨਾਮ ਤਤਕਾਲ ਉਦਾਰੈ। ਅਨਕ ਜੋਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਵਿਸ਼ਰਾਮ। ਹਉ ਮੈਂ ਲਾ ਮਲ ਕਬੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੇ ਸੰਗ। ਜੇ ਮਾਰ ਕੇ ਗਨ ਜਾਏ ਨਾ ਕੋਸਾ, ਹਰ ਕਾ ਨਾਮ ਹੁਆ ਸੰਗ ਤੋਸਾ। ਜਹ ਪੈਂਡੇ ਮੈਂ ਅੰਧ ਗਵਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਾਂ ਪੰਥ ਤੇਰਾ ਕੋ ਨਾ ਸਿਆਨੂੰ, ਹਰ ਕਾ ਨਾਮ ਤਹਿ ਨਾਲ ਪਛਾਨੂੰ। ਜਹ ਮਹਾ ਭਿਆਨ ਤਪਤ ਬਹੁ ਘਾਮ, ਤੈ ਹਰ ਕੇ ਨਾਮ ਕੀ ਤੁਮ ਪਰਸ਼ਾਮ। ਜਾਂ ਤੇਰੇ ਕਾਮਨ ਦੂਜੇ ਕਰਕੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ।
ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕਹਿ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਕਹਿ, ਨਾਨਕ ਜਨ ਕਹਿ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕਹਿ ਨਾਮ ਜਨ ਕੋ ਤ੍ਰਿਵਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਵ ਪਰੇ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆਪ ਪ੍ਰਭ ਜੀਨਾ, ਹਰ ਹਰ ਜਨ ਕੇ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਓਤ ਪੋਤ ਜਨ ਹਰ ਅਸਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਟ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੈ, ਨਾਨਕ ਜਨ ਸੰਗੇ ਤੇ ਤਰੈ, ਪਾਰ ਜਾਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਤ ਬਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛੈ ਵਰਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਕਟ ਸ਼ਾਸਤਰ ਸਿਮਰਤ ਬਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨਮਤ ਦੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੈ ਬਹੁਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਦੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀ ਇੱਕ ਵਾਰ, ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ, ਮਹਾਂ ਉਦਾਸ ਤਪੀਸਰ ਥੀਵੈ, ਅਗਨ ਮਾਹੇ ਹੋਮਦ ਪ੍ਰਾਨ, ਕਨਕ ਅਸ਼ਭ ਹੈ ਬ੍ਰਭੂਮ ਦਾਨ, ਨਿਉਲੀ ਕਰਮ ਕਰੇ ਵਾਸਣ, ਜੈਨ ਮਾਰਗ ਸੰਜਮਤ ਸਾਧਨ, ਨਿਮਖ ਨਿਮਖ ਕਰ ਸੀ ਕਟਾਵੈ, ਤੋਪੀ ਹੋਮੈ ਮੈਲ ਨਾ ਜਾਵੇ, ਹਰ ਕੇ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਦੀਰ ਦੇ ਛੁਟੈ, ਗਰਭ ਗਮਾਨਾ ਮਨ ਤੇ ਹੁਟੈ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬਹੂ ਨਾ ਵਿਕਿਆ ਟਰੈ, ਜਲ ਧੋਵੈ ਬਹੁ ਦੇ ਅਨੀਤ, ਸ਼ੁੱਧ ਕਾਂ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੈ ਪਤਿਤ ਬਹੁ ਮੂਚ, ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨਕ ਜਤਨ ਕਰ ਦਿਸ਼ਨਾ ਧਰਾਪੈ, ਭੇਖ ਅਨੇਕ ਅਗਨ ਨਹੀਂ ਬੂਝੈ, ਕੋਟ ਉਪਾਵ ਦਰ ਗਹਿਨੇ ਸੀਜੈ, ਛੂਟਸ ਨਾਹੀ ਉਭ ਪਿਆਲ, ਮੋਹੇ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਹ ਸੰਗ ਇਹੋ ਮੈਂ ਸ਼ੋਰੈ, ਜੇ ਕੋ ਜਨ ਮਰਨ ਤੇ ਡਰੈ, ਸਾਜਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕੋ ਜੋ ਜਾਣੇ ਨੀਚਾ, ਸੋ ਗਨੀਏ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕਿਰੇਨਾ, ਹਰ ਹਰ ਨਾਮ ਦਿਨ ਘੜ ਘੜ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦਿਸਤੇਤਾ, ਨਾਨਕ ਪਾ ਪੁੰਨ ਨਹੀਂ ਲੇਪਾ, ਨਿਰਧਨ ਕਹੋ ਧਨ ਤੇਰੋ ਨਾਉ, ਨਿਥਾਵੇ ਕਹੋ ਨਾਉ ਤੇਰਾ ਤਾਉ, ਨਿਮਾਨੇ ਕਹੋ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਦੇਵੋ ਦਾਨ, ਕਰਨ ਕਰਾਵਣ ਹਾਰ ਸਵਾਮੀ, ਸਗਲ ਘਟਾਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਨੋ ਆਪੇ, ਆਪਨ ਸੰਗ ਆਪ ਪ੍ਰਭ ਰਾਤੇ, ਤੁਮਰੇ ਉਸਤ ਤੁਮ ਤੇ ਹੋਏ, ਨਾਨਕ ਕਬਰ ਨਾ ਜਾਣ ਸਕੋਏ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਹ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਰਸਨ ਬਖਾਨੀ, ਸਗਲ ਥਾਂ ਤੇ ਉੱਤਮ ਥਾਨ, ਨਾਨਕ ਜਹਿ ਕਟ ਵਸੈ ਹਰ ਨਾਮ ਸਲੋਕ, ਨਿਰਗੁਣ ਆਰੇ ਆਨਿਆ, ਸੋ ਪ੍ਰਭ ਸਦਾ ਸਮਾਲ, ਜਿਨ ਕੀ ਆਸ ਚੀਤ ਰੱਖ, ਨਾਨਕ ਨਿਭਹੀ ਨਾਲ ਅਸ਼ਟਪਦੀ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦਿਸਤਾਨੀ, ਜਿੰਤੂ ਸਾਹ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਵਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਦ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਪਿਆਓ ਪੁਰ ਸਾਖ ਸੈਨ, ਮੁੱਖ ਪਿਆਓ ਬੈਠ ਕੋ ਦੈਨ,
ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤੋ ਨਾਨਕ ਸੀਜੈ, ਜਿਹ ਪਰ ਸਾਹ ਧਾਰ ਉੱਪਰ ਸੁਖ ਵਸੈ, ਸੁੱਤ ਭਰਾਤਮੀਤ ਬੰਦਾ ਸੰਗਸੈ, ਜਿਹ ਪ੍ਰਸਾਦ ਪੀਵੈ ਸ਼ੀਤਲ ਜਲਾ, ਸੁਖਦਾਈ ਪਵਨ ਪਾਵਕ ਮੁੱਲਾ, ਜਿਹ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮੱਗਰੀ ਸੰਗ ਸਾਤ ਵਸਾ, ਦੀਨੇ ਹਸਤ ਭਾਵ ਕਰ ਨਿਤ ਰਸਨਾ, ਤਿਸੈ ਤਿਆਗ ਅਵ ਸੰਗ ਰਚਨਾ, ਐਸੇ ਦੋਖ ਮੁੜੰਦ ਵਿਆਪੈ, ਨਾਨਕ ਕਾਢ ਲਿਓ ਪ੍ਰਭ ਆਪੇ, ਆਦਿ ਅੰਤ ਜੋ ਰੱਖਣ ਹਾਰ, ਤਿਸਿਓ ਪ੍ਰੀਤ ਨ ਕਰੇ ਗਵਾਰ, ਜਾਂ ਕੀ ਸੇਵਾ ਨਵ ਨਿਤ ਪਾਵੈ, ਤਾਂ ਸਿਓ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਭ ਸਦਾ ਹਜੂਰੇ, ਤਾਂ ਕੋ ਅੰਦਾ ਜਾਨ ਅੰਦੂਰੇ, ਜਾਂ ਕੀ ਟਹਿਲ ਪਾਵੈ ਦਰਗਾਹ ਮਾਨ, ਦੱਸੈ ਵਸਾਰੇ ਮੁਗਧ ਜਾਨ, ਸਦਾ ਸਦਾ ਹੈ ਭੁੱਲਣ ਹਾਰ, ਨਾਨਕ ਰੱਖਣ ਹਾਰ ਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੜ ਨਾ ਸੋ ਅਸਥਿਰ ਕਰ।

0: ਜਿਹ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭੂ ਉੱਚੇ। ਜਿਹ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ। ਜਿਹ ਪ੍ਰਸਾਦ ਭੁੱਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ। ਜਿਹ ਪ੍ਰਸਾਦ ਅਸ਼ਭ ਹਸਤਾ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ। ਜਿਹ ਪ੍ਰਸਾਦ ਬਾਗ ਮਿਲਕ ਧਨਾ ਰਾਗ ਪਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਣਤ ਮਨਾਈ ਉਠਤ ਬੈਠਤ ਸਤ ਸਹਿ ਧਿਆਈ। ਤਿਸਹਿ ਧਿਆਈ ਜੋ ਇਕ ਲਖੈ ਇਹਾਂ ਉਹਾਂ ਨਾਨਕ ਤੇਰੀ ਰੱਖੈ। ਜਿਹ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਟ ਪੈਰ ਕਰ ਤਿਸਕਾ ਧਿਆਨ। ਜਿਹ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ। ਜਿਹ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ। ਜਿਹ ਪ੍ਰਸਾਦ ਸੁਣੇ ਕਰਨਾਦ ਜਿਹ ਪ੍ਰਸਾਦ ਵੇਖਿਆ ਬਿਸਮਾਦ। ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿ ਜੇ ਵਸਨਾ। ਜਿਹ ਪ੍ਰਸਾਦ ਹਸਤ ਕਰ ਚਲੈ ਜਿਹ ਪ੍ਰਸਾਦ ਸੰਪੂਰਨ ਪਲੈ। ਜਿਹ ਪ੍ਰਸਾਦ ਪਰਮ ਗਤ ਪਾਵੈ ਜਿਹ ਪ੍ਰਸਾਦ ਸੁਖ ਸਹਿ ਸਮਾਵੈ। ਐਸਾ ਪ੍ਰਭ ਤਿਆਗ ਵਰਕਤ ਲਾਗੂ ਗੁਰ ਪ੍ਰਸਾਦ ਨਾਨਕ ਮਨ ਜਾਗੋ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ। ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ। ਜਿਹ ਪ੍ਰਸਾਦ ਤੂੰ ਭਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਵਰਾਚ। ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ। ਆਪ ਜਪਾ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਾਇਆ ਪਉ ਕਿਛੂ ਨਾ ਕਿਨਹੂੰ ਲਿਆ। ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ ਨਾਨਕ ਇਨ ਕਹਿ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ। ਸੁਨਮੇਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਚਰਜ ਕਥਾ ਅਸ਼ਟਪਦੀ। ਸਾਧ ਕੇ ਸੰਗ ਮੁਖੋ ਜਲ ਹੋਤ ਸਾਧ ਸੰਗ ਮਨ ਸਗਲੀ ਖੋਤ। ਸਾਧ ਕੇ ਸੰਗ ਮਿਟੇ ਬਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ। ਸਾਧ ਕੇ ਸੰਗ ਬੂਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤਨ ਮੇਰਾ। ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਇੱਕ ਉੱਪਰ ਜਤਨ। ਸਾਧ ਕੀ ਮਹਿਮਾ ਵਰਨੇ ਕੌਣ ਬਰਾਨੀ ਨਾਨਕ ਸਾਧ ਕੀ ਸ਼ੋਭਾ ਭਰਮਾਏ ਸਮਾਨੀ। ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪ੍ਰਫੁੱਲੈ। ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੂੰਚਾ। ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਮੈਨ। ਸਾਧ ਕੇ ਸੰਗ ਨਾਗ ਤੂੰ ਧਾਵੈ ਸਾਧ ਸੰਗ ਸਿੱਧ ਮਨ ਪਾਵੈ। ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਾਮੀਤ ਸਾਧੂ ਕੈਸਾ ਮਹਾਪਨੀਤ। ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੇ ਸੰਗ ਨਾ ਵਿੰਗਾ ਪੈਰ। ਸਾਧ ਕੇ ਸੰਗ ਨਾ ਹੀ ਕੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ। ਸਾਧ ਕੈ ਸੰਗ ਨਾ ਹੀ ਹੋ ਤਾਪ ਸਾਧ ਕੈ ਸੰਗ ਤਜੇ ਸਾਬਾਪ। ਆਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਣਾਈ। ਸਾਧ ਕੈ ਸੰਗ ਨਾ ਕਬੂ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਤਵ ਗੋਚਰ ਰਹਿ ਸਾਧੂ ਕੈ ਸੰਗ ਅਜਰ ਸਹਿ। ਸਾਧ ਕੈ ਸੰਗ ਬਸੇ ਥਾਨ ਉੱਚੇ ਸਾਧੂ ਕੈ ਸੰਗ ਮਹਿਲ ਪਹੁੰਚੇ। ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ। ਸਾਧ ਕੇ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ। ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੇ ਸੰਗ ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ। ਸਾਧ ਕੇ ਸੰਗ ਨਹੀਂ ਕਛ ਘਾਲ ਦਰਸ਼ਨ ਬੇਟ ਹੋਤ ਨਿਹਾਲ। ਸਾਧ ਕੇ ਸੰਗ ਲੋਕਤ ਹਰੈ ਸਾਧ ਕੇ ਸੰਗ ਨਰਕ ਪਰ ਹਰੈ। ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਵਿਚਰਤ ਹਰ ਮੇਲਾ। ਜੋ ਇੱਛੈ ਸੋਈ ਬਲ ਪਾਵੈ ਸਾਧ ਕੇ ਸੰਗ ਨਾ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਤ ਵਸੈ ਨਾਨਕ ਕੁਦਰੈ ਸਾਧ ਸੁ ਰਸੈ। ਸਾਧ ਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਕੇ ਸੰਗ ਨਾ ਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਸਰੈ। ਸਾਧ ਕੇ ਸੰਗ ਲੱਗੇ ਪਰਾ ਮੀਠਾ ਸਾਧੂ ਕੇ ਸੰਗ ਘੜ ਘੜ ਡੀਠਾ। ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ। ਸਾਧ ਕੇ ਸੰਗ ਮਿੱਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ। ਸਾਧ ਕੀ ਮਹਿਮਾ ਵੇਦ ਨਾ ਜਾਣੈ ਜੇ ਤਾ ਸੁਣੇ ਤੇ ਤਬ ਖਿਆਨੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸ਼ੋਭਾ ਕਾ ਨਾ ਹੀ ਅੰਤ ਸਾਧ ਕੀ ਸ਼ੋਭਾ ਸਦਾ ਬੇਅੰਤ। ਸਾਧ ਕੀ ਸ਼ੋਭਾ ਊਚ ਤੇ ਉੱਚੀ ਸਾਧ ਕੀ ਸ਼ੋਭਾ ਮੂਚ ਤੇ ਮੁੱਚੀ। ਸਾਧ ਕੀ ਸ਼ੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਕਿਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ। ब्रह्म ज्ञानी कह दृष्ट समान जैसे राज रंग को लागे तुल पवान ब्रह्म ज्ञानी कह धीरज एक जो वसोदा कहू खोदै कहू चंदन लेप ब्रह्म ज्ञानी का यह गनाओ नानक जो पाव का सह सुभाओ ब्रह्म ज्ञानी निर्मल ते निर्मला जैसे मैल न लागे जला ब्रह्म ज्ञानी कह मन होय परगास जैसे धरु पर आकाश ब्रह्म ज्ञानी कह मित्र सत्र समान ब्रह्म ज्ञानी कह नाही विमान ब्रह्म ज्ञानी ऊचे उच्चा मन अपने है सब ते नीचा ब्रह्म ज्ञानी से जन भय नानक जिन प्रभाव करे ब्रह्म ज्ञानी सगल गिरे न आत्म रस ब्रह्म ज्ञानी चेना ब्रह्म ज्ञानी की सब उपर मया ब्रह्म ज्ञानी ते कछ बुरा न भया ब्रह्म ज्ञानी सदा समदर्शी ब्रह्म ज्ञानी की दृष्ट अमृत वर्षी ब्रह्म ज्ञानी बंधन दे मुक्ता ब्रह्म ज्ञानी की निर्मल जुगता ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान ब्रह्म ज्ञानी को परास ब्रह्म ज्ञानी का नहीं विनाश ब्रह्म ज्ञानी कह गरीबी समाहा ब्रह्म ज्ञानी परोपकार महा ब्रह्म ज्ञानी कह नाही धंधा ब्रह्म ज्ञानी ले धावत बंदा ब्रह्म ज्ञानी कह हो सो भला ब्रह्म ज्ञानी सो पल भला ब्रह्म ज्ञानी संग सगल उदार नानक ब्रह्म ज्ञानी जपै सगल संसार ब्रह्म ज्ञानी कह एक रंग ब्रह्म ज्ञानी कह वसे प्रभ संग ब्रह्म ज्ञानी कह नाम आधार ब्रह्म ज्ञानी कह नाम बरबार ब्रह्म ज्ञानी सदा सत जागत ब्रह्म ज्ञानी हमुद जागत ब्रह्म ज्ञानी कह मन परमानंद ब्रह्म ज्ञानी कह घर सदानंद ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म का वेता ब्रह्म ज्ञानी एक संगेता ब्रह्म ज्ञानी कह हुए जिंत ब्रह्म ज्ञानी का निर्मल मंत ब्रह्म ज्ञानी जिस करे प्रभाप ब्रह्म ज्ञानी का वड प्रताप ब्रह्म ज्ञानी का दर्श बड़भागी पाइये ब्रह्म ज्ञानी को बल बल जाइये ब्रह्म ज्ञानी को खोजे महेश्वर नानक ब्रह्म ज्ञानी आ परमेश्वर ब्रह्म ज्ञानी की कीमत नाहे ब्रह्म ज्ञानी कह सगल मन माहे ब्रह्म ज्ञानी का कौन जाने भेद ब्रह्म ज्ञानी को सदा देश ब्रह्म ज्ञानी का कथया ना जाय धाकर ब्रह्म ज्ञानी सर्व का ठाकुर ब्रह्म ज्ञानी कीमत कौन बखाने ब्रह्म ज्ञानी की गत ब्रह्म ज्ञानी जाने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब सृष्टि का करता ब्रह्म ज्ञानी सब जीवे नहीं मरता ब्रह्म ज्ञानी मुक्त जुगत जी का दाता ब्रह्म ज्ञानी पूर्ण पुरख विधाता ब्रह्म ज्ञानी अनाथ का नाथ ब्रह्म ज्ञानी का सब उपर हाथ ब्रह्म ज्ञानी का सगल कार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी श्लोक और तारे जो अंतरनाम सर्व में पेख भगवान निमुख निमुख ठाकुर नमस्कार नानक ओ अपस सगल निस्तारे अष्टपदी मिथ्या नाही रसना परस मन में प्रीत निरंजन दर्श
1: गुर प्रसाद विख्या पर हरे मन की वासना मन ते टरै इंद्रि जित पंच दोख ते रहत नानक कोट मध्य को ऐसा परस वैष्णो सूर्य सुपर सुप्रसन्न विष्णु की माया ते भिन्न कर्म कर तो वैन कर्म दस वैष्णो का निर्मल धर्म खाओ फल की इच्छा ने बाचे केवल भक्त कीर्तन संग्रह चय मंथन अंतर सिमरन गोपाल सब उपर होवत कृपाल आप दृढ़ अवर नाम जपावे नानको वैष्णो परम गत पावे भगवती भगवंत भगत का रंग सगल त्याग दुष्ट का संग मन ते बिन सह सगला परम कर पूजा सगल पार ब्रह्म साध संग पापा मर खोवे तिस भगवती की मातु तुम होवे भगवंत की टहल करै नदनी तम मंतन रुपए विष्णु प्रीत हर के चरण हृदय बसावे नानक ऐसा भगवती भगवंत को पावे सो पंडित यो मन प्रबोधै राम नाम आत्म सोधै राम नाम सार रस पीवे उस पंडित के उपदेश जग जीवै हर की कथा हृदय वसावे सो पंडित फिर जोन ना आवे वेद पुराण सिमरत पूजै मूल सुख मै जाने असूल चवर ना को दे उपदेश नानक उस पंडित को सदा देस बीज मंत्र सर को ज्ञान चौवर नाम जपै को नाम जो जो जपै तिसकी गत हुए सा संग बावे जन कोए कर कृपा अंतर उर तारै पुष प्रेत मुक्त पात्र को तारै सर्व रोग का औखद नाम कल्याण रूप मंगल गुण काम काहु जुगत के तना पाइया धर्म नानक दस मिला जिस लिखिया थर कर्म जिसके मन पार ब्रह्म का निवास तिसका नाम सत रामदास आत्मरा तस नदरी आया दास संतन पाए तन पाया ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦੁਰਗੈ ਪ੍ਰਭਾ ਨੇ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਾਸੋ ਜੀ ਭਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਤਾਵੈ ਜੀਵਨ ਮੁਕਤ ਸੋਗ ਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਿਯੋਗ ਤੈਸਾ ਸੁਭਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਂ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੋਤ ਨਾਨਕ ਉਹ ਪਰਖ ਕਹੀਆਂ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਉਤਨ ਨਾਉ ਆਪੇ ਕਰਨ ਕਰਾਵਨ ਜੁਗ ਪ੍ਰਭਾਵੈ ਸੋਇ ਫਨ ਹੋਗ ਪਸਰ ਆਪ ਹੋਏ ਅਣਤ ਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਐਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਪੈ ਨਿਹਾਲ ਸੋਕ ਉਸਤਤ ਕਰਿਆ ਅਨੇਕ ਜਾਣੇ ਅੰਤ ਨਾ ਪਾਰਾ ਵਾਰ ਨਾਨਕ ਜਨਾ ਪ੍ਰਭ ਰਚੇ ਬਹੁ ਜਨਕ ਪ੍ਰਕਾਰ ਅਸ਼ਟਪਦੀ ਕਈ ਗੁਟ ਹੋਏ ਪੁਜਾਰੀ ਕਈ ਗੁਟ ਆਚਾਰ ਵਿਹਾਰੇ ਕਈ ਗੁਟ ਭੈ ਤੀਰਥ ਵਾਸੀ ਕਈ ਗੁਟ ਮਨ ਪ੍ਰਮੈ ਉਦਾਸੀ ਕਈ ਗੁਟ ਵੇਦ ਕੇ ਸਰੋਤੇ ਕਈ ਗੁਟ ਤਬੀਸਰ ਹੋਤੇ ਕਈ ਗੁਟ ਆਤਮ ਧਿਆਨ ਤਾਰੇ ਕਈ ਗੁਟ ਕਬ ਕਾ ਵਿਚਾਰੇ ਕਈ ਗੁਟ ਨਵ ਤਾਂ ਨਾ ਧਿਆਵੇ ਨਾਨਕ ਧਰਤੀ ਕੰਤ ਨਾ ਭਾਵੈ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪੈ ਗਿਆ ਤਮ ਨਿਖੋਰ ਕਈ ਕੋਟ ਪਰ ਦਰਬ ਕਹਿਰੈ ਕਈ ਕੋਟ ਪਰ ਦੁੱਖ ਨਾ ਕਰੈ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪਰਦੇਸ਼ ਪਰਮਾਹੇ ਜਿਤ ਜਿਤ ਲਾਭ ਹੋ ਤੇ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜੋਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬ ਪਾਏ ਕਈ ਕੋਟ ਪਾਥਰ ਵਿਰਖ ਨੇ ਪਜਾਏ ਕਈ ਕੋਟ ਪਵਣ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸੀ ਸੂਰ ਨਖੇਤਰ ਕਈ ਕੋਟ ਦੇਵਦਾਨ ਵਿੰਦਰ ਸਿਰ ਛਤਰ ਸਗਲ ਸਮਗਨ ਆਪਣੇ ਸੂਤ ਥਾਰ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ ਕਈ ਕੋਟ ਰਾਜ ਸਤਾਮਸ ਸਾਧਕ ਕਈ ਕੋਟ ਵੇਦ ਪੁਰਾਣ ਸਿਮਰਤ ਸਾਸਤ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮਿਰ ਸਵਰਨ ਥੀਵੇ ਕਈ ਕੋਟ ਜਾਖਿਆ ਕਿ ਨਿਰਭੇ ਸਾਜ ਕਈ ਕੋਟ ਭੂਤ ਵਰੇ ਸੋ ਕਰ ਮਿਰ ਗਾਚ ਸਭ ਤੇ ਨੇਰੇ ਸਭ ਹੋਤੇ ਦੂਰ ਨਾਨਕਾ ਬਲੇ ਉਤਰ ਹੈ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨੇ ਵਾਸੀ ਕਈ ਕੋਟ ਜਨਮ ਜੀਵੈ ਮਰੇ ਕਈ ਕੋਟ ਬਹੁ ਜੋ ਨਿਫਰੈ ਕਈ ਕੋਟ ਬੈਠਤ ਹੀ ਕਾਏ ਕਈ ਕੋਟ ਕਾਲੈ ਤੁਕ ਪਾਹੇ ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਦੈ ਤੇ ਰਾਖੇ ਨਾਨਕ ਸਭ ਕੁਛ ਭਰਾਖੇ ਹਾਥੇ ਕਈ ਗੁੜ ਪਏ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਕੋਈ ਗੁੜ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਗੁੜ ਦਰਸ਼ਨ ਪ੍ਰਭਿਆਸ ਤਿੰਨ ਕੋਮਲ ਪ੍ਰਭ ਵਿਨਾਸ਼ ਕਈ ਗੁੜ ਮੰਗਿਆ ਸਤਸੰਗ ਪਾਰ ਬ੍ਰਹਮ ਤੇ ਲਾਗਾ ਰੰਗ ਜਨ ਕਹੇ ਅਵਸ ਪ੍ਰਸੰਨ ਨਾਨਕ ਤੇ ਜਨ ਸਦਾ ਤਨ ਧਨ ਕਈ ਗੁੜ ਖਾਣੀ ਅਰਖੰਡ ਕਈ ਗੁੜ ਗਾਸ਼ ਬ੍ਰਹਿਮੰਡ ਕਈ ਗੁੜ ਹੋਇਆ ਅਵਤਾਰ ਕਈ ਜੁਗਤ ਕੀ ਨਵ ਵਿਸਤਾਰ ਕਈ ਵਾਰ ਪਸਰੇ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਲ ਕਿੰਨੇ ਪਾਂ ਭਾਂਤ ਪ੍ਰਭਤ ਹੈ ਪ੍ਰਭਾਏ ਸਮਾਤ ਤਾਕਾਂਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਲ ਪਾਰ ਬ੍ਰਹਮ ਕੇ ਦਾਸ ਦਿਨ ਹੋਵ ਤੇ ਆਤਮ ਵਰਗਾਸ ਕਈ ਕੋਲ ਤਤ ਕੇ ਵੇ ਤਿਸ ਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਪੈਸਾ ਸਤ ਹੀ ਜੀਵੈ ਕਈ ਕੋਟ ਨਾ ਗੁਣ ਗਾਵੇ ਆਤਮ ਰਸੋ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕ ਕੋਈ ਪਰਮੇਸ਼ੁਰ ਕੇ ਪਿਆਰੇ ਸਲੋਕ ਕਾਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਈ ਨਾਨਕ ਤਿਸ ਬਲੇ ਹਾਰਨੈ ਜਲ ਤਲ ਮਹੀ ਅੜ ਸੋ ਅਸ਼ਟਪਦੀ ਕਾਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋਕ ਖਨ ਮੈਂ ਥਾ ਪੁਥਾ ਪਨਹਾਰਾ ਅੰਤ ਨੀ ਕਿਛ ਬਾਰਾ ਵਾਰਾ ਹੁਕਮੇ ਧਾਰ ਥਰ ਰਹਾਵੇ ਹੁਕਮੇ ਅਪਜੈ ਹੁਕਮ ਸਮਾਵੇ ਹੁਕਮੇ ਉਜਨੇ ਚ ਵਿਹਾਰ ਹੁਕਮੇ ਨਗਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਹਿਆ ਸਮਾਇ ਪ੍ਰਭਾਵੈ ਮਾਨ ਰੁਖਤ ਭਾਵੈ ਪ੍ਰਭਾਵੈ ਤਪਥ ਤਰਾਵੈ ਪ੍ਰਭਾਵੈ ਵਿਸਾਸ ਤੇ ਰਾਖੇ ਪ੍ਰਭਾਵੈ ਤਾ ਹਰ ਗੁਣ ਪਾਖੈ ਪ੍ਰਭਾਵੈ ਤਪਤਿ ਤੇ ਉਧਾਰੈ ਆਪ ਕਰੈ ਆਪਣੇ ਵਿਚਾਰੈ ਦੋਹਾਂ ਸਿਰ ਅਗਾਵ ਸਵਾਮੀ ਖਿਲਦੈ ਬਖਸੰਤਰ ਜਾਮੇ ਜਾ ਭਾਵੈ ਸੁਕਾਰ ਕਰਾਵੈ ਨਾਨ ਦ੍ਰਿਸ਼ਟੀ ਅਪਨਾਇਆਵੈ ਕਾ ਮਾਨੁਕ ਤੇ ਕਿਆ ਹੋਇਆਵੈ ਜੋਤਿ ਸੁਭਾਵੈ ਸੋਈ ਕਰਾਵੈ ਸੁਖੈ ਹਾਥ ਤਾ ਸਭ ਕੁਛ ਲੈ ਜੋਤਿ ਸੁਭਾਵੈ ਸੋਈ ਕਰੇ ਅਨਜਾਤ ਵਿਖਿਆ ਮੈਂ ਰਚੈ ਜਿ ਜਾਣ ਤੇ ਆਪਣਾ ਬਚੈ ਭਰਮੇ ਪੂਲਾ ਦੈ ਤਿਸਤਾਵੈ ਨਿਖ ਮੈਂ ਚਾਰ ਕੁੰਠ ਫਿਰ ਆਵੈ ਕਰ ਕਰ ਪਰ ਸਭਨੀ ਭਗਤ ਦੇ ਨਾਨਕ ਦੇ ਜਨਾ ਮਿਲੇ ਫਿਰ ਮੈਂ ਨੀਟ ਕੀਟ ਕਰ ਆਰ ਪਾਰ ਬ੍ਰਹਮ ਗਰੀਬ ਨਿਵਾਰ ਜਾ ਕਾ ਦ੍ਰਿਸ਼ ਕਸ਼ੂ ਨਾ ਆਵੈ ਤਿਸ ਤਤਕਾਲ ਦਹ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸ਼ਿਸ਼ ਤਾ ਕਰ ਰੇਖਾ ਨਗਨ ਲਗਦੀ ਸ ਜੀਓ ਪਿੰਡ ਸਤਿਸ ਕੀ ਰਾਸ ਕੜ ਕੜ ਪੂਰਨ ਬ੍ਰਹਮ ਪ੍ਰਗਾਸ ਹੋਇਆ ਆਪਣੀ ਪਿੰਡ ਤੇ ਆਪ ਬਣਾ ਨਾਨਕ ਜੀ ਵਾਦਿਕ ਵਡਾਏ ਇਸ ਕਾਬਲ ਨਾ ਹੀ ਇਸ ਹਾਥ ਕਰਨ ਕਰਾਵੇ ਸਰ ਕੋ ਨਾਥ ਆਗਿਆ ਕਰੀ ਪਪੁਰਾ ਜੀਓ ਜੋ ਤਿਸ ਪਾਵੈ ਸੋਈ ਫਨ ਥੀਓ ਕਭੂ ਊਚ ਨੀਚ ਮੈਂ ਵਸੈ ਕਭੂ ਸੋਕ ਹਰ ਰੰਗ ਹਸੈ ਕਭੂ ਨਿੰਦ ਚਿੰਤ ਵਿਹਾਰ ਕਭੂ ਅਵਕਾਸ਼ ਪਿਆਲ ਕਭੂ ਬੇਤਾ ਬ੍ਰਹਮ ਵਿਚਾ ਨਾਨਕ ਮਿਲਾਵਣ ਹਾਰ ਕਭੂ ਨਿਰਤ ਕਰੈ ਪਾਪਾਂਤ ਕਭੂ ਸੋ ਰਹਿ ਦਿਨ ਰਾਤ ਕਭੂ ਮਾਂ ਕ੍ਰੋਧ ਵਿਕਰਾਲ ਕਭੂ ਸਰਵ ਕੀ ਹੋ ਦਰਵਾਲ ਕਭੂ ਹੋਏ ਬਹਿ ਬੜ ਰਾਜਾ ਕੋਹ ਬੇਖਾਰੀ ਨੀਚ ਗਾ ਸਾਜਾ ਕਭੂ ਅਬ ਕੀਰਤ ਮੈਂ ਆਵੈ ਕਭੂ ਪਲਾ ਪਲਾ ਕਹਾਵੈ ਜਿਉਂ ਪ੍ਰਭ ਰਾਖੇ ਤਿਵੇਂ ਰਹਿ ਗੁਰ ਪ੍ਰਸ਼ਾਦ ਨਾਨਕ ਸੱਚ ਕਹੈ ਕਭੂ ਹੋਏ ਪੰਡਿਤ ਕਰ ਵਿਖਿਆਨ ਕਭੂ ਮੋਹ ਦਾਰੀ ਲਾਵੈ ਧਿਆਨ ਕਭੂ ਤਟ ਤੀਰਤ ਇਸ਼ਨਾਨ ਕਭੂ ਸਿੱਧ ਸਾਧਕ ਮੁੱਖ ਗਿਆਨ ਕਭੂ ਕੀਟ ਹਸ ਪਤੰਗ ਹੋ ਜੀਆ ਅਨਕ ਜੋਨ ਭਰ ਮੈਂ ਭਰਮੀਆ ਨਾਨਾ ਰੋਜ ਸਵਾਗਤ ਖਾਵੇ ਜਮ ਪਰ ਪਾਵੈ ਤੇ ਨਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਤੋਂ ਜਾਵ ਨਾ ਕੋਏ ਕਭੂ ਸਾਧ ਸੰਗ ਤੇ ਪਾਵੈ ਉਸ ਸਥਾਨ ਤੇ ਭਾਵ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾਨੇ ਬਿਨਾਸ ਮੰਤਨ ਨਾਉਣ ਦੇ ਰੰਗ ਸਤਾ ਵਸੈ ਪਾਰ ਬ੍ਰਹਮ ਕੈ ਸੰਗ ਜਿਉ ਜਨਮ ਜਲਾਏ ਕਟਾਨਾ ਤਿਉ ਜੋਤਿ ਸੰਗ ਜੋਤਿ ਸਮਾਨਾ ਮਿਟਕ ਗਬਨ ਪਾਇ ਵਿਸਰਾਮ ਨਾਨਕ ਕੇ ਸਤ ਗੁਰਬਾਨ ਸਲੋਕ ਸੋਖੀ ਵਸੈ ਮਸਕੀਨੀਆ ਆਪਣੇ ਵਾਰ ਤਲੇ ਵੱਡੇ ਵੱਡੇ ਅੰਕਾਰੀਆ ਨਾਨਕ ਗਰਭ ਕਲੇ ਅਸ਼ਟਪਦੇ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਵਾਨ ਜੋ ਜਾਣੈ ਮੈਂ ਜੋ ਬਰਫਤ ਸੋਵਤ ਵਿਸ਼ਟਾ ਕਾ ਜੰਤ ਆਪ ਸੁਖਾ ਕਰ ਬੰਤ ਕਹਾਵੈ ਚਰੇ ਮਰੇ ਵਾ ਜੋਨ ਪਰਮਾਵੈ ਤਨ ਭੂਮਿਕਾ ਜੋ ਕਰੈ ਗਮਾਨ ਸੋ ਮੂਰਖਾਂ ਦਾ ਗਿਆਨ ਕਾਲ ਕਿਰਪਾ ਤਿਸਕਾ ਹਿਰਦੈ ਗਰੀਬੀ ਵਸਾਵੈ ਨਾਨਕੀ ਹਾ ਮੁਕਤਾ ਕੈ ਸੁਖ ਪਾਵੈ ਤਲਵੰਤਾ ਹੋਏ ਕਰ ਗੁਰਵਾਵੈ ਤਿਣ ਸਮਾਨ ਕੱਛ ਸੰਗ ਨਾ ਡਾਵੈ ਬੋਲਸ ਕਰ ਮਾਨੁ ਖੂਬ ਪ੍ਰਕਰ ਆਸਪਦ ਪਿੱਤੜਤਾ ਕਾ ਹੋਏ ਵਿਨਾਸ਼ ਸਾਉ ਤਿਆਵ ਜਾਣੇ ਬਲਵੰਤ ਖਿਨ ਮੈਂ ਜਾਏ ਬਸਵੰਤ ਕਿਸੇ ਨੇ ਵਧਿਆ ਪੰਗਾਰੀ ਧਰਮ ਰਹਿ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕੇ ਮਿਟੇ ਬਿਮਾਨ ਸੋ ਜਿਨੂੰ ਨਾਨਕ ਦੁਰਗੈ ਪ੍ਰਵਾਨ ਕੋਟ ਕਰਮ ਕਰੇ ਹਾ ਧਾਰੇ ਸਿਰ ਪਾਵੈ ਸਗਰੇ ਵਿਰਥਾਰ ਅਨਗਤ ਵਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਅਵਤਾਰ ਅਨਗਿਰਤਨ ਕਰ ਆਤਮ ਨਿਧਰਾਵੈ ਹਰ ਦਰਗੇ ਕੋ ਕੈਸੇ ਗਵੈ ਆਵਸ ਕੋ ਜੋ ਭਲਾ ਕਹਾਵੈ ਤੇ ਸਹਿ ਭਲਾ ਨਿਕਟ ਨ ਆਵੈ ਸਰਗੀ ਨੇ ਜਾ ਕਮਨ ਹੋਏ ਕਹੋ ਨਾਨਕ ਦਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁੜਤੇ ਕਛ ਹੋਏ ਤਬ ਉਸ ਕੋ ਸੁਨਾ ਤਬ ਇਸ ਕੋ ਸੁਖ ਨਾ ਹੀ ਕੋਏ ਜਾਵੇ ਜਾਣੇ ਮੈਂ ਕੁਛ ਕਰਤਾ ਤਬ ਲਗ ਜੂਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੇਤ ਤਬ ਲਗਨੇ ਚ ਨਾਹੀ ਚੇਤ ਜਬ ਲਗ ਮੋ ਮਗਨ ਸੰਗ ਮਾਏ ਤਬ ਲਗ ਧਰਮ ਰਹਿ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਦੂਟੈ ਗੁਰ ਪ੍ਰਸ਼ਾਦ ਨਾਨਕ ਛੂਟੈ ਸਾਸ ਕਟੇਲਾ ਕਾ ਉੜਤਾਵੈ ਤ੍ਰਿਤਨਾਵੈ ਮਾਇਆ ਪਾਛੈ ਪਾਵੈ ਅਨਗ ਭੋਗ ਵਿਖਿਆ ਕੇ ਕਰੈ ਨੈ ਤ੍ਰਿਤਾਵੈ ਖਾਉ ਖਾ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸਵਨਮ ਨੋਰਥ ਪ੍ਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨੇ ਆਪੇ ਆਪ ਸਦਾ ਸਦਾ ਨਾਨ ਕਰ ਜਾਪ ਕਰਨ ਕਰਾਵਨ ਕਰਨੇ ਹਾਰ ਇਸ ਕੈ ਆਤ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਸੋਏ ਜੋ ਕੁਛ ਕਿਨ ਸੋ ਆਪਣੇ ਰੰਗ ਸਭ ਤੋਂ ਦੂਰ ਸਭ ਕੈ ਸੰਗ ਬੂ ਜੈ ਦੇਖਿਆ ਕਰੇ ਵਿਵੇਕ ਆਪੈ ਏਕ ਆਪੈ ਅਨੇਕ ਮਰਨ ਮਿਰਸੈ ਆਵ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪਣੇ ਚ ਸਭ ਕੈ ਸਾਥ ਆਪ ਕਿਨੂੰ ਆਪਣੇ ਵਿਸਥਾਰ ਸਭ ਕਠਿ ਸੁਖਾਉ ਕਰਨੇ ਗਾਰ ਉਸ ਤੇ ਪਿੰਨ ਕੋ ਕੁਛ ਹੋਏ ਥਾਂ ਤਰਨ ਤਰੇ ਕੈ ਸੋਏ ਆਪਣੇ ਜਲ ਤਾਪ ਕਰਨੇ ਹਾਰ ਕੌਤੁਕ ਰੰਗਿਆ ਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਗਿਆਨ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਿਲੇ ਕਿਨੈ ਵਿਰਲਾ ਜੀ ਨਾ ਭਲਾ ਭਲਾ ਭਲਾ ਤੇਰੇ ਰੂਪ ਸੁੰਦਰ ਪਾਰ ਨੂੰ ਪਾਰ ਨਿਰਮਲ ਨਿਰਮਲ ਨਿਰਮਲ ਤੇਰੇ ਬਾਣੀ ਕੜ ਕੜ ਸੁਣੀ ਸਰਬਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤਾ ਨਾਮ ਰਪੈ ਨਾਨਕ ਮਨ

0: ਤੇਸ ਕਾ ਹੁਕਮ ਬੂੜ ਸੁਖੋ ਤਿਸਕਾ ਨਵਰਾ ਕੰਠ ਬਿਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਏ ਉਸ ਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸਵੇਰਲਾ ਕਰ ਲੈ ਜੀਓ ਨੈਨੋ ਬੈ ਠਾਕੁਰ ਕਾ ਰੰਗ ਸਾਹ ਸਮਨ ਸਹਿ ਸਭ ਸੰਗ ਚਰਨ ਚਲੋ ਮਾਰਕ ਗੋਬਿੰਦ ਮਿਟੈ ਭਾਵ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਾਹ ਨਾਨਕ ਪੂਜਨ ਮੱਥਾ ਬੜੇ ਭਾਗੀ ਤੇ ਚਿਨ ਜਗ ਮਾਏ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾ ਜੋ ਕਰੈ ਵਿਚਾਰ ਸੇ ਧਨਵੰਤ ਕਰੇ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਹੋ ਤੇ ਸੁਖੇ ਏਕੋ ਏਕ ਏਕ ਬਚਾਨੇ ਤੁਤ ਕੀ ਸੋਚੀ ਜਾਣੇ ਨਾ ਸੁਣ ਸਕਾ ਮਨ ਮਾਨਿਆ ਨਾਨਕ ਤਨ ਹਰ ਚਿਰ ਜਾਣਿਆ ਗੁਰ ਪ੍ਰਸਾਦ ਆਪਣਾ ਸੋਚੇ ਤਿਸ ਕੀ ਜਾਣੋ ਤਿਸ ਨਾ ਪੁੱਜੈ ਸਾ ਸੰਗ ਹਰ ਹਰ ਜਸ ਕਹਿਤ ਸਾਰ ਬਰੋਗ ਤੇ ਉਹ ਹਰ ਜਨ ਰਹਿ ਜਾ ਆਣਦਨ ਕੀਰਤਨ ਕੇਵਲ ਬਖਿਆਨ ਗ੍ਰਹਿ ਸਮੈ ਸੋਇ ਨਿਰਵਾਨ ਏਕੋ ਪਰ ਜਿਸ ਜਨ ਕੀ ਆ ਸਤਸ ਕੀ ਘਟੀ ਜਮਕੀ ਵਾਸਾ ਪਾਰ ਬ੍ਰਹਮ ਕੀ ਰਸਮਨ ਭੁੱਖ ਨਾਨਕ ਤਿਸ ਨਾ ਲਾਗੈ ਦੁੱਖ ਜਿਸ ਕੋ ਹਰ ਰਮਨ ਜਿਤਾਵ ਸੋ ਸੰਤ ਸੇਲਾ ਨਹੀਂ ਡਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈ ਸਾ ਸੋ ਤੈ ਸਿਸ਼ਟਾ ਆਪਣੇ ਗਾਜ ਮੈਂ ਆਪ ਸਮਾਇਆ ਸੋਦਤ ਸੀ ਜੈ ਗੁਰ ਪ੍ਰਸਾਦ ਸਭ ਜੈ ਜਾਓ ਦੇਖੋ ਤਾਂ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਲਾ ਨੈ ਗਜਰ ਮੈਂ ਨੈ ਕੁਛ ਮਰਿਆ ਆਪਣੇ ਜਲ ਤਾਂ ਆਪ ਹੀ ਕਰੇ ਆਪਣੇ ਜਾਪ ਦ੍ਰਿਸ਼ਟਾ ਦ੍ਰਿਸ਼ਟਾ ਗਿਆ ਕਾਰੇ ਤਾਰੇ ਸਭ ਸ੍ਰਿਸ਼ਟ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਥਾ ਪਿਓ ਤਾਂ ਆਪ ਅਵਨਾਸੀ ਨਾਇਕ ਖੰਡ ਤਾਰਨ ਤਾਰ ਬ੍ਰਹਮੰਡ ਲਗ ਭੇਪ ਪ੍ਰਖ ਪ੍ਰਤਾਪ ਆਪ ਜਪਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾ ਬੰਤ ਸਗਲ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮਿਲੇ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਰ ਉਨਕੀ ਸੇਵਾ ਸੋਈ ਰਾਗ ਗਰਸਨ ਕਿਰਪਾ ਕਰੈ ਬੜਬਾ ਗੈ ਨਾਮ ਜਪਤ ਪਾਪ ਬਿਸ ਰਾਮ ਨਾਨਕ ਤਨ ਪ੍ਰਖੋਤਮ ਕਰਮਾਨ ਜੋ ਕੁਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸਭਾ ਹੋਵੈ ਸੋ ਹੋਇ ਕਰਣੈ ਹਰ ਪਛਾਣੈ ਸੋਏ ਪ੍ਰਭ ਕਾਗਿਆ ਜਨਮੀ ਠਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਰੇ ਸਮਾਏ ਸਮਾਏ ਅਸੋਖਨ ਦਾਨੂੰ ਹੋ ਬਣਿਆ ਆਪ ਸੁਗਾਵ ਦਿਨ ਮਾਨ ਨਾਨਕ ਪ੍ਰਭ ਜਨੇ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਹਾਰ ਜਾ ਕੈ ਸਿਮਰਨ ਉਦਰੀ ਹੈ ਨਾਨਕ ਤਿਸ ਬਲਿਹਾਰ ਅਸ਼ਟ ਪਦੇ ਟੋਟੇ ਗਾਡਨ ਹਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਗਿੰਦਾ ਜਿਸਮਨ ਮਾਹੇ ਦਿਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਣ ਕੀ ਕਛੂ ਨਾ ਹੋਏ ਜੇ ਸਭ ਪ੍ਰਾਣ ਲੋਚੈ ਕੋਏ ਤੇ ਸਿਵਨ ਨਾਹੀ ਤੇਰੇ ਕਿਸ ਕਾਮ ਗਤ ਨਾਨਕ ਜਾਪੇ ਕਰ ਨਾਮ ਰੂਪ ਤੋ ਨਾਹੀ ਮੋਹੈ ਪ੍ਰਭ ਕੀ ਜੋ ਸਗਲ ਕੜ ਸੋ ਹੈ ਧਨਵੰਤਾ ਹੋਏ ਕਿਆ ਕੋ ਕਰ ਬੈਠਾ ਸਭ ਕੁਛ ਤਿਸਕਾ ਦੀਆ ਦਰਬ ਅਥੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾਬ ਨਾ ਕਹਿ ਤਾਵੈ ਜੇ ਕੋ ਹੋਏ ਬਹਿ ਦਾ ਧਾਰ ਤਿਸ ਦਿਨ ਹਾਰ ਜਾਣੇ ਗਾ ਵਾਰ ਜਿਸ ਕੇ ਪ੍ਰਸਾਦ ਟੂਟੈ ਹਾਰੋਗ ਨਾਨਕ ਸੋਜਨ ਸਦਾ ਰੋਗ ਜੋ ਮੰਤਰ ਕੋ ਥੰਮ ਤੂੰ ਗੁਰ ਕਾ ਸ਼ਬਦ ਮਨ ਹੈ ਅਸਮ ਜੋ ਪਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਸਤਰ ਜੋ ਅੰਧਗੜ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਉ ਦਿਆਨ ਮੈਂ ਮਾਰਗ ਭਾਵੈ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤੂੰ ਸੰਤਨ ਕੀ ਬਾਛਾ ਧੂਰ ਨਾਨਕੀ ਹਾਲ ਉੱਚਾ ਪੂਰ ਮਨ ਮੂਰ ਕਾਹ ਬਿਰ ਲਾਈਐ ਪ੍ਰਭ ਲਿਖੇ ਕਾ ਲਿਖਿਆ ਪਾਈਐ ਦੁੱਖ ਸੁਖ ਪ੍ਰਭ ਦੇਵ ਨਿਹਾਰ ਅਵਰ ਤਿਆਗ ਤੂੰ ਸਜੇ ਤਾਰ ਜੋ ਕੁਛ ਕਰੈ ਸੋ ਸੁਖ ਮਨ ਬੋਲਾ ਕਾਇਬ ਰਹਿ ਜਾਨ ਗੁਣ ਬਸਤਾ ਤੇਰੇ ਸੰਗ ਲਪਟ ਰਹਿ ਰਸ ਲੋਪੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਬਸੇ ਤੇ ਕਰ ਜਾਏ ਜਿਸ ਵਖਰ ਕੋ ਲੈ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾ ਜਪ ਮਾ ਲਿਹੋ ਮਨ ਮੋੜ ਰਾਮ ਨਾਮ ਹਿਰਦੇ ਮੈਂ ਤੂੰ ਲਾਦ ਹੋਏ ਸੰਤਨ ਸੰਗ ਜਾਲ ਵਰਤਿਆ ਲਿਖਿਆ ਜੰਜਾਲ ਤਨ ਤਨ ਕਹਿ ਸੋ ਕੋਏ ਮੁਖੂ ਜਲ ਹਰ ਦਰ ਕਹਿ ਸੋਏ ਇਹ ਵਾਰ ਬਿਰਲਾ ਬਾਪਾਰ ਨਾਨਕ ਦਾ ਕਹਿ ਸਤ ਬਲਿਹਾਰ ਹੈ ਚਾਰ ਸਾਲ ਕੇ ਤੋਏ ਤੇ ਪ੍ਰੀਅਰ ਪ੍ਰਸਾਦ ਗੋ ਆਪਣਾ ਜੀਉ ਸਾਧ ਦੂਰ ਕਰੋ ਸ਼ਨਾ ਸਾਧੂ ਪਰ ਜਾਈਏ ਗੁਰਬਾਨ ਸਾਧ ਸੇਵਾ ਬੜ ਪਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਵਿਘਨ ਦੇ ਸਾਧੂ ਰੱਖੇ ਹਰ ਗੁਣ ਗਾਏ ਅੰਮ੍ਰਿਤ ਸੋ ਚਾਖੇ ਉੜ ਕੇ ਸੰਤੈ ਤੇਰੇ ਆਇਆ ਸਰ ਸੁਖ ਨਾਨਕ ਦੇ ਪਾਇਆ ਮ੍ਰਿਤ ਗੋ ਜੀਵਨ ਹਾਰ ਭੁੱਖੇ ਗੋ ਦੇਵਤਾ ਦਾਰ ਸਾਰਾ ਬਿਨ ਤਾਂ ਜਾਗੀ ਦ੍ਰਿਸ਼ਟੀ ਮਾਹੇ ਪਰਮ ਰਖੇ ਕਲੈਣਾ ਪਾਹੇ ਸਭ ਕਿਛ ਤਿਸਕਾ ਉਹ ਕਰਨ ਜੋਗ ਤਿਸ ਬਿੰਦੂ ਸਰ ਹੋਆ ਨਾ ਹੋ ਗੋ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਤਿਉਚ ਨਿਰਮਲੇ ਕਰਨੇ ਕਰ ਕਰ ਬਰਸ ਕੋ ਨਾਮ ਦੀਆ ਨਾਨ ਸੋਚ ਨਿਰਮਲ ਸੀਆ ਜਾ ਕੇ ਮਨ ਗੁਰ ਕੀ ਪੜਤੀ ਤੋ ਤਿਸ ਜਨ ਆਵੇ ਹਰ ਪ੍ਰਭ ਚੇਤਾ ਭਗਤ ਪਦ ਸੁਣੀਏ ਤੇ ਲੋ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸੱਟਤਾ ਕੀ ਰਹਿ ਤੋ ਸੱਚ ਹਿਰਦੇ ਸਾਤਮੋ ਕਹਿਤਾ ਸਾਚੀ ਦ੍ਰਿਸ਼ ਸਾਚਾਇਆ ਕਾਰ ਸੱਚ ਵਰਤ ਸਾਚਾ ਬਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਸਲੋਕ ਰੂਪ ਨਰੇਖ ਰੰਗ ਗਛ ਤ੍ਰਿਗੁਣ ਤੇ ਪ੍ਰਪਿਨਾ ਤੇ ਸਾਹਿਬ ਜਾਇ ਨਾਨਕਾਰ ਸੋਭਾ ਸੋ ਪ੍ਰਸਾਨ ਅਸ਼ਟਪਦੇ ਅਵਿਨਾਸੀ ਬ੍ਰਹਮਨ ਮੈਂ ਰਾਖ ਮਨ ਕੀ ਤੂੰ ਪ੍ਰੇਤ ਆਗ ਦਿਸੈ ਬਰ ਨਾਹੀ ਕਿਸ ਕੋ ਸਰਬ ਨਿਰੰਤਰ ਕਿਉਂ ਸੋਇ ਆਪੇ ਬਿਨਾ ਆਪੇ ਦਾਨ ਗੈਰ ਗੰਭੀਰ ਕੇ ਸੋ ਜਾਣਾ ਪਾਰ ਬਿਨ ਪਰਮੇਸ਼ਰ ਗੋਬਿੰਦ ਕਿਰਪਾ ਨਦਾਉਂ ਦਿਆਲ ਬਖਸ਼ਾਂਦ ਸਾਥ ਰੱਖੀ ਚਰਨੇ ਪਾਉ ਨਾਨਕੈ ਮਨ ਹੋ ਨਿਰਾਉ ਮਨਸਾ ਪੂਰਨ ਸਰਨਾ ਜੋ ਜੋ ਕਰ ਪਾਇਆ ਸੋਈ ਹੋਗਾ ਹਰਨ ਭਰਨ ਜਾ ਕਰਨੇ ਤਰਫੋ ਤੁਸ ਕਾ ਮੰਤਰ ਨਾ ਜਾਣੇ ਹੋ ਰਿਹਾ ਅੰਦਰੋਂ ਮੰਗਲ ਸਜਾ ਕੇ ਸਰਬ ਥੋਕ ਸੁਣਿਆ ਕਰਤਾ ਕੈ ਰਾਜ ਮੈਂ ਰਾਜੋਗ ਮੈਂ ਜੋਗੀ ਤਾ ਮੈਂ ਤੂੰ ਸਰਗ੍ਰਸਤ ਮੈਂ ਭੋਗੀ ਤੈ ਤੈ ਭਗਤੈ ਸਖ ਪਾਇਆ ਨਾਨਕ ਤੇ ਸਪੁਰ ਕਾ ਗਨਤ ਨਾ ਪਾਇਆ ਜਾ ਗਰੀਲਾ ਕੀਮਤ ਨਾਹੇ ਸਗਲ ਦੇ ਵਾਰੇ ਅਵਗਾਹੇ ਪਿਤਾ ਕੇ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿਨ ਦਾਸ ਨਾਮ ਧਿਆ ਵੈਸੇ ਤੇ ਗੁਣ ਮੈਂ ਜਾ ਕਾ ਪਰ ਮਹਾਜਨ ਮੇਰਾ ਫਿਰਿਆ ਵੈ ਜਾਏ ਊਚ ਨੇਟ ਜਿਸਕੇ ਅਸਥਾਨ ਜੈਸਾ ਜਨਾ ਵੈ ਤੈ ਸਨ ਅਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੈ ਕਰ ਰੰਗ ਨਾਨਾ ਵੇਦ ਗਿਨ ਵਿਸਥਾਰ ਪ੍ਰਭ ਬਨਾ ਸੀ ਕੰਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰ ਰਹੇ ਪੂਰਨ ਸਭ ਠਾਏ ਨਾਨਾ ਭੇਦ ਕਰ ਬਾਂਤੇ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਗੜ ਤੁਸਕੇ ਸਭ ਤੁਸਕੇ ਠਾਉ ਜਬ ਜਬ ਜੀਵੈ ਨਾਨ ਕਰ ਨਾਉ ਨਾ ਕੇ ਤਾਰੇ ਸਗਲ ਜੰਤ ਨਾ ਕੇ ਤਾਰੇ ਖੰਡ ਬ੍ਰਹਿਮੰਡ ਨਾ ਕੇ ਤਾਰੇ ਸਿਮਰਤ ਵੇਦ ਪੁਰਾਣ ਨਾ ਕੇ ਤਾਰੇ ਸੁਨਣ ਗਿਆਨ ਧਿਆਨ ਨਾ ਕੇ ਤਾਰੇ ਗਸ ਬਾਤਾ ਨਾ ਕੇ ਤਾਰੇ ਸਗਲ ਆਕਾਰ ਨਾ ਕੇ ਤਾਰੇ ਪੁਰੀਆ ਸਭ ਭਵ ਨਾ ਕੇ ਸੰਗੂਦਰੇ ਸੁਣ ਸਰਵ ਨਾ ਕਰਕੇ ਬਲ ਸੇ ਆਪਣੇ ਨਾਮ ਲਾਏ ਨਾ ਨੂੰ ਚੌਥੇ ਪਦ ਮੈਂ ਸੋਜਨ ਕਰ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਏ ਸਮਾਣੀ ਸਤ ਕਰਨ ਜਾਗ ਰਚਨਾ ਸਤ ਮੂਲ ਸਤ ਸਤ ਸਤ ਸਤ ਕਰਨੀ ਨਿਰਮਲ ਨਿਰਮਲ ਜਿਸੈ ਵਰਿਆ ਤਸੈ ਸਭ ਭਲੇ ਸਤ ਨਾਮ ਪ੍ਰਕਾਸ਼ਕਦਾਏ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਬਦਨ ਸਾਧੁ ਉਪਦੇਸ਼ ਸਤ ਜਾਂ ਜਗਰਦੈ ਪਰਵੇਸ ਸਤ ਨਿਰਤ ਬੁਝੈ ਜੇ ਕੋ ਨਾਮ ਜਪਤ ਤਾਂ ਕੀ ਗਤ ਹੋਇਆ ਸਤ ਕੀ ਸਤ ਸਤ ਆਪ ਜਾਣੇ ਆਪਣੇ ਮਿਤ ਗਤ ਜਿਸ ਕੀ ਸਿਰ ਸੋ ਕਰਨੇ ਹਾਰ ਬਨਾ ਬੋਧ ਕਰਤੇ ਵਿਚਾਰ ਕਰਤੇ ਕਿ ਮਿਤਨਾ ਜਾਣੇ ਕੀ ਨਾਨ ਜੋਤ ਸੁਭਾਵ ਸੋ ਵਰਤੀਆ ਵਿਸਮਨ ਵਿਸਮ ਭਏ ਵਿਸਮਾਦ ਜਿਨ ਬੋਧਿਆ ਤਸ ਆਇਆ ਸਵਾਦ ਰੱਖ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਉਹ ਦਾ ਤੇ ਤੋ ਕੱਟ ਹਰ ਜਾ ਕੇ ਸੰਗਦਰਾ ਸੰਸਾਰ ਜਨ ਕਾ ਸੇਵ ਸੋ ਵਟ ਬਾਗੇ ਜਨ ਕੇ ਸੰਗੇ ਕਿਲੇ ਬਲਾਗੇ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਵਲ ਪਾਵੈ ਸਲੋਕ ਆਦ ਸੱਚ ਜਗਾਦ ਸੱਚ ਹੈ ਪੇ ਸੱਚ ਨਾਨਕ ਹੋਸੇ ਪੇ ਸੱਚ ਅਸ਼ਟ ਵਦੇ ਚਰਨ ਸਤ ਸਤ ਬਰਤਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਕਨ ਹਾਰ ਨਾਮ ਸਤ ਸਤ ਆਵਨ ਹਾਰ ਆਪ ਸਤ ਸਤ ਸਵਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜੈ ਸੁਨਤਾ ਬੁਝਨ ਹਰ ਕਾ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦਾ ਜਨ ਮਨ ਕਰਨ ਗ੍ਰਾਮ ਜਨ ਮੁੱਲ ਪਛਾਣਿਆ ਜਾਂ ਕਰਦੇ ਵਿਸਵਾਸ ਪ੍ਰਭਾਇਆ ਤਤ ਗਿਆਨ ਤੁਸਮਨ ਪ੍ਰਗਟਾਇਆ ਪੈਤ ਨਿਰਪਾ ਹੋਏ ਵਸਾਨਾ ਜਿਸ ਤੇ ਉਪਰਿਤ ਸਮਾਇ ਸਮਾਨਾ ਬਸ ਮਾਲੇ ਬਸ ਖੜਾਏ ਤਾ ਗਾ ਬਣਨਾ ਕਹਿ ਨਾ ਜਾਏ ਬੂਝੇ ਬੁਝਨ ਹਰ ਵਿਵੇਕ ਨਾਰਾਇਣ ਮਿਲੇ ਨਾਨਕ ਕਾ ठाकुर का सेवक आज्ञा गारी ठाकुर का सेवक सदा पुजारी ठाकुर के सेव कै मन प्रतीत ठाकुर के सेव की निर्मल रेत ठाकुर का सेव जन समरव का सेव नाम कै रंग सेवक आप पालन हारा सेव की रख निरंकारा सो सेवक जिस प्रवतार नान सो सेवक सा सा समार अपने जन का पर्दा टाके अपने सेव की सर पर रखे अपने दास का देव डाई अपने सेव का नाम जपाई अपने सेव की आप रखे ताकि कद में तो कोई ना लख है ਪ੍ਰਭ ਕੇ ਸੇਵਕਾ ਕੋ ਨਾ ਬਾਂਟੇ ਪ੍ਰਭ ਕੇ ਸੇਵ ਗੁਣ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਜਿਸ ਪ੍ਰਗਟਾਇਆ ਨੇਕੀ ਗਿਰੀ ਮੈਂ ਕਲ ਰੱਖੈ ਪਾਸੁਮ ਕਰੈ ਲਸਕਰ ਕੋਟ ਲਾ ਕਰ ਸਕਾ ਸਾਸਨ ਘਟ ਤੇ ਆਪ ਤਾ ਕੋ ਰੱਖ ਤੇ ਕਰ ਹਾਥ ਮਾਨ ਸਜਤ ਕਰਤ ਵਾ ਭਾਂ ਤਿਸਕੇ ਕਰਤ ਵਿਰਥ ਜਾਤ ਮਾਰੈ ਰੱਖੈ ਉਹ ਨਕ ਸਰਜਿਆਂ ਕਰ ਰੱਖਾ ਸੋਏ ਕਾਇ ਸੋਜ ਕਰੈ ਰੇ ਪ੍ਰਣ ਜਪ ਨਾਨ ਪ੍ਰਭ ਲਖ ਵਡਾਣੀ ਵਾਰ ਵਾਰ ਵਾਰ ਪ੍ਰਭ ਜਪਿਆ ਪੀ ਅੰਮ੍ਰਿਤ ਮਨ ਤਨ ਤ੍ਰਪਿਆ ਨਾਮ ਰਤਨ ਜਨ ਗੁਰਮੁਖ ਪਾਇਆ ਤਿਸਕੇ ਸ਼ਬਦ ਨਾਹੀਂ ਦ੍ਰਿਸ਼ਟਾ ਆਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਾ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾ ਨੇ ਮੰਤ ਨਾਮ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੇ ਸਤਕਾਮ ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸੁਰ ਹੈ ਸਮਾਏ ਜੋ ਹੋਆ ਹੋ ਵਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਵਿਛਾਣ ਤੁਸਕੀ ਮੈਂ ਮਕਾਨ ਬਖਾਨ ਤੁਸਕਾ ਗੁਣ ਕੈਗ ਨਾ ਜਾਣੋ ਆਠ ਪਹਿਰੇ ਪ੍ਰਭ ਸਿੰਹ ਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਓਟਲੇ ਮਨ ਤਨ ਆਪਣਾ ਤਿੰਨ ਜਨ ਦੇ ਜਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਸੋ ਕਾ ਦਾਤਾ ਤੁਸਕੀ ਸਨ ਸਰਸੁਖ ਭਾਵ ਤੁਸਕੇ ਤੜਸਾ ਭਾਵ ਮਿਟਾਵੈ ਅਵਰ ਸਿਆਨ ਸਗਲੇ ਛਾੜ ਤੁਸ ਜਨ ਕੀ ਤੂੰ ਸੇ ਵਾਲਾ ਆਵਰ ਜਾਣ ਨਾ ਹੋਵੇ ਤੇਰਾ ਨਾਨਕ ਤੁਸ ਜਨ ਕੇ ਬੋਲੋ ਸਤ ਪੈਰਾ ਸਲੋਕ
1: ਸਤਿਗੁਰੁ ਜਿਨ ਜਾਣਿਆ ਸਤਿਗੁਰੁ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵ ਕਉ ਗੁਰ ਸਦਾ ਦਿਆਲ ਸਿੱਖੀ ਗੁਰਦੁਰ ਮਤਮਲ ਹਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖ ਕੋ ਨਾਮ ਧੰਦੇ ਗੁਰ ਕਾ ਸਿੱਖ ਵਿੜ ਭਾਗੀ ਹੀ ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇ ਭੁਗ ਜੋ ਰਹਿ ਗੁਰ ਕੀ ਆਗੈ ਮਨ ਮੈਂ ਸਹਿ ਆਪਸ ਕੋ ਕਰ ਕਛਨਾ ਜਨਾਵੇ ਹਰ ਹਰ ਨਾਮ ਹਿਰਦੈ ਸਤਿਆਵੇ ਮਨ ਵਿਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਜ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗੈ ਮਨ ਮੈਂ ਸਹਿ ਆਪਸ ਕੋ ਕਰ ਕਛਨਾ ਜਨਾਵੇ ਹਰ ਹਰ ਨਾਮ ਹਿਰਦੈ ਸਤਿਆਵੇ ਮਨ ਵਿਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਜ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜੀ ਸਾਹਿਬ ਕਰੇ ਨਾਨਕ ਸੋ ਸੇਵੇ ਗੁਰ ਕੀ ਮਤ ਲੇ ਵੀ ਸਵੀ ਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਤ ਜਾਣੈ ਸੋ ਸਤਿਗੁਰ ਸਿਰਦੈ ਹਰ ਨਾਮਨ ਕਬਾਰ ਗੁਰ ਕੋ ਬਲ ਜਾਓ ਸਰਬਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਇੱਕ ਆਪਣਾ ਹੀ ਕਛ ਭਰਮ ਸਹਿ ਸਿਆਨ ਮਲਿਆ ਨਾ ਜਾਈਏ ਨਾਨਕ ਐਸਾ ਗੁਰ ਭਾਗੀ ਭਾਈ ਐਸਾ ਫਲ ਦਰਸ਼ਨ ਵੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦੁਰਗਾ ਕਵੀ ਸੁਨ ਕਰ ਵਚਨ ਕਰ ਨਾ ਖਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਰੱਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਭੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਜਿਸ ਲਈ ਮਿਲਾਏ ਜੇ ਬਾਈ ਕੁ ਸਤਨੇਕ ਸਤਿਪੁਰਖ ਪੂਰਨ ਵਿਵੇਕ ਕਹੋਂ ਬੋਲਣਾ ਪਹੁੰਚਦੇ ਪ੍ਰਾਨੀ ਗਮ ਗੁਸ਼ਰ ਭਵ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਗ੍ਰਹਿ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੀ ਸਤਿਗੁਰੂ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭ ਜਪਨੀ ਇਹੋ ਹਰ ਰਸ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅਮਰ ਸੋਏ ਇਸ ਪੁਰਖਾ ਨਾਹੀਂ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲਏ ਸੱਚ ਉਪਦੇ ਸੇਵ ਕਉ ਦੇ ਮੋਹ ਮਾਇਆ ਕੈ ਸੰਗ ਨਾ ਲਈ ਮਨ ਮੈਂ ਰੱਖੇ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾ ਸੀ ਤਪਤ ਮੈਂ ਠਾਂਡ ਵਿੜਤਾ ਅੰਧ ਪਿਆ ਦੁੱਖ ਨਾ ਠੇ ਭਾਈ ਜਨਮ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੀ ਪਾਉ ਚੁੱਕਾ ਨਰ ਪਾਉ ਹੋਏ ਬਸੇ ਸਗਲ ਮਿਆਦ ਮਨ ਦੇਖਾ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਮਰਾਰੀ ਥਿਤ ਪਾਈ ਚੁੱਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸਰਾਵਨ ਨਰ ਗੁਣ ਅਵਸਰ ਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾਂ ਨਾਹੀਂ ਕੋਏ ਸਰਵ ਨਿਰੰਤਰੇ ਕੋ ਸੋਏ ਉਤਪੋਦਰ ਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੇ ਸੰਗ ਰਚ ਰਚਨਾ ਆਪਣੀ ਕਲਤ ਹਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੇ ਚਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਇੱਕ ਸਿਮਰਨਾ ਮੈਂ ਆਧਾਰ ਅਵਰ ਭਾਵ ਸਮੇਤ ਵਿਸਾਰੋ ਚਰਨ ਕਮਲ ਅਰਧ ਮੈਂ ਉਧਾਰੋ ਕਰਨ ਕਾਰਨ ਸੋ ਪ੍ਰਭ ਸਵਰਾ ਦਿੜਕਾ ਕਹੋ ਨਾਮ ਹਰ ਵਤ ਇਹ ਧਨ ਸੰਚੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤੀ ਕਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਚਾਹੇ ਜਿਸ ਧਨ ਕਉ ਚਾਰ ਕੁੰਟ ਉਠਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖੋ ਨਿਤ ਪਾਛੇ ਮੀਤ ਸੁਤ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸ਼ਰਨੀ ਅਨਕੋ ਪਾਵੀ ਰੋਕ ਨਾ ਜਾਏ ਰੋਕ ਮਟੈ ਰਬ ਖਦਲਾਏ ਸਰਨ ਨਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦੁਰਗੈ ਪ੍ਰਭਾਨ ਮਨ ਪ੍ਰਭੋ ਦੁਆਰ ਕੈ ਨਾਏ ਦੈ ਦਸਤਾਵਤ ਜਾ ਬੈਠਾਏ ਤਾਂ ਕੋ ਵਿਘਨ ਲਾਗੈ ਕੋਈ ਜਾ ਕਰ ਦੈ ਸਹਿ ਹਰ ਸੋਏ ਕਲ ਤਾ ਧੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਦ ਕਰ ਜੈ ਬਸੈ ਅਬਨਾਸੀ ਕਹੋ ਨਾਨਕ ਘਾਟੇ ਜਮ ਫਾਸੀ ਤਤ ਵਿਚਾਰ ਕਹਿ ਜਿਨ ਸਾਚਾ ਜਨਮ ਰਹਿ ਸੋਕਾ ਚੋਕਾ ਚਾ ਆਵਾ ਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਵਰ ਪ੍ਰਾਨ ਆਧਾਰ ਅਨਕ ਭਾਵਨਾ ਛੁੱਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਛਤ ਨਾਨਕ ਫਲ ਪਾਏ ਸੰਗਨਾ ਚਾਲ ਸਥਿਰ ਹੈ ਤਨਹਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤਮੀਤ ਕੁਟੰਬਰ ਮੰਤਾ ਇੰਤੇ ਕਹੋ ਤੁਮ ਕਮਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਮ ਛੁਟਕਾਰ ਸਸਤੀ ਰਤ ਸਵਾਰੇ ਝੂਠਾ ਡਮ ਝੂਠ ਪੈ ਸਾਰੇ ਜਿੰਦੀ ਤਿਸ ਬੁਝੇ ਨਾ ਬਿਗਾਨਾ ਨਾ ਬਸਾਰ ਨਾਨਕ ਪਛਤਾਨਾ ਗੁਰ ਕੀ ਮੈਂ ਤੁਲੇ ਇਆਂ ਨੇ ਭਗਤ ਬਿਨਾ ਬੜੂ ਬੇਸਿਆਂ ਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਖੇਕਲ ਵਿਖ ਜਾਹੇ ਆਪ ਜਪੋ ਬਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਕਤ ਪਾਵੋ ਸਾਰ ਭੂਤ ਸਤਰ ਕੋ ਨਾਉ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਣ ਗਾਓ ਰਿਤ੍ਰੀ ਸੁਣ ਸਮੈਲ ਬਿਨਸ ਜਾਏ ਹਮੇ ਬਖ ਫੈਲ ਉਹੇ ਚਿੰਤ ਪਿਛੇ ਸੁਖਨਾਲ ਸਾਧ ਸੁਖਰਾਜ ਹਰਨਾਮ ਸੁਮਾਲ ਛਾਟ ਸਿਆਨ ਸਗਲੀ ਮਨਾ ਸਾਧ ਸੰਗ ਪਾਵੇ ਸਚਧਨਾ ਹਰ ਪੂੰਜੀ ਸੰਤ ਕਰੋ ਵਿਹਾਰੀ ਹਾਂ ਸੁਖ ਦਰਗਾਹ ਜੈਕਾਰ ਸਰੂ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇ ਕੇ ਏਕੋ ਜਪ ਏਕੋ ਸਾਲਾ ਹੈ ਏਕ ਸਿਮਰ ਏਕੋ ਮਨ ਆਹੇ ਕਿਸਕੇ ਗੁਣ ਗਾਓ ਅਨੰਤ ਮੰਥਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆ ਪੂਰਨ ਪੂਰੇ ਪ੍ਰਭਿਆ ਪਨਕ ਵਿਸਾਰ ਏਕ ਤੇ ਭਏ ਏਕ ਰਾਤ ਪ੍ਰਛਦ ਗਏ ਮੰਤਨ ਨਿਰੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭਿਆਇਆ ਪਰਿਆ ਤਉ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨਜਾਚੇ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾਮ ਸਾਧ ਜਿਨਾ ਕੀ ਮਾਂਗੋ ਜੂਰ ਪਾਰ ਪਰ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੀ ਗੁਣ ਗਾਵੋ ਸਾਧ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏ ਕੋਟੀ ਕੋ ਆਧਾਰ ਨਾਨਕ ਮੰਗੈ ਨਾਮ ਪ੍ਰਸਾਰ ਪ੍ਰਭ ਕੇ ਦ੍ਰਿਸ਼ਟ ਮਹਾਂ ਸੁਖ ਹੋਏ ਅਰਸ ਪਾਵੈ ਬਿਰਲਾ ਖੋਏ ਜਿਨ ਚਾਖੈ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭ ਹਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੇ ਸੰਗ ਪਰੇਸ਼ਨ ਆਨ ਸਭ ਤਿਆਗ ਅੰਤਰ ਪ੍ਰਗਾਸ ਆਣ ਦਿਨ ਲਿਵਲਾਕ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਬਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁਖ ਭਰਮ ਗਇਆ ਇਛਪੁਨੀ ਸ਼ਰਧਾ ਸਭ ਪੂਰੇ ਰਬ ਰਿਆ ਸਤਸੰਗ ਹਜੂਰੇ ਜਿਸ ਕਾ ਸਾ ਤਿਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੇ ਵਿਸਰੈ ਜੇ ਘਾਲ ਨਾ ਭਾਨੈ ਸੋ ਕੇ ਵਿਸਰੈ ਜੇ ਕੀ ਆ ਜਾਣੈ ਸੋ ਕੇ ਵਿਸਰੈ ਜਨ ਸਭ ਕੁਛ ਦਈਆ ਸੋ ਕੇ ਵਿਸਰੈ ਜੇ ਜੀਵਨ ਜੀਆ ਸੋ ਕੇ ਵਿਸਰੈ ਜਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕੇ ਵਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੁੱਟਾ ਕਾਢੈ ਗੁਰਪੂਰੇ ਤਤ ਹੈ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ ਸਾਧਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਵਰਾ ਨਾਮ ਜਪਾਵੋ ਭਗਤ ਪਾਏ ਤਰੀ ਸੰਸਾਰ ਬਿਨ ਭਗਤੀ ਧਨ ਹੋ ਸਿਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਵੂੜਤ ਜਾਤ ਪਾਏ ਵਿਸ਼ਰਾਮ ਸਕਲ ਤੂ ਕਾਹੋ ਬਦਨਾਸ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਰਸ਼ਾਓ ਮੰਤਨ ਅੰਤਰ ਹੀ ਸੁਆਓ ਨਿਤ ਰੂਪੇਕ ਦਰ ਸੁਖ ਹੋਏ ਮਨ ਵਿਖਸੇ ਸਾਧ ਚਰਨ ਧੋਏ ਭਗਤ ਜਿਨਾ ਕੈ ਮੰਤਨ ਰੰਗ ਬਿਰਲਾ ਕਉ ਭਾਵੇ ਸੰਗ ਇੱਕ ਬਸਦੀ ਜਾ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਆ ਸਭ ਸਮਾਏ ਪ੍ਰਭ ਬਖਸ਼ਾਂ ਦੀਨ ਦਿਆਲ ਭਗਤ ਵਿਚਲ ਸਦਾ ਕਿਰਪਾਰ ਨਾਥ ਨਾਦ ਗੋਬਿੰਦ ਗੋਪਾਲ ਸਰਬ ਕਟਾ ਕਰਤ ਪਿਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਿਨਾ ਕੇ ਪ੍ਰਾਣ ਆਧਾਰ ਜੋ ਜੋ ਜਪਿਸ ਹੋਏ ਪੁਨੀਤ ਭਗਤ ਪਾਏ ਲਾਵੇ ਮਨ ਹੀ ਤਮ ਨਿਰਗੁਣ ਯਾਰਨੀ ਚ ਜਾ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਵੈਕੁੰਟ ਮੁਕਤ ਮੁਖ ਪਾਏ ਕਿਨਿਮ ਕਰਕੇ ਗੁਣ ਗਾਇਨ ਕਰਾਜ ਭੋਗ ਵਡਾਏ ਹਰ ਕੇ ਨਾਮ ਕੇ ਕਥਾ ਮਨ ਭਾਈ ਬਹੁ ਭੋਜਨ ਕਪੁਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੈ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਪ੍ਰਜਾਪ ਅਸ਼ਟਪਦੀ ਜਬ ਆਕਾਰ ਹੇ ਕਸਨ ਸ਼ੇਤਾ ਪਾਪਨ ਤਪ ਕਹਿਤੇ ਹੋ ਤਾ ਜਬ ਧਾਰੀ ਆਪਣ ਸੁਨ ਸਮਾਤਾ ਬੈਰ ਬੋਧ ਕੇ ਸੰਕਮਾਤ ਜਬ ਇਸ ਕਬਰ ਚਿਹਨਾ ਜਾਪਤ ਤਬ ਹਰ ਕਿਸੋ ਕੋ ਕਿਸੇ ਵਿਆਪਤ ਜਬ ਆਪਣਾ ਪਾਪ ਪਾਰ ਬ੍ਰਹਮਤਾ ਮੋਹ ਕਾਂ ਕਿਸੋ ਬਤ ਭਰਮ ਆਪਨ ਕੇ ਲਾਭਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਬਤ ਪ੍ਰਭ ਕੇਵਲ ਧਨੀ ਤਾਂ ਬੰਧ ਮੁਕਤ ਕੋ ਕਿਸ ਕੋ ਕਰੀ ਜਬ ਇੱਕ ਹਰ ਹੁਕਮ ਪਾਰ ਤਬ ਨਰਕ ਸੁਰ ਕਾਂ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਠਾਏ ਜਬ ਆਪੇ ਆਪਣੀ ਜੋ ਧਰੇ ਤਬ ਕਵਨ ਨਿਡਰ ਕਵਨ ਕਤ ਡਰਿਆ ਆਪਣ ਚਲਿਤ ਤਾਪ ਕਰਨੇ ਹਾਰ ਨਾਨਕ ਠਾਕੁਰ ਹੁਕਮ ਪਾਰ ਅਵਿਨਾਸੀ ਸੁਖ ਆਪਨਾਸਨ ਦੇ ਜਨਮ ਮਰਨ ਕਹੋ ਕਹਾ ਬਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੁੱਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛਿਟੇ ਗੁਣ ਬੰਧਨ ਵਾਦੇ ਆਪਣਾ ਪਾਪੀ ਚਰਜਾ ਨਾਨਕ ਆਪਣ ਪਾਪੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਦ ਹੋਤਾ ਤਹਿ ਬਿਨ ਮੈਰ ਕਹੋ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤਹਿ ਕੌਣ ਕੁਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਤਰ ਲਗਤ ਕਉ ਕੀ ਜੈ ਜੋਤ ਸਰੂਪੀ ਜੋਤ ਸੰਗ ਸਮਾਵਿਤ ਹੈ ਕਿਸੇ ਬਹੁਕਮ ਤ੍ਰਿਪਤਾਵੈ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸਮਾਰ ਜਬ ਆਪਣੀ ਸੋਭਾ ਆਪਣੇ ਸੰਗ ਬਣਾਏ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪਰਵੀਨ ਤਹਿ ਵੀਰ ਕਦੇਵ ਕਹਾਂ ਕਉ ਸ਼ੀਨ ਜਬੇ ਆਪਣਾ ਬਾਪ ਉਧਾਰੈ ਤਉ ਸ਼ਗਨ ਸ਼ਗਨ ਕਹਾਂ ਵਿਚਾਰ ਜਹ ਆਪਨੂੰ ਚਾਪਨ ਆਪਣੇ ਰਤ ਹੈ ਕੌਣ ਠਾਕੁਰ ਕੌਣ ਕਹੀ ਹੈ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੇ ਗਤ ਜਾਨੂੰ ਆਪ ਜਹ ਛਲ ਛੇਦ ਭੇਦ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਆਪਸ ਕਿਉਂ ਆਪੇ ਆਦੇਸ ਤਿਹ ਗੁਣ ਕਾ ਨਾਹੀ ਪਰਵੇਸ਼ ਜੈ ਏਕ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ ਜੈ ਆਪਣਾ ਪਾਪ ਤਿਆਰੈ ਤਹਿ ਕੌਣ ਕਥੈ ਕੁਣ ਸੁਨੇ ਹਾਰਾ ਬਹੁ ਬਿੰਦ ਊਚ ਤੇ ਊਚਾ ਨਾਨਕ ਆਪਸ ਕੋ ਆਪੇ ਪਹੁੰਚਾ जय आप्रचय प्रपंच कार्ति गुण में कीनो विस्तार पापन तय पही कहावत कहु नरक कहु स्वर्ग पंचावत आल जाल माया जंजाल हो मैं मोह भरम पै पहार दुख सुख मान अपमान अनक प्रकार की उपख्यान अपन खेल आप कर दे कील संकोच है ताओ नानक एक है। जय भगत भगत आप जय पसरे पसर संत प्रताप दो पाकाया पे धनी उनकी शोभावन हो बने आपे कौतुक करें अनंत जो जापे रस भोग निर्जोग जिस भावित सब अपना लाभ है जिस भावित खेल खिलाव है भीषु मार थाया गण ते तो ले जुम्बला भो त्यो नानक दास बोले श्लोक जी जंत के ठाकुरा आपे वर्तनहार नानक के को पसरिया दूजा के दृष्टा अष्टपदी आप कथे अब सुनने हारा पे का विस्तार जत पापिता सृष्ट पाए अपने बाणी लय समाये तुम ते पिन नहीं किच होए अपन सुत सब्जेक्ट परोए जा को प्रभु जी हुआ बजाय सच नाम सोई जन पाए सो समदर्शी तत का बेता नानक सगल सृष्ट का जेता जी जंत्र सब था के हाथ दीन जाल नाथ को नाथ जिस राख तस कोई ना मारे सो मो जिस मन विसार तस सजबर कहाँ कुछ जाए सब सुरे रंजन राय जी की जुगत जा का सब हाथ अंतर बाहर जानो सात गुण धान बेंत अपा नानक दा सदा बलिहार पूरन पूर है दयाल सब पर होवत कृपाल अपने कर्तव्य जाने आप अंतर जामे रहे व्याप प्रतिपाल है जीन बहु भांत जो जो रुचि सुत से त्यात जिस भावे तसलय मिलाए भगत करे हर के गुण गाए मन अंतर विश्वास कर मान्य कर हर नानक एक जाने जन लागा हर एक कहना है तिसकी आस न मिथे जाए सेवको सेवा बनाए हुकुम मुझ परम पद पाए से ऊपर नहीं विचार जा कै मन बस्या निरंकार बंधन तोर पय निर्वैर अंदर पूजे गुर के पैरे लोक सुखी पर लोक सुहेले नानक हर प्रभापे मेले साध संग मिल करो आनंद गुण गाओ पर परमानंद राम नाम तत् करो विचार दुर्लभ देख करो उधार अमृत वचन हर के गुण गाओ प्राण तुरन कह स्वाओ आठ पहर प्रपे खो नेरा मिटे अज्ञान विनशे अंधेरा सुन उपदेश हृदय बसाओ मन इच्छे नानक फल पावो हालत पलत दो लिहो सवार राम नाम अंतर उड़तार पूरे गुर की पूरी देखिया जिसमन वसत साच प्रीख्या मन तन नाम जपोले बुलाए दुख दर्द बंदे पहु जाए सच व्यापार करो व्यापार इधर गाने भय खेप तुम्हारी एका टेक रखो मन माहे नानक बहुर न जावे जाहे तिस्ते दूर कहाँ को जाए उबरेरा कन्हार ते आए निरपाव जपै सकल पहु में डब रब कृपा ते प्राणी छुटे जिस पर रख तिस नाहे दुख नाम जपत मनोवत सुख चिंता जाए मिटे अहंकार तिस जन को कोई न पहुंचन हार सिर ऊपर हंडा गुरसूरा नानक ताके कार्य पूरा मतपुरी अमृत जाके दृष्ट दर्शन पिख उदृत श्रेष्ठ चन कमल जाके अनूप सफल दर्शन सुंदर है रूप धन सेवा सेवक प्रवान अंतर जमी पुरख प्रधान जिस मन वसै सुहोत निहाल ताके निकटनावत काल अमर भय अमरा पद पाया साध संग नानक हर ध्याया श्लोक ज्ञान अंजन गुरदिया ज्ञान धीर विनाश हर कृपा ते संत भेटिया नानक मन प्रकाश अष्टपदी संत संग अंतर बैठा नाम प्रभु काला का मिठा सकल समग्री एक उस घट माहन करंग नाना दृष्टा है नौ निध अमृत प्रभ का नाम दे ही मैं इसका विश्राम सुन समाधान तैनात कहना जय चर्च विस्माद तिन देखे दिशा दिखाए नानक जन सो जी पाए सो अंतर सो बाहर आनंद घट घट बया बुरिया भगवंत धारण माही आकाश प्याल सर्वलोक पूर्ण प्रतिपाल बंत तिन पर्वत है पार ब्रह्म जैसी यज्ञ तैसा कर्म पावन पाणी वैसंतर माहे चार कुण दद शस माहे तिस्ते बिन नहीं कोठाओ गुर प्रसाद नानक सुख पाओ मेद प्राण सिमरत मैं देख स सिर सुर नक्षत्र मैं एक बाणी प्रभ की सब को बोले आप डोल न कब हूँ डोले सर्व कला कर खेला खेल मूल ना पाया गुणे मूल सर्व ज्योत में जाके जो तार जो स्वामी मत पोत गुर प्रसाद भरम का नाश नानक तिन में हो विश्वास संत जना का पेखन सब ब्रह्म संत जना का हृदय सब धर्म संत जना सुन शुभ बचन सर्वव्यापी राम संग्रचन जिन जाता तिसकी यह रहत सत बचन साधु सब कहत जो जो हो सोई सुख माने करन करावन हार प्रभ जाने अंतर बसे बाहर पियो हुई नानक दर्शन देख समूही आप सत किया सब सत इस प्रभ ते सकली उत्पत तिस भावे ता करे विस्तार तिस भावे ता एक अंकार अनेक कला रखी न जाए जिस भावे तिसलय मिलाए कवन निकट कवन कहिए दूर आप पाप भरपूर अंतर्गत आप जनाए नानक जना बुझाए सर्वभूता वर्तारा सर्व नैना बेखन हारा सकल समग्री जाका दना आप जैसा भी सुना आप न जाने खेल बनाया आज्ञा कार्य की नीमा है सबके मद लिप्त हो रहा है जो कुछ कहना सुहा पिक है आज्ञा आवे आज्ञा जाए नानक जा पावे तय सुमय इसते हुए सुना ही बुरा उ कहो किने कुछ करा ਆਪ ਫਲਾ ਕਰ ਦੋ ਤਦਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜਧਾਰੀ ਸਭ ਸਾਚ ਓਤ ਪੋਤਾ ਪ੍ਰਸੰਗਰਾਚ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀ ਆ ਸਭ ਪਰਿਵਾਰ ਗੁਰ ਪ੍ਰਸ਼ਾਦ ਨਾਨਕ ਹਿਉ ਜਾਨ ਜੋ ਜਾਣੇ ਤਿਸ ਦਾ ਸੁੱਖ ਹੋਏ ਆ ਮਿਲੈ ਲੈ ਪ੍ਰਭ ਸੋਏ ਧਨਵੰਤ ਕੁਲਵੰਤ ਪਦਵੰਤ ਜੀਵਨ ਮੁਕਤ ਸ਼੍ਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗ ਤਰਾਇਆ ਜਨ ਆਵਨ ਖਾਏ ਹੈ ਸਵ ਜਨ ਕੇ ਸੰਗਤ ਆਵੇ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕਹੋ ਸਦਾ ਨਮਸਕਾਰ ਸ਼ਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਂਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਕ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤ ਜਾ ਗੋਦਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋਟ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਭਰ ਲਿਓ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿੱਤ ਚਿਤਵੋ ਨਾਰਾਇਣ ਏਕ ਏਕ ਰੂਪ ਜਾਂ ਕੇ ਰੰਗ ਅਨੇਕ ਗੋਪਾਲ ਦਾ ਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਲੇਖ ਲਾਲ ਹੈ ਰਤਨ ਸੁਣਤ ਕੁਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲ ਤਾਂ ਕਾ ਸੰਗ ਜਾਂ ਕੈ ਮਨ ਲਾ ਕਾ ਹਰ ਰੰਗ ਜੈ ਜੈ ਸ਼ਬਦ ਨਾ ਹਦਵਾਜੇ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ ਪ੍ਰਗਟਿ ਗੋਪਾਲ ਮਹਾਂਤ ਕੈ ਮਾਤੇ ਨਾਨਕ ਕੁਦਰੈ ਤਿਨ ਕੇ ਸਾਤੇ ਸ਼ਰਨ ਜੋਗ ਤੁਨ ਸਰ ਨਹੀਂ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭਏ ਸਮਰੇਨ ਅੰਮ੍ਰਿਤ ਰਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਨਸ ਨਾ ਕਹਿਤੇ ਕਰ ਪ੍ਰਸ਼ਾਦਿਆ ਪ੍ਰਭਧਾਰੀ ਨਾਨਕ ਨਵੀਂ ਕੇ ਫਮਾਰੇ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨੇ ਕਾਗਰਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸਮਨ ਸਸੋ ਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤਿਉਚ ਪਾਏ ਸਥਾਨ ਬਹੁ ਨ ਹੋਵੇ ਅਮਨ ਜਾਨ ਹਰ ਧਨ ਖਾਰ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਾਮ ਨਿਤ ਬੁੱਧ ਗਿਆਨ ਸਰਬਤਾ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਕਲ ਤੇ ਉਦਾਸ ਸੁੰਦਰ ਚਤੁਰਦਤ ਕਾਵੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕਹਿ ਮੁਖ ਭਨੀ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਈ ਸਭ ਜੁਗ ਮਹਿ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮੰਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸ਼ਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾਂ ਕੈ ਮਸਤਕ ਕਰਮ ਪ੍ਰਭ ਪਾਈ ਸਾਧ ਸ਼ਰਣ ਨਾਨਕ ਤੇ ਆਈ ਜਿਸ ਮਨ ਵਸੈ ਸੁਨੇ ਲਾਈ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਂ ਕਾ ਦੁਖ ਨਿਵਾਰੈ ਦੁਰਲਭ ਦੇਹ ਤਤਕਾਲ ਉਧਾਰੈ ਨਿਰਮਲ ਸੋ

ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੀ ਸਮਾਏ ਵੱਡੇ ਮੇਰੇ ਸਾਹਿਬਾ ਗਹਿਦ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ

ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਮ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ

ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਜੀ ਹਰਿ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਹੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸੁਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸ ਨੋ ਤੂੰ ਜਾਣਾਏ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਵੇਖੈ ਹੈ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜੋ ਮੋਹ ਪਗ ਨਹੀਂ ਚੱਲੈ ਹਮ ਦੇਖਾ ਤਹਿ ਡੂਬੀ ਆਲੇ

ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਰਨ ਕੈ।

ਸੁਖੀ ਵਸੈ ਮੂਰ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕੋ ਵਾਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ। ਤੁਮਹਿ ਛਾੜ ਕੋਈ ਅਵਰ ਨ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੋ ਕਰੀ ਅਹੁ ਰੱਛਾ। ਰਾਖ ਲੇ ਹੋ ਮੋਹਿ ਰਾਖਣ ਹਾਰੇ,

ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਹ ਸ਼ਵਸਕਿਨ ਕੋਈ ਏਕ ਬਾਰ ਜਿਨ ਤੁਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਦਰ ਨਾਮ ਤਿਹਾਰੋ ਕਾਹਾ ਦਾਰਿਦ ਦੁਸ਼ਟ ਦੋਖ ਤੇ ਰਾਹਾ

ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾ

ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਭਵਿਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਭਵਿਤ ਸਤਿਗੁਰ ਰਹਿਆ ਭਰ ਪੂਰੇ।

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁ ਅਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਧਾਰੋ।

ਪੌੜੀ ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉਧਰ ਮਾਹੇ। ਸੁਣ ਕੇ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ, ਭਉ ਜਲ ਬਿਖ।

ਸਤਿਗੁਰ ਸੇਤੀ ਰੱਤਿਆ ਦਰਗਹਿ ਹੈ ਪਾਈਐ ਹਿਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇਹ ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰੱਖਣਹਾਰ ਆਪ ਉਬਾਰਿਆ ਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨ ਹੋਆ ਆਪ ਦਇਆਲ ਮਨਹੋ ਨਾ ਵਿਸਾਰਿਆ ਨ ਸਾਧ ਜਨਾ ਕੈ ਸੰਗ ਭਵਜਲ ਤਾਰਿਆ ਨ ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਵਿਦਾਰਿਆ ਨ ਤਿਸ ਸਾਹਿਬ ਕੀ ਟੇਕ

सुत अपराध करत है जीते, जननी चीता

नाम बिना कैसे उतरस पार, देहे विमल मत

ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ। ਸਤਿਗੁਰੂ ਸਾਹਿਬ ਜੀ ਨੇ ਜਿਹੜਾ ਅੱਜ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸੁਖਮਨੀ ਸਾਹਿਬ ਜੀ ਦੀ ਅਸਤਪਦੀ ਨੰਬਰ 5 ਦੇ ਅਧੀਨ ਇਹ ਸਲੋਕ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਪਾਵਨ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 268 ਪਰ ਸੁਸ਼ੋਭਿਤ ਕਰਦੇ। ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਵਿੱਚ ਇਸ ਗੱਲ ਦਾ ਨਿਰਣਾ ਕੀਤਾ ਹੈ ਕਿ ਜਿਸ ਵਕਤ ਇਨਸਾਨ ਸ਼ੁਕਰਾਨੇ ਵਿੱਚ ਆਉਣ ਦੀ ਬਜਾਏ ਕਰਤੇ ਪੁਰਖ ਦੇ ਨਾਲ ਪਦਾਰਥਾਂ ਦੀ ਗਿਣਤੀ ਮਿਣਤੀ ਦੇ ਵੱਸ ਵਿੱਚ ਪੈ ਜਾਏ ਜਾਂ ਪਦਾਰਥਵਾਦੀ ਬਿਰਤੀ ਲੈ ਕੇ ਹੀ ਉਹ ਕਰਤੇ ਪੁਰਖ ਨਾਲ ਜੁੜੇ, ਪ੍ਰਾਪਤੀ 'ਤੇ ਖੁਸ਼ ਅਤੇ ਕੁਝ ਵਿਛੜ ਜਾਣ 'ਤੇ ਜਾਂ ਨਾ ਪ੍ਰਾਪਤ ਹੋਣ 'ਤੇ ਉਹ ਆਪਣੀ ਨਾਰਾਜ਼ਗੀ ਜ਼ਾਹਰ ਕਰਦਾ ਹੈ। ਸਤਿਗੁਰੂ ਨੇ ਫਿਰ ਉੱਥੇ ਉਦਾਹਰਣਾਂ ਦੇ ਕੇ ਸਮਝਾਉਣ ਦਾ ਯਤਨ ਇੱਥੇ ਕੀਤਾ ਹੈ। ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ, ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਰੰਭਤਾ ਕੀਤੀ ਮਹਾਰਾਜ ਬਖਸ਼ਿਸ਼ ਕਰਦੇ ਸਲੋਕ, ਦੇਨਹਾਰ ਪ੍ਰਭ ਛੋੜ ਕੇ ਲਾਗੈ ਹੈ ਆਨ ਸਵਾਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇੱਥੇ ਸਲੋਕ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਆਰੰਭਤਾ ਕੀਤੀ ਹੈ ਮਹਾਰਾਜ ਜੀ ਨੇ ਕਿ ਦੇਨਹਾਰ ਪ੍ਰਭ ਛੋੜ ਕੇ। ਦੇਨਹਾਰ ਜੋ ਕਰਤਾ ਪੁਰਖ ਹੈ, ਦਾਤਾ ਹੈ, ਹਰੇਕ ਦਾਤ ਕਰਤੇ ਪੁਰਖ ਦੇ ਹੁਕਮ ਦੇ ਵਿੱਚ ਹੈ। ਉਹਦੇ ਕੋਲ ਆਸਨ ਲੋਏ ਲੋਏ ਭੰਡਾਰ ਭਰੇ ਹੋਏ ਹਨ, ਸਾਰਾ ਕੁਝ ਉਹਦੇ ਕੋਲ ਹੈ। ਅਤੇ ਸਤਿਗੁਰੂ ਮਹਾਰਾਜ ਕਹਿਣਗੇ ਜਿਹੜਾ ਦੇਨਹਾਰ ਹੈ, ਜਿਹੜਾ ਦਾਤਾਂ ਦੇ ਰਿਹਾ ਹੈ, ਉਹ ਪ੍ਰਭ ਅਕਾਲ ਪੁਰਖ ਹੈ, ਨਿਰੰਕਾਰ ਹੈ। ਛੋੜ ਕੇ ਉਹਨੂੰ ਛੱਡ ਕੇ ਲਾਗੇ ਹੈ, ਲੱਗ ਗਏ ਹਨ। ਆਨ ਸਵਾਏ ਮਹਾਰਾਜ ਕਹਿਣਗੇ ਹੋਰ ਹੀ ਸਵਾਰਥਾਂ ਵਾਲੇ ਪਾਸੇ, ਸਵਾਰਥ ਬਿਰਤੀ ਕਰਕੇ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇਨਸਾਨ ਸਵਾਰਥੀ ਹੋ ਕੇ ਇੱਕ ਅਕਾਲ ਪੁਰਖ ਨੂੰ ਛੱਡ ਕੇ ਹੋਰ ਸਵਾਰਥਾਂ ਵਾਲੇ ਪਾਸੇ ਜਿਹੜਾ ਹੈ ਸਵਾਰਥੀ ਬਣ ਕੇ ਲੱਗ ਗਿਆ। ਲਾਗੇ ਆਨ ਸਵਾਏ, ਸਵਾਏ ਦਾ ਅਰਥ ਜਿਹੜਾ ਹੈ, ਔਰ ਉਹ ਲਾਲਸਾ ਵਾਸ ਹੋ ਕੇ ਵੀ ਹੈ, ਪਦਾਰਥਵਾਦੀ ਬਿਰਤੀ ਸਹਿਤ ਹੋ ਕੇ ਵੀ ਹੈ। ਮਹਾਰਾਜ ਜੀ ਕਹਿੰਦੇ ਕਿ ਅਕਾਲ ਪੁਰਖ ਇੱਕ ਨੂੰ ਛੱਡ ਕੇ ਅਤੇ ਹੋਰ ਪਾਸੇ ਮਹਾਰਾਜ ਜੀ ਕਹਿਣ ਲੱਗੇ ਇਨਸਾਨ ਲੱਗ ਗਿਆ। ਪਰ ਇਸ ਗੱਲ ਦਾ ਨਿਰਣਾ ਜ਼ਰੂਰ ਮਨ ਵਿੱਚ ਹੋ ਜਾਵੇ ਕਿ ਨਾਨਕ ਕਹੂ ਨਾ ਸਿਜਈ, ਬਿਨ ਨਾਵੈ ਪਤ ਜਾਏ। ਸਤਿਗੁਰੂ ਮਹਾਰਾਜ ਕਹਿਣ ਲੱਗੇ ਅਸਲ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣਗੇ ਹੀ ਨਾਨਕ ਦੀ ਕਹੂ ਨਾ ਸਿਜਈ, ਇਸ ਜੀਵਨ ਵਿੱਚ ਉਹ ਕਿਤੇ ਵੀ ਪਹੁੰਚ ਨਹੀਂ ਸਕੇਗਾ ਅਕਾਲ ਪੁਰਖ ਤੱਕ। ਸਿਜਈ ਦਾ ਅਰਥ ਪਹੁੰਚ ਵੀ ਹੈ, ਸਿਜਈ ਦਾ ਅਰਥ ਜਿਹੜਾ ਹੈ ਔਰ ਕਿਸੇ ਚੀਜ਼ ਦੀ ਜਾਣਕਾਰੀ ਰੱਖਣਾ, ਸਿਜਈ ਦਾ ਅਰਥ ਜਿਹੜਾ ਹੈ ਉਹ ਸੋਝੀ ਸਹਿਤ ਵੀ ਹੈ। ਪਰ ਇੱਥੇ ਜਥਾ ਪਰ ਕਰਨੰਗ ਤਥਾ ਅਰਥੰਗ, ਇੱਥੇ ਭਾਈ ਸਾਹਿਬ ਨੇ ਮਹਾਰਾਜ ਦੇ ਇੱਥੇ ਜਿਹੜਾ ਆਪਾਂ ਸ਼ਬਦ ਵਰਤਿਆ ਸਿਜਈ,
ਸਿੱਜਈ ਦਾ ਅਰਥ ਪਹੁੰਚ ਹੈ। ਮਹਾਰਾਜ ਕਹਿਣ ਲੱਗੇ ਇਸ ਜੀਵਨ ਦੇ ਵਿੱਚ ਨਾਨਕ ਕਹੂੰ ਨਾ ਸਿੱਜਈ, ਬਿਨ ਨਾਵੈ ਪਤ ਜਾਏ। ਸਤਿਗੁਰੂ ਕਹਿਣ ਲੱਗੇ ਪਹੁੰਚ ਵੀ ਕਿਤੋਂ ਤੱਕ ਨਹੀਂ ਹੋਵੇਗੀ, ਅਸਲ ਵਿੱਚ ਬਿਨ ਨਾਵੈ ਨਾਮ ਤੋਂ ਬਗੈਰ ਕੀ ਹੋਏਗਾ, ਪਤ ਜਾਏ। ਪਤ ਜਿਹੜੀ ਹੈ, ਇੱਜ਼ਤ ਜਿਹੜੀ ਹੈ, ਉਹ ਚਲੀ ਜਾਂਦੀ। ਸਤਿਗੁਰੂ ਮਹਾਰਾਜ ਜੀ ਨੇ ਤਾਂ ਇਹ ਵੀ ਕਿਹਾ ਹੈ ਕਿ ਅਤ ਕੁਲੀਨ ਚਤੁਰ ਮੁੱਖ ਗਿਆਨੀ ਤਨਵੰਤ, ਮ੍ਰਿਤਕ ਕਹੀਐ ਨਾਨਕਾ ਜਿਤ ਪ੍ਰੀਤ ਨਹੀਂ ਭਗਵੰਤ। ਇੱਕ ਪਾਸੇ ਮਹਾਰਾਜ ਜੀ ਨੇ ਕਿਹਾ ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਇਹ ਵੀ ਅਵਸਥਾ ਜਿਹੜੀ ਹੈ ਉਹ ਸਾਰੇ ਪਾਸੇ ਮਹਾਰਾਜ ਜੀ ਨੇ ਜਿਹੜੀ ਉਹ ਪ੍ਰਤੱਖ ਕਰ ਦਿੱਤੀ। ਮਹਾਰਾਜ ਜੀ ਕਹਿਣ ਲੱਗੇ ਦੁੱਧ ਬਿਨ ਧੇਨ, ਪੰਖ ਬਿਨ ਪੰਛੀ, ਇਹ ਵਾਲੀ ਅਵਸਥਾ ਜਿਹੜੀ ਹੈ, ਜਲ ਬਿਨ ਉਤਪੁਜ ਕਾਮ ਨਹੀਂ। ਨਾਲ ਹੀ ਸਤਿਗੁਰੂ ਕਹਿਣ ਲੱਗੇ ਕਿਆ ਸੁਲਤਾਨ ਸਲਾਮ ਵਿਹੂਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਇੱਥੇ ਇਸ ਤਰ੍ਹਾਂ ਦਾ ਹਾਲਾਤ ਹੈ ਜਿਹੜਾ ਇੱਕ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਹੋਰ ਪਾਸੇ ਹੋਰ ਸਵਾਰਥ ਦੇ ਵਸ ਵਿੱਚ ਲੱਗੇ। ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹ ਤਾਂ ਫਿਰ ਇਸ ਤਰ੍ਹਾਂ ਹੈ ਕਿ ਜਿਵੇਂ ਦੁੱਧ ਤੋਂ ਬਗੈਰ ਗਾਂ, ਘਰ ਦੇ ਵਿੱਚ ਬੱਝੀ ਹੋਈ ਜ਼ਰੂਰ ਹੈ ਪਰ ਫਲ ਨਹੀਂ। ਕੋਈ ਵੀ ਫਿਰ ਥੋੜ੍ਹੇ ਸਮੇਂ ਬਾਅਦ ਉਸੇ ਗਾਂ ਨੂੰ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਕਿਉਂਕਿ ਕੰਮ ਨਹੀਂ ਹੈ, ਪ੍ਰਾਪਤੀ ਨਹੀਂ ਹੈ। ਮਹਾਰਾਜ ਕਹਿਣਗੇ ਉਹ ਪੰਛੀ ਕਾਹਦਾ ਜਿਹਦੇ ਪੰਖ ਕੋਈ ਨਹੀਂ, ਅਤੇ ਉਹ ਬਨਸਪਤੀ ਕਾਹਦੀ ਜਿਹਨੂੰ ਪਾਣੀ ਨਹੀਂ ਮਿਲਦਾ ਪਿਆ, ਉਹਦੀ ਹੋਂਦ ਖਤਮ ਹੋ ਜਾਏਗੀ। ਅਤੇ ਸਤਿਗੁਰੂ ਕਹਿਣ ਲੱਗੇ ਉਹ ਸੁਲਤਾਨ ਵੀ ਕਾਹਦਾ ਜਿਹਨੂੰ ਕੋਈ ਸਲਾਮ ਕਰਨ ਵਾਲਾ ਹੀ ਨਾ ਹੋਵੇ। ਸਤਿਗੁਰੂ ਮਹਾਰਾਜ ਕਹਿਣ ਲੱਗੇ ਅੰਧੀ ਕੋਠੀ ਤੇਰਾ ਨਾਮ ਨਹੀਂ। ਸਤਿਗੁਰੂ ਕਹਿਣ ਲੱਗੇ ਤੂੰ ਵੀ ਤਾਂ ਇੱਕ ਸੁਲਤਾਨ ਹੈ ਨਾ ਮਨੁੱਖਾ ਜਨਮ ਵਿੱਚ, ਅਤੇ ਅੰਧੀ ਕੋਠੀ ਅਗਿਆਨਤਾ ਰੂਪੀ ਘਰ ਦੇ ਵਿੱਚ ਜਿਹੜਾ ਹੈ ਤੂੰ ਬੈਠਾ ਹੋਇਆ, ਅਕਾਲ ਪੁਰਖ ਦੀ ਬੰਦਗੀ ਤੇਰੇ ਹਿਰਦੇ ਦੇ ਵਿੱਚ ਰੱਤੀ ਭਰ ਵੀ ਨਹੀਂ ਹੈ। ਇੱਥੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਦੇਨ ਹਾਰ ਪ੍ਰਭ ਛੋੜ ਕੇ, ਜਿਹੜਾ ਦਾਤਾ ਹੈ ਕਰਤੇ ਪੁਰਖ ਦੇ ਪ੍ਰਥਾਏ, ਆਪਾਂ ਸਾਰਾ ਬਚਨ ਕਰ ਰਹੇ ਹਾਂ। ਮਹਾਰਾਜ ਕਹਿਣ ਲੱਗੇ ਲਾਗੇ ਹੈ ਅਨ ਸੁਆਏ, ਹੋਰ ਪਾਸੇ ਅਸੀਂ ਜੁੜ ਗਏ, ਪਰ ਨਾਨਕ ਕਹੂੰ ਨਾ ਸਿੱਜਈ ਬਿਨ ਨਾਵੈ ਪਤ ਜਾਏ। ਸਤਿਗੁਰੂ ਕਹਿਣ ਲੱਗੇ ਨਾਮ ਤੋਂ ਬਗੈਰ ਪਤ ਚਲੀ ਜਾਂਦੀ ਹੈ। ਨਾਮ ਜੀਵਨ ਦੇ ਵਿੱਚ ਪਤ ਹੈ, ਸ੍ਰੇਸ਼ਟ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁੱਖ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਸੀ ਹਰ ਪ੍ਰਭ ਮੇਰੇ ਬਾਬੂਲਾ, ਹਰ ਦੇਹੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ। ਮਹਾਰਾਜ ਕਹਿਣਗੇ ਇੱਥੋਂ ਤੱਕ ਕਿ ਨਾਮ ਰੂਪੀ ਕੱਪੜਾ, ਹਰ ਕੱਪੜੋ ਹਰ ਸੋਭਾ ਦੇਵੋ, ਕਹਿਣ ਲੱਗੇ ਨਾਮ ਰੂਪੀ ਕੱਪੜਾ, ਨਾਮ ਰੂਪੀ ਸੋਭਾ ਮੈਨੂੰ ਜੀਵਨ ਵਿੱਚ ਦੇ ਦਿਓ, ਜਿਹਦੇ ਨਾਲ ਕੀ ਹੋਏਗਾ, ਜਿੱਤ ਸਵਰੈ ਮੇਰਾ ਕਾਜੋ, ਜਿਹਦੇ ਨਾਲ ਮੇਰੀ ਜ਼ਿੰਦਗੀ ਦਾ ਕਾਰਜ ਸਵਰ ਜਾਏਗਾ। ਇੱਥੇ ਫਿਰ ਮਹਾਰਾਜ ਜੀ ਨੇ ਉਦਾਹਰਨ ਦਿੱਤੀ ਅਸ਼ਟਪਦੀ, ਦਸ ਵਸਤੂ ਲਈ ਪਾਛੈ ਪਾਵੈ। ਹੁਣ ਇਹਦੇ ਅਰਥ ਆਪਾਂ ਕੋਸ਼ਿਸ਼ ਕਰਾਂਗੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਦਸ ਵਸਤੂਆਂ ਪ੍ਰਾਪਤ ਕਰ ਲੈਂਦਾ ਹੈ। ਮਹਾਰਾਜ ਕਹਿਣਗੇ ਦਸ ਵਸਤੂ ਲਈ ਪਾਛੈ ਪਾਵੈ, ਉਹਨਾਂ ਨੂੰ ਪਿੱਛੇ ਪਾ ਦਿੰਦਾ ਹੈ। ਸਿੱਧੇ ਸਪਸ਼ਟ ਅਰਥ ਕਰੀਏ ਤੇ ਮਹਾਰਾਜ ਕਹਿਣ ਲੱਗੇ ਜਿਹੜੀਆਂ ਦਸ ਮਿਲੀਆਂ ਉਹਨਾਂ ਨੂੰ ਪਿੱਛੇ ਪਾ ਦਿੰਦਾ ਹੈ, ਉਹਨਾਂ ਨੂੰ ਜਿਹੜਾ ਹੈ ਉਹ ਉਹਨਾਂ ਦੀ ਇਸ ਗੱਲ ਦੀ ਸ਼ੁਕਰ ਬਿਰਤੀ ਨਹੀਂ ਕਰਦਾ ਜਾਂ ਸ਼ੁਕਰਾਨਾ ਨਹੀਂ। ਇੱਕ ਵਸਤ ਕਾਰਨ ਵਿਖੋਟ ਗਵਾਵੈ, ਮਹਾਰਾਜ ਕਹਿਣ ਲੱਗੇ ਇੱਕ ਵਸਤ ਦੇ ਕਾਰਨ ਬੇਕਦਰੀ ਕਰਵਾ ਲੈਂਦਾ, ਖੋਟ ਪ੍ਰਗਟ ਕਰ ਲੈਂਦਾ। ਦਸ ਵਸਤੂਆਂ ਦਾ ਸ਼ੁਕਰਾਨਾ ਨਹੀਂ, ਪਰ ਇੱਕ ਨਾ ਪ੍ਰਾਪਤ ਹੋਣ 'ਤੇ ਬੰਦਾ ਤਰਕਸ਼ੀਲ ਬਿਰਤੀ ਸਹਿਤ ਕਰਤੇ ਪੁਰਖ ਨਾਲ ਗਿਲਾ ਕਰਨਾ ਸ਼ੁਰੂ ਕਰ ਦਿੰਦਾ। ਇੱਕ ਉਦਾਹਰਣ ਇਹ ਵੀ, ਮਹਾਰਾਜ ਜੀ ਕਹਿੰਦੇ ਦਸ ਵਸਤੂ ਲੈ ਪਾਛੈ ਪਾਵੈ, ਕਰਤੇ ਪੁਰਖ ਨੇ ਜਿਹੜੀਆਂ ਨੇ ਉਹ ਜੀਵਨ ਦੇ ਵਿੱਚ ਦਸ ਵਸਤੂਆਂ ਦਿੱਤੀਆਂ, ਭਾਵ ਦਸ ਜਿਹੜੇ ਸਨ ਇੰਦਰੇ ਦਿੱਤੇ, ਪੰਜ ਕਰਮ ਇੰਦਰੇ ਔਰ ਪੰਜ ਗਿਆਨ ਇੰਦਰੇ। ਸਤਿਗੁਰੂ ਕਹਿਣ ਲੱਗੇ ਬਹੁ ਮੁੱਲੀਆਂ ਚੀਜ਼ਾਂ ਸਨ ਇਹ ਪੰਜ ਕਰਮ ਇੰਦਰੇ ਅਤੇ ਪੰਜ ਗਿਆਨ ਇੰਦਰੇ, ਇਹਨਾਂ ਵਿੱਚੋਂ ਇੱਕ ਵੀ ਘੱਟ ਹੋਵੇ ਤਾਂ ਇਨਸਾਨ ਜੀਵਨ ਦੇ ਵਿੱਚ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਹਦੇ ਤੋਂ ਵਿਹੂਣਾ ਇਨਸਾਨ ਜਿਹੜਾ ਹੈ ਉਹ ਕਿਵੇਂ ਨਾ ਕਿਵੇਂ ਕਾਰਨ ਆਪਾਂ ਕਹੀਏ ਸੰਪੂਰਨ ਨਹੀਂ ਹੁੰਦਾ।
ਮੰਨ ਲਓ ਕੰਨ ਨਾ ਸੁਣਦੇ ਹੋਣ ਤਾਂ ਇਨਸਾਨ ਅਧੂਰਾ, ਜ਼ੁਬਾਨ ਨਾ ਬੋਲਦੀ ਹੋਵੇ ਤਾਂ ਅਧੂਰਾ, ਪੈਰ ਨਾ ਚੱਲਦੇ ਹੋਣ ਤਾਂ ਬੰਦਾ ਅਧੂਰਾ। ਮਹਾਰਾਜ ਜੀ ਕਹਿੰਦੇ ਦਸ ਵਸਤੂ ਲੈ ਪਾਛੈ ਪਾਵੈ, ਦਸ ਵਸਤੂਆਂ ਰੂਪ ਗਿਆਨ ਇੰਦਰੇ ਅਤੇ ਪੰਜ ਕਰਮ ਇੰਦਰੇ ਪ੍ਰਾਪਤ ਕਰ ਲਏ, ਬਸ ਇੱਕ ਵਸਤ ਕਾਰਨ ਵਿਖੋਟ ਗਵਾਵੈ। ਸਤਿਗੁਰੂ ਮਹਾਰਾਜ ਕਹਿਣਗੇ ਬਸ ਇੱਕ ਵਸਤ ਜਿਹੜੀ ਸੀ ਮਨ ਨੂੰ ਸਾਂਭਣ ਰੂਪ ਵਸਤ ਜਿਹੜੀ ਹੈ, ਸਤਿਗੁਰੂ ਕਹਿਣਗੇ ਉਹਦੇ ਕਰਕੇ ਆਪਣੇ ਜੀਵਨ ਨੂੰ ਇਹਨੇ ਖੋਟਾ ਕਰ ਲਿਆ। ਪੰਜ ਕਰਮ ਇੰਦਰੇ ਅਤੇ ਪੰਜ ਗਿਆਨ ਇੰਦਰੇ ਪ੍ਰਾਪਤ ਕੀਤੇ, ਉਹਨਾਂ ਨਾਲ ਸ਼ੁਕਰਾਨਾ ਨਹੀਂ। ਮਹਾਰਾਜ ਕਹਿਣ ਲੱਗੇ ਜੀਵਨ ਦੇ ਵਿੱਚ ਜਿਹੜਾ ਸੀ ਉਹ ਮਨ ਨਾ ਸ਼ੁਕਰਾ ਰੱਖ ਲਿਆ, ਬੇਸ਼ੁਕਰਾ ਮਨ ਲੈ ਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਏਕ ਵਸਤ ਕਾਰਨ ਵਿਖੋਟ ਗਵਾਵੇ। ਮਨ ਨੂੰ ਸਾਂਭਣ ਰੂਪ ਜਿਹੜੀ ਵਸਤ ਸੀ ਸਤਿਗੁਰੂ ਕਹਿਣ ਲੱਗੇ ਉਹਦੇ ਕਰਕੇ ਉਹਨੂੰ ਸਾਂਭਿਆ ਨਹੀਂ ਅਤੇ ਜੀਵਨ ਦੇ ਵਿੱਚ ਫਿਰ ਸਤਿਗੁਰੂ ਕਹਿਣ ਲੱਗੇ ਖੋਟਾ ਹੋ ਗਿਆ। ਇੱਕ ਪਾਸੇ ਸਤਿਗੁਰੂ ਜੀ ਨੇ ਕਿਹਾ ਕਿ ਦਸ ਵਸਤੂਆਂ ਇਨਸਾਨ ਪ੍ਰਾਪਤ ਕਰ ਲਵੇ, ਇੱਕ ਬੱਚਾ ਹੈ ਘਰ ਵਿੱਚ, ਹੁਣ ਉਹ ਬੱਚਾ ਘਰ ਦੇ ਵਿੱਚ ਜਿਹੜੀਆਂ ਨੇ ਉਹ ਦਸ ਵਸਤੂਆਂ ਪਿਤਾ ਨੇ ਲਿਆ ਕੇ ਰੱਖ ਦਿੱਤੀਆਂ ਉਹਦੇ ਅੱਗੇ, ਅਤੇ ਦਸ ਵਸਤੂਆਂ ਲਿਆ ਕੇ ਅੱਗੇ ਰੱਖੀਆਂ ਅਤੇ ਇੱਕ ਵਸਤ ਉਹਦੇ ਅੱਗੇ ਨਾ ਲਿਆ ਕੇ ਰੱਖੀ ਹੋਵੇ ਅਤੇ ਉਹ ਬੱਚਾ ਆਪਣੇ ਆਪ ਵਿੱਚ ਹੀ ਜਿਹੜਾ ਹੈ ਉਹ ਫਿਰ ਬੈਰਾਗ ਕਰਨਾ ਸ਼ੁਰੂ ਕਰਦਾ, ਚੀਕਣਾ ਸ਼ੁਰੂ ਕਰ ਦਿੰਦਾ, ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਹੈ, ਉਹ ਨਾ ਖੁਸ਼ ਹੈ ਕਿ ਇਹ ਦਾਤਾਂ ਜਿਹੜੀਆਂ ਨੇ ਉਹ ਜੀਵਨ ਦੇ ਵਿੱਚ ਦਸ 'ਤੇ ਲਿਆ ਕੇ ਦਿੱਤੀਆਂ, ਉਹਨਾਂ ਨੂੰ ਇੱਕ ਪਾਸੇ ਕਰ ਲਿਆ, ਪਰ ਜਿਹੜੀ ਇੱਕ ਵਸਤੂ ਨਾ ਮਿਲਣ ਕਰਕੇ ਸਤਿਗੁਰੂ ਮਹਾਰਾਜ ਕਹਿਣਗੇ ਪਾਛੈ ਪਾਵੈ, ਦਸ ਤੇ ਪਿੱਛੇ ਕਰ ਲਈਆਂ ਪਰ ਮਹਾਰਾਜ ਕਹਿਣਗੇ ਇੱਕ ਵਸਤ ਕਾਰਨ ਵਿਖੋਟ ਗਵਾ, ਇੱਕ ਪੀਣ ਜਿਹੜੀ ਸੀ ਉਹ ਵਸਤੂ ਨਹੀਂ ਪ੍ਰਾਪਤ ਹੋਈ। ਮਹਾਰਾਜ ਕਹਿਣਗੇ ਜੀਵਨ ਦੇ ਵਿੱਚ ਖੋਟ ਸਹਿਤ ਆਪਣਾ ਜੀਵਨ ਗਵਾ ਲੈਂਦਾ, ਅਤੇ ਇਹ ਵੀ ਅਵਸਥਾ ਹੈ ਕਿ ਜਿਹੜੀਆਂ ਦਸ ਵਸਤੂਆਂ ਮਿਲੀਆਂ ਹੁਣ ਇਹ ਵੀ ਅਰਥ ਗੁਰਮੁਖਾਂ ਕੀਤੀਆਂ ਕਿ ਉਹ ਉਹਨਾਂ ਨੂੰ ਪਿੱਛੇ ਹੱਥ ਨਾਲ ਪਿੱਛੇ ਲੁਕਾ ਲੈਂਦਾ ਬੱਚਾ, ਦਸ ਵਸਤੂਆਂ ਨੂੰ ਖਾਣ ਵਾਸਤੇ ਲੈ ਦਿਓ ਪਿੱਛੇ ਕਰ ਲੈਂਦਾ, ਅਤੇ ਗਿਆਰਵੀਂ ਵਾਸਤੇ ਹੱਥ ਅੱਗੇ ਕਰ ਲੈਂਦਾ, ਗਿਆਰਵੀਂ ਨਾ ਦਿਓ ਅਤੇ ਉਹ ਰੋਣਾ ਸ਼ੁਰੂ ਕਰ ਦਿੰਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਨਸਾਨ ਦੀ ਫਿਤਰਤ ਬਿਰਤੀ ਵੀ ਬਿਲਕੁਲ ਇਸੇ ਤਰ੍ਹਾਂ ਦੀ। ਮਹਾਰਾਜ ਕਹਿਣਗੇ ਕਿ ਇਹ ਜੀਵਨ ਦਾ ਆਧਾਰ ਕਈ ਮਹੀਨੇ ਨੌਕਰ ਰੱਖਿਆ ਹੋਵੇ ਨਾ ਘਰ ਵਿੱਚ, ਉਹਨੂੰ ਸਾਰੀਆਂ ਵਸਤੂਆਂ ਦੇ ਦਿਓ ਪਰ ਅਖੀਰ 'ਤੇ ਇੱਕ ਵਸਤੂ ਨੂੰ ਕਹਿ ਦਿਓ ਵੀ ਅਜੇ ਨਹੀਂ, ਅਜੇ ਸਮਾਂ ਨਹੀਂ, ਤੈਨੂੰ ਆਉਣ ਵਾਲੇ ਸਮੇਂ ਵਿੱਚ ਦਿਆਂਗੇ, ਅਤੇ ਉਹ ਕਹਿੰਦਾ ਇੰਨਾ ਚਿਰ ਹੋ ਗਿਆ ਮੈਂ ਤੁਹਾਡੇ ਕੋਲ ਰਹਿੰਦਾ, ਇਹਨੂੰ ਆਹ ਵਸਤੂ ਤੁਸੀਂ ਮੈਨੂੰ ਦਿੱਤੀ ਕੋਈ ਨਹੀਂ, ਮੈਂ ਚੱਲਿਆ। ਸਤਿਗੁਰੂ ਮਹਾਰਾਜ ਕਹਿਣਗੇ ਆਹੀ ਇਨਸਾਨ ਦੇ ਹੱਥ ਦੇ ਵਿੱਚ ਹੈ, ਸਾਰੀਆਂ ਦਾਤਾਂ ਸਤਿਗੁਰੂ ਸਾਹਿਬ ਜੀ ਤੋਂ ਪ੍ਰਾਪਤ ਕਰ ਲਈਆਂ ਪਰ ਇੱਕ ਦਾਤ ਕਿਤੇ ਥੋੜ੍ਹੀ ਜਿਹੀ ਲੇਟ ਹੋ ਜਾਏ ਅਤੇ ਮਹਾਰਾਜ ਕਹਿਣ ਲੱਗੇ ਫਿਰ ਬੰਦਾ ਕਹਿੰਦਾ ਵੀ ਮੈਂ ਚੱਲਿਆ, ਹੋਰ ਪਾਸੇ ਨੂੰ ਤੁਰ ਪੈਂਦੇ। ਇਹੀ ਹਾਲਾਤ ਜੀਵਨ ਵਿੱਚ ਹੈ। ਪ੍ਰਿਥੀ ਚੰਦ ਹੁਣ ਕੀ ਹੈ, ਛੋਟੀ ਜਿਹੀ ਉਦਾਹਰਨ ਦੇ ਕੇ ਮੈਂ ਅੱਗੇ ਚੱਲਣਾ। ਪ੍ਰਿਥੀ ਚੰਦ ਦਾ ਸੁਭਾਅ ਕੀ ਹੈ, ਸਤਿਗੁਰੂ ਸਾਹਿਬ ਜੀ ਨੇ ਪ੍ਰਿਥੀ ਚੰਦ ਨੂੰ ਜਿਹੜਾ ਸੀ ਉਹ ਸਾਰਾ ਕੁਝ ਦਿੱਤਾ, ਮਲਕੀਅਤ ਦਿੱਤੀ, ਇੱਥੋਂ ਤੱਕ ਕਿ ਜਿੰਨੀ ਸੰਗਤ ਦਾ ਸੰਬੰਧ ਲੈ ਕੇ ਆਉਂਦੀ ਸੀ ਸਾਰਾ ਪ੍ਰਿਥੀ ਚੰਦ ਸਾਂਭਦਾ, ਉਹਨੂੰ ਵਰਤਦਾ ਹੈ, ਲੰਗਰਾਂ ਵਿੱਚ ਕਿਹੜੀ ਕਿਹੜੀ ਡਿਊਟੀ ਕਿੰਨੇ ਨਿਭਾਉਣੀ ਸਾਰਾ ਪ੍ਰਬੰਧ ਗੁਰੂ ਘਰ ਦਾ ਉਹਨੂੰ ਦਿੱਤਾ ਹੈ, ਸਾਰਾ ਕੁਝ ਹੀ ਪ੍ਰਬੰਧ ਉਹਦੇ ਕੋਲ, ਪਰ ਹੁਕਮ ਨਾ ਮੰਨਣ ਕਰਕੇ, ਸ਼ੁਕਰਾਨਾ ਨਾ ਹੋਣ ਕਰਕੇ, ਜਦੋਂ ਸਤਿਗੁਰੂ ਸਾਹਿਬ ਜੀ ਨੇ ਗੁਰਤਾ ਗੱਦੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਝੋਲੀ ਵਿੱਚ ਪਾ ਦਿੱਤੀ, ਸਾਰੀਆਂ ਵਸਤੂਆਂ ਪਿਛਾਂ ਕਰਕੇ ਇੱਕੋ ਕਾਰਨ ਖੋਟਾ ਹੋ ਗਿਆ, ਔਰ ਸਾਰੀ ਉਮਰ ਖੋਟਾ ਰਿਹਾ, ਸਾਰੀ ਉਮਰ ਗੁਰੂ ਘਰ ਦਾ ਵਿਰੋਧੀ ਰਿਹਾ ਪ੍ਰਿਥੀ ਚੰਦ। ਇੱਥੋਂ ਤੱਕ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਝਗੜਾ ਵੀ ਕਰਨਾ ਸ਼ੁਰੂ ਕੀਤਾ ਵੀ ਮੈਨੂੰ ਗੁਰਤਾ ਗੱਦੀ ਕਿਉਂ ਨਹੀਂ ਦਿੱਤੀ। ਮਹਾਰਾਜ ਜੀ ਕਹਿੰਦੇ ਇਨਸਾਨ ਜਿਹੜੀ ਚੀਜ਼ ਦੀ ਯੋਗਤਾ ਰੱਖਦਾ ਉਸ ਯੋਗਤਾ ਦੀਆਂ ਵਸਤੂਆਂ ਦੀ ਝੋਲੀ ਵਿੱਚ ਪੈ ਜਾਂਦੀਆਂ, ਪਰ ਜਿਸ ਵਸਤੂ ਵਾਸਤੇ ਅਜੇ ਉਹ ਅਯੋਗ ਹੈ ਅਤੇ ਉਹ ਦਾਤ ਨਾ ਮਿਲੇ ਅਤੇ ਬੰਦਾ ਜਿਹੜਾ ਹੈ ਉਹ ਦਰ ਬਦਲਣ ਦੀ ਕੋਸ਼ਿਸ਼ ਕਰਦਾ ਵੀ ਚਲੋ ਇੱਥੋਂ ਨਹੀਂ ਕਿਸੇ ਹੋਰ ਪਾਸੋਂ ਲੈ ਲਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇੱਕ ਗੱਲ ਦਾ ਖਿਆਲ ਕਰੋ, ਏਕ ਭੀ ਨਾ ਦੇ ਦਸ ਭੀ ਹਿਰਲੇ। ਮਹਾਰਾਜ ਜੀ ਕਹਿਣ ਲੱਗੇ ਉਹ ਇੱਕ ਵੀ ਨਾ ਦੇਵੇ ਅਤੇ ਜਿਹੜੀਆਂ ਦਸ ਦਿੱਤੀਆਂ ਫਿਰ ਉਹ ਵੀ ਖੋ ਲਵੇ, ਅਤੇ ਫਿਰ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਤਉ ਮੂੜਾ ਕਹੋ ਕਹਾਂ ਕਰੇ। ਮਹਾਰਾਜ ਕਹਿਣ ਲੱਗੇ ਮੂਰਖ ਇਨਸਾਨ ਦੱਸ ਫਿਰ ਉੱਥੇ ਕੀ ਕਰੇਗਾ, ਵੀ ਜੇ ਉਸ ਕਰਤੇ ਪੁਰਖ ਨੇ ਜੀਵਨ ਵਿੱਚ ਦੱਸ ਦਿੱਤੀਆਂ
ਅਤੇ 10 ਵਸਤੂਆਂ ਦਾ ਤੂੰ ਤਰਕ ਕਰਨ 'ਤੇ ਮਨ ਵਿੱਚ ਜਿਹੜਾ ਉਹ 10 ਵਸਤੂਆਂ ਨੂੰ ਪਿੱਛੇ ਕਰ ਲਿਆ ਅਤੇ ਇੱਕ ਦੇ ਉੱਪਰ ਤਰਕ ਲਾਗੂ ਕੀਤਾ, ਆਹ ਨਹੀਂ ਦਿੱਤੀ। ਸਤਿਗੁਰੂ ਕਹਿਣਗੇ ਜੇ ਉਹਨੇ 10 ਵੀ ਖੋਲੀਆਂ ਅਤੇ ਇੱਕ ਵੀ ਨਾ ਦਿੱਤੀ ਤਾਂ ਫਿਰ ਮਹਾਰਾਜ ਜੀ ਕਹਿਣ ਲੱਗੇ ਤਾਂ ਮੂੜਾ ਕਹੋ ਕਾਹਾਂ ਕਰੇ। ਮਹਾਰਾਜ ਕਹਿਣਗੇ ਫਿਰ ਕੀ ਕਰਾਂਗੇ ਆਪਾਂ, ਜਦੋਂ ਸਾਰਾ ਕੁਝ ਹੀ ਪ੍ਰਾਪਤ ਕਰ ਲਿਆ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਫਿਰ ਇੱਕ ਗੱਲ ਦੀ ਬਿਰਤੀ ਰੱਖਿਆ ਕਰੀਏ ਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਜਿਸ ਠਾਕੁਰ ਸਿਓ ਨਾਹੀਂ ਚਾਰਾ ਤਾਕੋ ਕੀਜੈ ਸਾਧ ਨਮਸਕਾਰਾ। ਜਿਹਦੇ ਅੱਗੇ ਕੋਈ ਚਾਰਾ ਹੀ ਨਹੀਂ ਚੱਲ ਸਕਦਾ, ਕੋਈ ਹੋਰ ਹੀ ਨਹੀਂ ਚੱਲ ਸਕਦਾ, ਕੋਈ ਤਾਕਤ ਹੀ ਨਹੀਂ ਚੱਲ ਸਕਦੀ, ਅਤੇ ਮਹਾਰਾਜ ਕਹਿਣਗੇ ਫਿਰ ਉਹਨੂੰ ਤਾਂ ਨਮਸਕਾਰ ਹੀ ਕਰ ਦੇਣੀ ਚਾਹੀਦੀ। ਉਹਦੇ ਅੱਗੇ ਤਾਂ ਇਹੀ ਕਹਿਣਾ ਚਾਹੀਦਾ ਨਾ ਵੀ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ। ਉੱਥੇ ਤਾਂ ਫਿਰ ਮਹਾਰਾਜ ਜੀ ਦੇ ਸਨਮੁੱਖ ਸ਼ੁਕਰਾਨਾ ਹੀ ਹੈ ਨਾ ਚਾਹੀਦਾ। ਮਹਾਰਾਜ ਜੀ ਜਿੱਥੇ ਵਾਰ ਵਾਰ ਸਾਡੀ ਝੋਲੀ ਦੇ ਵਿੱਚ ਉਹ ਬਖਸ਼ਿਸ਼ਾਂ ਦੇ ਸ਼ਬਦ ਪਾ ਕੇ ਕਹਿੰਦੇ ਕਿ ਇਸ ਜੀਵਨ ਵਿੱਚ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਹ ਦਾਤਾ ਕਰਤੇ ਪੁਰਖ ਦੇ ਹੱਥ ਵਿੱਚ ਨੇ, ਪਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਸ ਕਰਕੇ ਸ਼ੁਕਰਾਨਾ ਕਰ ਲੈਣਾ ਚਾਹੀਦਾ ਵੀ ਦਾਤਾਂ ਸਾਰੀਆਂ ਉਸੇ ਦੀਆਂ ਨੇ, ਪਰ ਜੇ ਉਹਦੀ ਉਹਦੇ ਦਿੱਤੇ 'ਤੇ ਤਰਕ ਕਰਾਂਗੇ ਅਤੇ ਜੇ ਉਹ ਤਰਕ 'ਤੇ ਆ ਗਿਆ ਤਾਂ ਫਿਰ 10 ਵੀ ਖੋਲ ਲਈਆਂ ਅਤੇ ਇੱਕ ਵੀ ਨਾ ਦਿੱਤੀ ਅਤੇ ਫਿਰ ਵੀ ਆਪਾਂ ਕਰ ਕੁਛ ਨਹੀਂ ਸਕਦੇ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਤਉ ਮੂੜਾ ਕਹੋ ਕਾਹਾਂ ਕਰੇ। ਸਤਿਗੁਰੂ ਕਹਿਣਗੇ ਮੂਰਖ ਇਨਸਾਨ ਫਿਰ ਕੀ ਕਰੇਗਾ, ਜੇ ਇਹ ਜੀਵਨ ਦੇ ਵਿੱਚ ਦਾਤਾਂ ਦਿੱਤੀਆਂ ਹੋਈਆਂ ਵੀ ਪਰਮੇਸ਼ੁਰ ਨੇ ਖੋਲ ਲਈਆਂ ਤਾਂ ਫਿਰ ਆਪਾਂ ਕੀ ਕਰਾਂਗੇ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਹ ਸਾਰੀ ਦੀ ਸਾਰੀ ਬਖਸ਼ਿਸ਼ ਹੈ ਸਾਡੇ ਜੀਵਨ ਵਿੱਚ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਨਿਰਣਾ ਕੀਤਾ ਹੈ ਸਾਡੇ ਸਨਮੁੱਖ। ਸਤਿਗੁਰੂ ਕਹਿਣਗੇ ਜਿਸ ਠਾਕੁਰ ਸਿਓ ਨਾ ਹੀ ਚਾਰਾ ਤਾਕੋ ਕੀਜੈ ਸਾਧ ਨਮਸਕਾਰਾ। ਜਿਹਦੇ ਅੱਗੇ ਜ਼ੋਰ ਨਾ ਚੱਲਦਾ ਹੋਵੇ, ਜਿਹਦੇ ਅੱਗੇ ਸਮਰੱਥਾ ਤਾਕਤ ਨਾ ਕੰਮ ਕਰਦੀ ਹੋਵੇ, ਮਹਾਰਾਜ ਜੀ ਕਹਿੰਦੇ ਉਹਨੂੰ ਸਾਧ ਸਦਾ ਹੀ ਸਦੀਵ ਕਾਲ ਤੱਕ ਨਮਸਕਾਰ ਕਰਨੀ ਚਾਹੀਦੀ ਹੈ। ਮਹਾਰਾਜ ਜੀ ਕਹਿੰਦੇ ਜਾ ਕੇ ਮਨ ਲਾਗਾ ਪ੍ਰਭ ਮਿੱਠਾ। ਜਿਹਦੇ ਮਨ ਵਿੱਚ ਅਕਾਲ ਪੁਰਖ ਮਿੱਠਾ ਲੱਗਣ ਲੱਗ ਪਿਆ, ਅਕਾਲ ਪੁਰਖ ਦੀ ਬੰਦਗੀ ਜਿਹਨੂੰ ਸਵਾਦ ਦੇਣ ਲੱਗ ਪਈ, ਸਵਾਦ ਹੀ ਹੈ ਨਾ ਜੀਵਨ ਦੇ ਵਿੱਚ, ਜਿੱਦਣ ਸਵਾਦ ਆ ਗਿਆ ਉਸ ਦਿਨ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਸਿੱਖ ਉੱਬਲਦੀ ਦੇਗ ਦੇ ਵਿੱਚ ਵੀ, ਜਪਜੀ ਸਾਹਿਬ ਉੱਬਲਦੀ ਦੇਗ ਦੇ ਵਿੱਚ ਵੀ ਤਪਤ ਮਾਹੇ ਠੰਡ ਵਰਤਾਈ ਅਨੰਦ ਭਇਆ ਦੁੱਖ ਨਾਠੇ ਭਾਈ। ਜਿੱਦਣ ਵਾਕੇ ਹੀ ਬਾਣੀ ਦਾ ਸਵਾਦ ਆ ਗਿਆ ਹੈ ਉਸ ਦਿਨ ਫਿਰ ਬੰਦ ਬੰਦ ਕੱਟਦਿਆਂ ਭਾਈ ਮਨੀ ਸਿੰਘ ਵੀ ਫਿਰ ਸਾਹਮਣੇ ਜਲਾਦ ਦੇ ਬੈਠ ਕੇ ਕਹਿੰਦੇ ਆ ਕਿ ਵੇਖ, ਬੰਦ ਗੁੱਟ ਤੋਂ ਸ਼ੁਰੂ ਨਹੀਂ ਹੁੰਦਾ, ਬੰਦ ਉਂਗਲ ਦੇ ਇੱਕ ਪੋਟੇ ਤੋਂ ਸ਼ੁਰੂ ਹੁੰਦਾ। ਮੈਂ ਸ਼ਹਾਦਤ ਦਾ ਆਨੰਦ ਲੈਣਾ, ਤੂੰ ਆਪਣੇ ਹੁਕਮਰਾਨ ਦੇ ਹੁਕਮ ਦਾ ਆਨੰਦ ਲੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਇਸ ਜੀਵਨ ਵਿੱਚ ਜਾ ਕੇ ਮਨ ਲਾਗਾ ਪ੍ਰਭ ਮਿੱਠਾ। ਜਿਹਦੇ ਮਨ ਵਿੱਚ ਨਿਰੰਕਾਰ ਮਿੱਠਾ ਲੱਗਣ ਲੱਗ ਪਿਆ, ਉੱਥੇ ਬਾਬਾ ਫਰੀਦ ਸਾਹਿਬ ਜੀ ਵੀ ਕਹਿੰਦੇ ਨੇ ਮਾਤਾ ਦੇ ਵੱਲੋਂ ਕਈ ਸਾਲ ਲਗਾਤਾਰ ਮੁਸੱਲੇ ਦੇ ਥੱਲੇ ਜਿਹਦੇ ਉੱਪਰ ਬੈਠ ਕੇ ਮੁਸਲਮਾਨ ਵੀਰ ਨਮਾਜ਼ ਪੜ੍ਹਦੇ, ਉਸ ਮੁਸੱਲੇ ਦੇ ਉੱਪਰ ਬੈਠ ਕੇ ਜਦੋਂ ਨਮਾਜ਼ ਪੜ੍ਹਨੀ ਮਾਂ ਨੇ ਉਹ ਮੁਸੱਲੇ ਥੱਲੇ ਸ਼ੱਕਰ ਰੱਖ ਦੇਣੀ, ਔਰ ਸ਼ੱਕਰ ਖਾਂਦਿਆਂ ਖਾਂਦਿਆਂ ਤਕਰੀਬਨ ਲੰਮਾ ਸਮਾਂ ਅਭਿਆਸ ਕਰਦਿਆਂ ਨਮਾਜ਼ੀ ਬਣ ਗਏ। ਫਿਰ ਇੱਕ ਦਿਨ ਇਹੋ ਜਿਹਾ ਰਸ ਪ੍ਰਗਟ ਹੋਇਆ ਅਤੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਬਾਬਾ ਫਰੀਦ ਸਾਹਿਬ ਜੀ ਸਪਸ਼ਟ ਕਹਿੰਦੇ ਕਿ ਉਸ ਦਿਨ ਆਨੰਦ ਹੀ ਇੰਨਾ ਸੀ ਕਿ ਮਾਂ ਵੱਲੋਂ ਦਿੱਤੀ ਗਈ ਸ਼ੱਕਰ ਜਿਹੜੀ ਸੀ ਰੋਜ਼ਾਨਾ ਰੂਟੀਨ ਵਿੱਚ, ਉਹ ਉਦਣ ਭੁੱਲ ਗਏ, ਕਿਤੇ ਦੂਰ ਗਏ, ਪਹੁੰਚ ਨਾ ਸਕੇ, ਪਰ ਜਿਹੜਾ ਰਾਸ ਕਰਤੇ ਪੁਰਖ ਦੀ ਬੰਦਗੀ ਨੇ ਬਖਸ਼ਿਸ਼ ਕਰ ਦਿੱਤਾ। ਫਿਰ ਉਸ ਦਿਨ ਬਾਬਾ ਫਰੀਦ ਸਾਹਿਬ ਜੀ ਵੀ ਕਹਿੰਦੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਫਿਰ ਇਹ ਅਵਸਥਾ ਜਿਹੜੀ ਕਹਿੰਦੇ ਜਿਹੜਾ ਮਿਠਾਸ ਭਰਿਆ ਨਾਮ ਹੈ, ਫਿਰ ਮਿੱਠੀਆਂ ਵਸਤੂਆਂ ਭਾਵੇਂ ਮਾਝਾ ਦੁੱਧ ਲਿਆ ਕੇ ਰੱਖ ਦਿਓ, ਸ਼ਹਿਦ ਰੱਖ ਕੇ ਰੱਖ ਦਿਓ, ਨਿਵਾਤ ਮਿਸ਼ਰੀ ਲਿਆ ਕੇ ਰੱਖ ਦਿਓ, ਗੁੜ ਰੱਖ ਕੇ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਅਸਲ ਦੇ ਵਿੱਚ ਜਿਹੜਾ ਹੈ ਜਿਨ੍ਹਾਂ ਨੂੰ ਨਾਮ ਮਿੱਠਾ ਲੱਗਣ ਲੱਗ ਪਿਆ, ਜਾ ਕੇ ਮਨ ਲਾਗਾ ਪ੍ਰਭ ਮਿੱਠਾ ਸਰਬ ਸੁਖ ਤਾਹੂ ਮਨ ਮੂਠਾ।
ਸਤਿਗੁਰੂ ਮਹਾਰਾਜ ਕਹਿਣਗੇ ਸਰਬ ਸੁਖ ਤਾਹੂ ਮਨ ਮੁੱਠਾ, ਉਹਦੇ ਮਨ ਵਿੱਚ ਸਾਰੇ ਦੇ ਸਾਰੇ ਸੁੱਖ ਪ੍ਰਗਟ ਹੋ ਗਏ, ਉੱਠ ਗਏ, ਪ੍ਰਤੱਖ ਹੋ ਗਏ, ਉਹਦੇ ਮਨ ਵਿੱਚੋਂ ਸੁੱਖ ਜਿਹੜੇ ਸਨ ਕਰਤੇ ਪੁਰਖ ਨੇ ਪ੍ਰਗਟ ਕਰ ਦਿੱਤੇ। ਅਤੇ ਉਹ ਸੁੱਖ ਜਿਹੜਾ ਹੈ, ਉਹ ਆਨੰਦ ਜਿਹੜਾ ਹੈ, ਉਹ ਸਤਿਗੁਰੂ ਸਾਹਿਬ ਜੀ ਨੇ 33 ਤਵੀ 'ਤੇ ਵੀ ਬਰਕਰਾਰ ਰੱਖਿਆ, ਸਮੁੱਚੇ ਸੰਸਾਰ ਨੂੰ ਇਸ ਗੱਲ ਦਾ ਨਿਰਣਾ ਕਰਕੇ ਦੱਸਿਆ। ਸਤਿਗੁਰੂ ਕਹਿਣ ਲੱਗੇ ਇਸ ਕਰਕੇ ਜਿਹਦੇ ਮਨ ਵਿੱਚ ਸਾਰੇ ਸੁੱਖ ਜਿਹੜੇ ਹਨ ਉਹ ਕਰਤਾ ਪੁਰਖ ਪ੍ਰਤੱਖ ਕਰ ਦੇਵੇ, ਪ੍ਰਗਟ ਕਰ ਦੇਵੇ। ਅਤੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਬਸ ਇੱਕੋ ਤਰੀਕਾ ਹੈ ਕਿ ਜਿੱਦਣ ਕਰਤਾ ਪੁਰਖ ਜਿਹੜਾ ਹੈ ਉਹ ਮਿੱਠਾ ਲੱਗਣ ਲੱਗ ਪਿਆ, ਉਦਣ ਹੀ ਇਹ ਗੱਲ ਬਣੇਗੀ, ਉਦਣ ਇਹ ਅਵਸਥਾ ਜਿਹੜੀ ਹੈ ਉਹ ਸਾਰੇ ਦੇ ਸਾਰੇ ਸੁੱਖਾਂ ਦੇ ਰੂਪ ਦੇ ਵਿੱਚ ਪ੍ਰਗਟ ਹੋਏਗੀ। ਉੱਥੇ ਫਿਰ ਭਾਈ ਸਤੀ ਦਾਸ ਵਰਗੇ ਕਿ ਅੱਗ ਦੇ ਸਾਹਮਣੇ ਇੱਕ ਰੱਤੀ ਭਰ ਵੀ ਘਬਰਾਉਂਦੇ ਨਹੀਂ, ਰੂਹ ਨਾਲ ਬੰਨ ਕੇ ਸਾੜਿਆ ਜਾਂਦਾ, ਪਰ ਇਤਿਹਾਸ ਨੇ ਕਿਹਾ ਜਿੱਥੇ ਖਲੋਤੇ ਸਨ ਉੱਥੇ ਖਲੋਤੇ ਰਹੇ, ਸਰੀਰ ਦੀ ਚਮੜੀ ਮੋਮ ਦੇ ਵਾਂਗ ਜਲ ਕੇ ਜਿਹੜੀ ਸੀ ਉਹ ਜ਼ਮੀਨ 'ਤੇ ਡਿੱਗਣੀ ਸ਼ੁਰੂ ਹੋ ਗਈ, ਪਰ ਅੰਦਰ ਟਿਕਾਸ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਜ਼ਿਕਰ ਕਰਦੇ ਸਰਬ ਸੁਖ ਤਾਹੂ ਮਨ ਮੁੱਠਾ, ਉਸ ਦੇ ਮਨ ਵਿੱਚ, ਨੰਨੇ ਨੂੰ ਸਿਹਾਰੀ ਹੈ ਨਾ ਮਨ ਦੇ, ਉਹਦੇ ਮਨ ਵਿੱਚ ਉੱਠ ਗਏ, ਪ੍ਰਗਟ ਹੋ ਗਏ, ਜਿਸ ਜਨ ਆਪਣਾ ਹੁਕਮ ਮਨਾਇਆ, ਜਿਸ ਜਨ ਨੂੰ ਕਰਤੇ ਪੁਰਖ ਨੇ ਆਪਣਾ ਹੁਕਮ ਮਨਾ ਲਿਆ। ਇੱਕ ਤਾਂ ਇਹ ਹੈ ਨਾ ਵੀ ਹੁਕਮ ਹੈ, ਮੰਨਿਆ ਜਾਏ ਨਾ ਮੰਨਿਆ ਜਾਏ, ਉਹ ਬੰਦਾ ਦੁਖੀ ਹੋ ਕੇ ਉਸ ਗੱਲ ਨੂੰ ਪ੍ਰਵਾਨ ਕਰਨ ਤੋਂ ਜਿਹੜਾ ਪਿੱਛੇ ਹਟ ਜਾਏ, ਅਤੇ ਕੋਈ ਉਹਨੂੰ ਸੁੱਖ ਸਹਿਤ ਪ੍ਰਵਾਨ ਕਰ ਲਏ। ਮਹਾਰਾਜ ਜੀ ਕਹਿਣ ਲੱਗੇ ਕਰਤੇ ਪੁਰਖ ਨੇ ਜਿਸ ਜਨ ਨੂੰ ਆਪਣਾ ਹੁਕਮ ਜਿਹੜਾ ਹੈ ਉਹ ਮਨਾ ਲਿਆ ਹੈ, ਆਪਣੀ ਰਜ਼ਾ ਵਿੱਚ ਆਪਣੇ ਹੁਕਮ ਦੇ ਵਿੱਚ ਰਹਿਣ ਦਾ ਨਿਯਮੀ ਬਣਾ ਲਿਆ ਉਹਨੂੰ, ਅਤੇ ਫਿਰ ਮਹਾਰਾਜ ਕਹਿਣਗੇ ਗੱਲ ਕਰ ਲੈਣੀ ਚਾਹੀਦੀ ਹੈ ਕਿ ਸਰਬ ਥੋਕ ਨਾਨਕ ਤਿੰਨ ਪਾਇਆ। ਮਹਾਰਾਜ ਜੀ ਕਹਿਣ ਲੱਗੇ ਸਾਰੇ ਦੇ ਸਾਰੇ ਥੋਕ ਪਦਾਰਥ ਜਿਹੜੇ ਸਨ ਉਹਨੇ ਪਾ ਲਏ, ਕਿਉਂਕਿ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਸਾਰੇ ਦੇ ਸਾਰੇ ਥੋਕ, ਸਾਰੇ ਪਦਾਰਥ, ਸਭ ਨਿਦਾਨ ਦਸ ਅਸਪ ਸਿਧਾਨ, ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਭਰਿਆ। ਇਹ ਸਤਿਗੁਰੂ ਸਾਹਿਬ ਜੀ ਦੀ ਦਾਤ ਹੈ, ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਜਿਸ ਨੂੰ ਕਰਤੇ ਪੁਰਖ ਨੇ ਆਪਣਾ ਹੁਕਮ ਮਨਾ ਦਿੱਤਾ ਹੈ, ਅਤੇ ਫਿਰ ਜੀਵਨ ਦੇ ਵਿੱਚ ਇਹ ਵੀ ਗੱਲ ਪ੍ਰਤੱਖ ਹੋ ਗਈ ਹੈ ਕਿ ਸਰਬ ਥੋਕ ਨਾਨਕ ਤਿੰਨ ਪਾਇਆ, ਦੁਨੀਆਂ ਦਾ ਹਰੇਕ ਥੋਕ ਜਿਹੜਾ, ਹਰੇਕ ਪਦਾਰਥ ਜਿਹੜਾ ਹੈ ਉਹਨੇ ਆਪਣੇ ਹਿਰਦੇ ਰੂਪੀ ਘਰ ਵਿੱਚ ਪ੍ਰਾਪਤ ਕਰ ਲਿਆ, ਕਮੀ ਕਿਸੇ ਗੱਲ ਦੀ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਇਸ ਜੀਵਨ ਦੇ ਵਿੱਚ ਜਿਹੜਾ ਹੈ ਉਹ ਸਾਨੂੰ ਬਖਸ਼ਿਸ਼ ਕਰਕੇ ਅੱਜ ਦੇ ਸ਼ਬਦ ਵਿੱਚ ਸਮਝਾਉਂਦੇ ਕਿ ਜੇ 10 ਵਸਤੂਆਂ ਕਰਤੇ ਪੁਰਖ ਨੇ ਦਿੱਤੀਆਂ ਹਨ ਉਹਦਾ ਸ਼ੁਕਰਾਨਾ ਲਾਜ਼ਮੀ, ਜੇ ਇੱਕ ਨਹੀਂ ਦਿੱਤੀ ਤਾਂ ਉਹਦੇ ਭਾਣੇ ਵਿੱਚ ਰਹਿਣਾ ਲਾਜ਼ਮੀ ਹੈ। ਇਸ ਕਰਕੇ ਉਹਦੀ ਮਰਜ਼ੀ ਦੇ ਖਿਲਾਫ ਜਾਵਾਂਗੇ, ਉਹ ਇੱਕ ਦੇਣ ਦੀ ਬਜਾਏ 10 ਵੀ ਖੋ ਸਕਦਾ ਹੈ, ਫਿਰ ਆਪਾਂ ਕੀ ਕਰਾਂਗੇ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਇਸ ਜੀਵਨ ਵਿੱਚ ਕਹਿੰਦੇ ਜਿਹਦੇ ਅੱਗੇ ਕੋਈ ਚਾਰਾ ਨਾ ਚੱਲਦਾ ਹੋਵੇ ਉਹਦੇ ਅੱਗੇ ਡੰਡੌਥ ਬੰਧਨ ਅਨਿਕ ਬਾਰ ਸਰਬ ਕਲਾ ਸਮਰੱਥ ਵਾਲੀ ਬੇਨਤੀ ਜਿਹੜੀ ਹੈ ਉਹ ਕਰ ਦੇਣੀ ਚਾਹੀਦੀ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਇਹ ਬਚਨ ਨਹੀਂ ਸੀ ਕਿ ਭੁੱਲੀਏ ਨਾ, ਉਹਦੇ ਸ਼ੁਕਰਾਨੇ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰੀਏ। ਉਹਨੇ ਸਾਰਾ ਕੁਝ ਝੋਲੀ ਵਿੱਚ ਪਾਇਆ, ਨੇਤਰ ਦਿੱਤੇ, ਇੰਦਰੇ 10 ਦਿੱਤੇ, 10 ਵਿੱਚੋਂ ਇੱਕ ਵੀ ਖੋ ਲਏ ਅਤੇ ਬੰਦਾ ਜਿਹੜਾ ਹੈ ਉਹ ਸ੍ਰੇਸ਼ਟ ਨਹੀਂ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਹਦੇ ਅੱਗੇ ਹਮੇਸ਼ਾ ਡੰਡੌਤ ਬੰਧਨ ਸਹਿਤ ਨਮਸਕਾਰ ਸਹਿਤ ਜਿਹੜਾ ਹੈ ਉਹ ਸਾਨੂੰ ਸਮਰਪਿਤ ਹੋਣਾ ਚਾਹੀਦਾ। ਇੰਨੀਆਂ ਬੇਨਤੀਆਂ ਅੱਜ ਦੇ ਇਸ ਪਾਵਨ ਸ਼ਬਦ ਰਾਹੀਂ ਪ੍ਰਵਾਨ ਕਰਨੀਆਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਜੀ ਦੇ ਸਨਮੁਖ, ਗੁਰੂ ਸੰਗਤ ਦੇ ਸਨਮੁਖ ਕਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਭੁੱਲਾਂ ਬਖਸ਼ਣ ਯੋਗ ਹੈ, ਕਰੋ ਕਿਰਪਾਲਤਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: فتح
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਰ ਸਿੰਘ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਗੁਰੂ ਘਰ ਦੇ ਹਜ਼ੂਰੀ ਰਾਗੀ ਜਥਾ ਉਹ ਆਪ ਸੰਗਤਾਂ ਨੂੰ 7:10 ਤੱਕ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। 7:10 ਤੋਂ ਲੈ ਕੇ 7:30 ਤੱਕ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਮਸ਼ੀਰ ਸਿੰਘ ਜੀ ਪ੍ਰਭ ਆਸਰੇ ਵਾਲੇ ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਆਪ ਸੰਗਤਾਂ ਨੇ ਇਸੇ ਤਰ੍ਹਾਂ ਸਜਰਿਆਂ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਸ ਨੂੰ ਸਤਿਕਾਰਯੋਗ ਗੁਰਘਰ ਦੇ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਪ੍ਰਭ ਆਸਰੇ ਵਾਲੇ, ਉਹ ਆਪ ਸੰਗਤਾਂ ਨੂੰ 7:30 ਵਜੇ ਤੱਕ ਸੱਤੇ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਰੋ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ, ਘਰ ਆਸਣ ਡਿੱਠੋ ਜਾਓ। ਸਿਰਜਣਹਾਰ ਦਾ ਕੁਦਰਤ ਦੇ ਵਿੱਚ ਵਰਤਾਰਾ, ਜਿਸ ਦੇ ਨਾਲ ਸਾਰੀ ਸ੍ਰਿਸ਼ਟੀ ਬਣਦੀ ਹੈ ਅਤੇ ਚੱਲਦੀ ਹੈ, ਬਣਾਉਂਦਾ ਹੈ ਪਾਲਦਾ ਅਤੇ ਜਿਸ ਦੇ ਨਾਲ ਇਸ ਸ੍ਰਿਸ਼ਟੀ ਨੂੰ ਫਿਰ ਖਤਮ ਵੀ ਕਰਦਾ ਹੈ, ਐਸੀ ਸ਼ਕਤੀਆਂ ਦਾ ਮਾਲਕ ਸਿਰਜਣਹਾਰ, ਉਹਦੀ ਸੋਝੀ ਬਖਸ਼ਣ ਵਾਲੇ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਹਾਜ਼ਰ ਸਤਿਕਾਰਯੋਗ ਗੁਰੂ ਪਿਆਰਿਓ, ਆਓ ਸਭ ਤੋਂ ਪਹਿਲਾਂ ਮਾਲਕ ਨੂੰ ਜਿਹਨੇ ਸ੍ਰਿਸ਼ਟੀ ਦਾ ਮੂਲ ਰਚਿਆ ਹੈ ਉਹਨੂੰ ਸੀਸ ਝੁਕਾਈਏ, ਉਹਨੂੰ ਸਲਾਮ ਕਰੀਏ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਪਰਮੇਸ਼ੁਰ ਦੇ ਜੋ ਪਿਆਰੇ ਹੈ, ਜਿਨ੍ਹਾਂ ਨੂੰ ਵੀ ਸ਼ਬਦ ਦਾ ਸੱਚ ਦਾ ਪ੍ਰਕਾਸ਼ ਹੋਇਆ, ਉਹਨਾਂ ਮਹਾਂਪੁਰਸ਼ਾਂ ਦੀ ਬਾਣੀ ਆਪ ਸਰਵਣ ਕਰ ਰਹੇ ਸੀ। ਹੁਣ ਦਿਲ ਕਰਦਾ ਵੀ ਆਪਾਂ ਸੁਣਨ ਦੇ ਉੱਤੇ ਗੱਲ ਕਰੀਏ, ਪੜ੍ਹਨ ਦੇ ਉੱਤੇ ਗੱਲ ਕਰੀਏ, ਜਾਂ ਵਿਜ਼ਡਮ ਦੇ ਉੱਤੇ ਗੱਲ ਕਰੀਏ, ਜਾਂ ਨੌਲੇਜ ਦੇ ਉੱਤੇ ਗੱਲ ਕਰੀਏ, ਜਾਂ ਜਾਣਕਾਰੀ ਦੇ ਉੱਤੇ ਗੱਲ ਕਰੀਏ। ਗੱਲਾਂ ਬਹੁਤ ਸਾਰੀਆਂ ਨੇ, ਗੁਰੂ ਸਾਹਿਬ ਨੇ ਸੁਣਿਆ ਦੀ ਬੜੀ ਮਹਾਨਤਾ, ਮੰਨਣ ਦੀ ਜਿਹੜੀ ਹੈ ਬੜੀ ਮਹਾਨਤਾ। ਆਪਾਂ ਕੱਲ੍ਹ ਗੱਲ ਕਰ ਰਹੇ ਸੀ ਹੁਕਮ ਦੀ ਕਿ ਪਹਿਲੀ ਪੌੜੀ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਸਾਨੂੰ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਸਚਿਆਰ ਬਣਨ ਦਾ ਤਰੀਕਾ ਦੱਸਿਆ ਸਵਾਲ ਖੜ੍ਹਾ ਕਰਕੇ। ਗੱਲ ਹੁਕਮ ਦੀ ਕੀਤੀ ਹੈ ਵੀ ਬਹੁਤ ਹੀ ਜਿਹੜੀ ਇੰਪੋਰਟੈਂਟ ਗੱਲ ਸਮਝਾਈ ਗਈ ਹੈ ਗੁਰਬਾਣੀ 'ਚ। ਗੁਰੂ ਸਾਹਿਬ ਨੇ ਬਹੁਤ ਬਾਣੀ ਤੁਸੀਂ ਸਾਰੇ ਸੁਣਦੇ ਆ ਰਹੇ ਹੈ, ਪਰ ਆਪਾਂ ਥੋੜ੍ਹੀ ਵਿਚਾਰਨ ਦੀ ਵੀ ਕੋਸ਼ਿਸ਼ ਕਰਾਂਗੇ ਵੀ ਤਬਦੀਲੀ ਕਿਸ ਸਟੇਜ 'ਤੇ ਜਾ ਕੇ ਜਿਹੜੀ ਸਾਡੇ ਅੰਦਰ ਵਿਸ਼ੇਸ਼ ਤਬਦੀਲੀ ਆਉਂਦੀ ਹੈ, ਜਿਹੜੀ ਬਖਸ਼ਿਸ਼ ਹੈ ਕਿਸ ਲੈਵਲ 'ਤੇ ਰੁਕੀ। ਸਤਿਗੁਰ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈ ਹੈ, ਏਕ ਨਦਰ ਕਰ ਵੇਖਿਆ ਸਭ ਉੱਪਰ, ਜਿਹਾ ਪਾਉ ਤਿਹਾ ਫਲ ਪਾਈ ਹੈ। ਕੱਲ੍ਹ ਆਪਾਂ ਵਿਚਾਰ ਰਹੇ ਸੀ ਵੀ ਹੁਕਮ ਦਾ ਮਤਲਬ ਤਾਂ ਔਡਰ ਹੀ ਹੁੰਦਾ ਹੈ, ਹਦਾਇਤ ਹੀ ਹੁੰਦੀ ਹੈ, ਵੀ ਜਿਵੇਂ ਸੰਸਾਰ ਦੇ ਵਿੱਚ ਆਪਣੇ ਬੌਸ ਦੇ ਹੁਕਮ ਨੂੰ, ਉਸ ਦੀਆਂ ਹਦਾਇਤਾਂ ਨੂੰ ਕੇਵਲ ਪੜ੍ਹਦੇ ਨਹੀਂ ਹੈਗੇ ਆਪਾਂ, ਅਤੇ ਜੋ ਉਸ ਦੇ ਵਿੱਚ ਲਿਖਿਆ ਹੁੰਦਾ, ਹੁਣ ਇਨਕਮ ਟੈਕਸ ਡਿਪਾਰਟਮੈਂਟ ਦੀ ਲੈਟਰ ਆ ਜਾਂਦੀ ਹੈ, ਉਹ ਸਾਡੇ ਕੋਲ ਕਈ ਵਾਰ ਚੰਗੀ ਤਰ੍ਹਾਂ ਸਾਨੂੰ ਇੱਦਾਂ ਲੱਗਦਾ ਵੀ ਸਾਨੂੰ ਸਮਝਣ 'ਚ ਕੋਈ ਮੁਸ਼ਕਲ ਆ ਰਹੀ ਹੈ, ਭਾਵੇਂ ਇੰਗਲਿਸ਼ ਬਹੁਤ ਅੱਛੀ ਜਾਣਦੇ ਹੁੰਦੇ, ਪਰ ਉਹਦੇ ਵਿੱਚ ਟੈਕਸ ਬਾਰੇ ਬੜਾ ਕੁਝ ਲਿਖਿਆ ਹੁੰਦਾ, ਭਾਵੇਂ ਕਿਤੇ ਗਲਤੀ ਲੱਗ ਗਈ, ਸਾਡੇ ਕੋਲੋਂ ਕੋਈ ਡਾਕੂਮੈਂਟ ਨਹੀਂ ਲੱਗਿਆ ਉਹਦੇ 'ਤੇ, ਬੜਾ ਕੁਛ ਲਿਖ ਕੇ ਆ ਗਿਆ ਤੁਹਾਨੂੰ ਇੰਨਾ ਟੈਕਸ ਭਰਾਉਣਾ ਪੈਣਾ, ਅਤੇ ਅਸੀਂ ਭਾਵੇਂ ਉਹਨੂੰ ਦੋ ਵਾਰ ਪੜ੍ਹਦੇ ਹਾਂ, ਤਿੰਨ ਵਾਰ ਪੜ੍ਹਦੇ ਹਾਂ, ਪਰ ਫਿਰ ਵੀ ਕੋਸ਼ਿਸ਼ ਕਰਦੇ ਹਾਂ ਅਸੀਂ ਜਾ ਕੇ ਜਿਹੜਾ ਉਸ ਫੀਲਡ ਦਾ ਐਕਸਪਰਟ ਹੈ ਉਹਦੇ ਕੋਲੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਭਲਾ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਹਾਂ ਉਹ। ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈ ਸਾਨੂੰ ਜੋ ਹੁਕਮ ਦੀ ਗੱਲ ਸਮਝਾਉਂਦੀ ਹੈ, ਮਹਾਰਾਜ ਕਹਿੰਦੇ ਹੁਕਮ ਬੂਝਿਆ ਸੋ ਸੇਵਕ ਹੀ ਹੈ, ਅਤੇ ਗੁਰੂ ਮਹਾਰਾਜ ਨੇ ਜਿੰਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ। ਦੁਨੀਆਂ ਦੇ ਵਿੱਚੋਂ ਜਿਹੜੇ ਰੋਣੇ ਧੋਣੇ ਗਿਲੇ ਸ਼ਿਕਵੇ ਬੇਚੈਨੀਆਂ ਪਰੇਸ਼ਾਨੀਆਂ ਉਦੋਂ ਖਤਮ ਹੋ ਜਾਂਦੀਆਂ ਏ ਜਦੋਂ ਅਸੀਂ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਆ ਕੇ ਸ਼ਬਦਾਂ ਦੁਆਰਾ ਸ਼ਬਦ ਦੇ ਵਿੱਚੋਂ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੈ, ਜਿਹੜਾ ਕਿ ਬੜਾ ਡਾਇਨੈਮਿਕ ਰੂਪ ਦੇ ਵਿੱਚ ਨਾਮ ਦਾ, ਨਾਮ ਦੇ ਆਧਾਰ 'ਤੇ ਕੁਦਰਤ ਦੇ ਵਿੱਚ ਉਹਦਾ ਵਰਤਾਰਾ ਜਿਹੜਾ ਹੋ ਰਿਹਾ ਹੁਕਮ ਦਾ। ਇਹ ਆਪਾਂ ਅੱਖਾਂ ਮੀਚ ਕੇ ਨਹੀਂ ਕਹਿ ਸਕਦੇ ਕਿ ਹੁਕਮ ਇਹ ਹੁਕਮ ਹੈ। ਮਹਾਰਾਜ ਕਹਿੰਦੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਨਾ। ਕੱਲ੍ਹ ਵਾਲੀ ਜਿਹੜੀ ਆਪਾਂ ਐਗਜ਼ੈਂਪਲ ਲਈ ਸੀ ਕਿ ਮਾਂ ਬਾਪ ਜਿਹੜੇ ਸੀ ਬੱਚੇ ਨੂੰ, ਦੋਨੋਂ ਬੱਚਿਆਂ ਨੂੰ ਪੜ੍ਹਾਇਆ ਵੀ ਇੱਕੋ ਜਿਹਾ ਹੀ, ਇੱਕੋ ਜਿਹੇ ਸਕੂਲ ਦੇ ਵਿੱਚ ਸਮਝਾਉਂਦੇ ਵੀ ਸੀ, ਪਰ ਇੱਕ ਤਾਂ ਉਹਦੇ ਵਿੱਚੋਂ ਸਮਝਦਾ ਸੀ, ਉਹਨੇ ਸੁਣਿਆ। ਜਿਵੇਂ ਆਪਾਂ ਗੱਲ ਹੀਅਰਿੰਗ ਦੀ ਵੀ ਕਰੀ ਸੀ, ਥੋੜ੍ਹਾ ਆਪਾਂ ਇੱਕ ਦੂਜੇ ਨਾਲ ਜੋੜਦੇ ਜਾਈਏ ਤਾਂ ਕਿ ਕੋਈ ਇਹ ਚੀਜ਼ ਨਾ ਹੋਵੇ ਵੀ ਹਵਾ ਵਿੱਚ ਇਹ ਗੱਲਾਂ ਸਾਰੀਆਂ ਹੋ ਗਈਆਂ। ਆਪਾਂ ਲਿਸਨਿੰਗ ਅਤੇ ਹੀਅਰਿੰਗ ਬਾਰੇ ਵੀ ਗੱਲ ਕੀਤੀ ਸੀ ਵੀ ਜਿਹੜੀ ਹੀਅਰਿੰਗ ਹੈਗੀ ਹੈ ਉਹ ਤਾਂ ਕੰਨਾਂ ਦੇ ਵਿੱਚ ਇੱਕ ਮੈਸੇਜ ਪੈ ਜਾਂਦਾ ਬਸ, ਉਹ ਦਿਲ ਤੱਕ ਨਹੀਂ ਪਹੁੰਚਿਆ। ਨਹੀਂ ਤਾਂ ਦਿਲ ਦੇ ਵਿੱਚੋਂ ਸਾਡੇ ਦੇ ਵਿੱਚੋਂ ਆਵਾਜ਼ ਜਿਹੜੀ ਸੀ ਬਦਲ ਜਾਣੀ ਸੀ ਆਉਣੀ, ਕੰਨਾਂ ਦੇ ਵਿੱਚ ਮੈਸੇਜ ਪੈ ਜਾਂਦਾ ਅਤੇ ਉਹ ਦਿਲ ਤੱਕ ਨਹੀਂ ਪਹੁੰਚਦਾ। ਹੀਅਰਿੰਗ ਜਿਹੜੀ ਹੈ ਨਾ ਉਸ ਦੇ ਵਿੱਚ ਭਾਵਨਾਵਾਂ ਨੂੰ ਸਮਝਿਆ ਨਹੀਂ ਜਾਂਦਾ, ਇਮੋਸ਼ਨਸ ਰਿਸੀਵ ਨਹੀਂ ਹੁੰਦੇ। ਸੱਚ ਜਿਹੜਾ ਹੈ ਨਾ, ਸੱਚ ਵੀ ਕਹਿਣਾ ਕੀ ਚਾਹੁੰਦੇ ਆ, ਉਹ ਉਸ ਨੂੰ ਬੁੱਝਿਆ ਨਹੀਂ ਜਾਂਦਾ। ਅਕਲੀ ਪੜ੍ਹ ਕੇ ਬੁੱਝੀ ਹੈ ਮਹਾਰਾਜ, ਬੁੱਝਣ ਦੀ ਗੱਲ ਕਰਦੇ, ਪੜ੍ਹਿਆ ਨਹੀਂ ਭੇਦ ਬੁੱਝਿਆ ਭਾਵਨਾ। ਹੁਣ ਜੇ ਆਪਾਂ ਕੋਈ ਐਗਜ਼ਾਮਪਲ ਲੈ ਕੇ ਇਹਨੂੰ ਖੋਲ੍ਹਣ ਦੀ ਕੋਸ਼ਿਸ਼ ਕਰੀਏ, ਜਿਹੜੀ ਲਿਸਨਿੰਗ ਹੈ ਇਹਦੇ ਵਿੱਚ ਸੱਚ ਨੂੰ ਸਮਝਿਆ ਜਾਂਦਾ ਹੈ ਵੀ ਉਹ ਕਹਿ ਕੀ ਰਹੇ ਹੈ। ਹੀਅਰਿੰਗ ਦੇ ਵਿੱਚ ਸਿੰਪਲ ਮੈਸੇਜ ਲੈ ਲਿਆ ਜਾਂਦਾ, ਬਹੁਤ ਵਧੀਆ ਸ਼ਬਦ ਸੀ ਇਹ, ਹੈਗੀ ਹੈ ਹੀਅਰਿੰਗ। ਜੇ ਉਹਨੂੰ ਪਤਾ ਨਹੀਂ ਕਿ ਸ਼ਬਦ ਨੇ ਕੀ ਹਦਾਇਤ ਕੀਤੀ ਹੈ, ਕੀ ਹੁਕਮ ਕੀਤਾ ਹੈ, ਕਿਹੜੀਆਂ ਮੇਰੀਆਂ ਕਮਜ਼ੋਰੀਆਂ ਨੂੰ ਦਰਸਾਇਆ, ਕੀ ਮੈਨੂੰ ਆਪਣੇ ਆਪ 'ਚ ਤਬਦੀਲੀ ਕਰਨ ਦੀ ਲੋੜ ਹੈ ਕਿ ਮੈਂ ਵੀ ਗੁਰੂ ਦੀ ਵਿਸ਼ੇਸ਼ ਬਖਸ਼ਿਸ਼ ਦਾ ਪਾਤਰ ਬਣ ਸਕਾਂ, ਮੈਂ ਵੀ ਉਹ ਸਿਰਜਣਹਾਰ ਦੇ ਨਾਲ ਆਪਣਾ ਕਨੈਕਸ਼ਨ ਬਣਾ ਸਕਾਂ, ਮੈਂ ਵੀ ਉਹਦੇ ਬੋਲ ਨੂੰ, ਸ਼ਬਦ ਨੂੰ, ਅਨਹਦ ਨਾਦ ਨੂੰ, ਜੋ ਵੀ ਪਰਮੇਸ਼ ਜੋ ਬਾਣੀ ਆਈ ਹੈ ਧੁਰ ਤੋਂ ਆਈ ਹੈ, ਜਿਹਦੇ ਨਾਲ ਪਵਿੱਤਰ ਗ੍ਰੰਥ ਹੋਂਦ ਵਿੱਚ ਆਏ ਹੈ, ਵੀ ਮੈਂ ਉਹਨੂੰ ਕਿੱਦਾਂ ਕਨੈਕਟ ਹੋ ਸਕਦਾ ਹੈ। ਗੁਰੂ ਸਾਹਿਬ ਜਿਹੜੇ ਗੋਬਿੰਦ ਨੂੰ ਮਿਲਾਉਣ ਦੀ ਵਾਰ ਵਾਰ ਸਾਨੂੰ ਵਾਰ ਵਾਰ ਸੁਨੇਹਾ ਦਿੰਦੇ ਹੈ। ਜਿਵੇਂ ਇੱਕ ਆਪਾਂ ਕਹੀਏ ਹੀਅਰਿੰਗ ਕੀ ਹੋ ਗਈ, ਇੱਕ ਆਪਾਂ ਐਗਜ਼ਾਮਪਲ ਅੱਗ ਦੀ ਪਹਿਲਾਂ ਵੀ ਲਈ ਸੀ, ਮੈਂ ਦੁਬਾਰੇ ਫਿਰ ਲੈਂਦਾ ਇਹਨੂੰ ਅਲੱਗ ਤਰੀਕੇ ਨਾਲ। ਅੱਗ ਬਹੁਤ ਗਰਮ ਹੈ, ਫਾਇਰ ਜਿਹੜੀ ਹੁੰਦੀ ਹੈ ਉਹਨੂੰ ਆਪਾਂ, ਇਹ ਇੱਕ ਸੁਨੇਹਾ ਲੈ ਲਿਆ ਕੰਨਾਂ ਨੇ, ਇਹ ਕੀ ਹੈ ਇਨਫੋਰਮੇਸ਼ਨ ਹੈ। ਅਸੀਂ ਮੋਬਾਈਲਾਂ 'ਚੋਂ ਵੀ ਇਨਫੋਰਮੇਸ਼ਨ ਲੈ ਕੇ ਅੱਜ ਵੱਡੇ ਪੱਧਰ 'ਤੇ ਮੈਨੂੰ ਲੱਗਦਾ ਮੈਕਸ ਮੈਜੋਰਿਟੀ ਜਿਹੜੇ ਹੈਗੇ ਆ ਸਾਡੇ ਭੈਣ ਭਰਾ, ਉਹ ਇਨਫੋਰਮੇਸ਼ਨ ਜਿਹੜੀ ਹੈ ਉਹਦੀ ਡਿਸਟਰਬੈਂਸ ਦਾ ਬਹੁਤ ਵੱਡੀ ਕਾਰਨ ਬਣੀ ਹੋਈ ਹੈ। ਜਿਹੜੀਆਂ ਥੋਟਸ ਸਾਡੇ ਅੰਦਰ ਇੰਨੀਆਂ ਆ ਰਹੀਆਂ, ਸਾਡਾ ਇੰਟਲੈਕਟ ਡਿਸੀਜਨ ਹੀ ਨਹੀਂ ਲੈ ਪਾਉਂਦਾ। ਜਿਹੜਾ ਫੀਲਡ ਹੈ ਨਾ ਸਾਡਾ ਮਨ, ਜਿੱਥੇ ਕਿ ਮੈਮਰੀਆਂ ਸਟੋਰ, ਡੀਪ ਮੈਮਰੀ ਆਉਂਦੀ ਹੈ, ਉੱਥੇ ਇਮੋਸ਼ਨਸ ਆਉਂਦੇ ਹੈ ਅਤੇ ਇੰਟਲੈਕਟ ਦੁਆਰਾ ਪ੍ਰੋਸੈਸ ਹੁੰਦੇ ਹੈਗੇ ਹੈ, ਅਤੇ ਜਿਹੜੀਆਂ ਵੈਲਿਊਜ਼ ਜੋ ਸਾਨੂੰ ਅਸੀਂ ਇਨਫੋਰਮੇਸ਼ਨ ਲੈਂਦੇ ਹਾਂ ਉਹਨੂੰ ਐਜ਼ ਇਟ ਇਜ਼ ਹੀ ਬਸ ਰਿਪੀਟ ਕਰਦੇ ਹਾਂ, ਅਤੇ ਉਹ ਅਤੇ ਉਹਦੇ ਰਿਜ਼ਲਟ ਜਿਹੜੀਆਂ ਆਪਣੇ ਕੋਲ ਬੇਚੈਨੀਆਂ ਪਰੇਸ਼ਾਨੀਆਂ 'ਚ ਸਮਾਜ ਦੇ ਵਿੱਚ ਵੱਡੇ ਪੱਧਰ 'ਤੇ ਨਿਕਲ ਰਹੇ ਹੈ, ਜਿਹੜੇ ਕਿ ਬੋਡੀ ਸਾਡੀ ਮੈਂਟਲ ਹੈਲਥ ਨੂੰ ਐਡਵਰਸਲੀ ਇਫੈਕਟ ਕਰ ਰਹੇ ਹੈ। ਆਪਾਂ ਕਹਿ ਰਹੇ ਸੀ ਅੱਗ ਗਰਮ ਹੈ, ਇਨਫੋਰਮੇਸ਼ਨ ਹੋ ਗਈ, ਇਨਫੋਰਮੇਸ਼ਨ ਦੇ ਵਿੱਚ, ਨੌਲੇਜ ਦੇ ਵਿੱਚ ਅਤੇ ਵਿਜ਼ਡਮ ਦੇ ਵਿੱਚ, ਇਹਨੂੰ ਬਹੁਤ ਤਰੀਕਿਆਂ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਵਿਚਾਰਿਆ ਜਾ ਸਕਦਾ ਹੈ ਕਿ ਜਿਹੜੀ ਵਿਜ਼ਡਮ ਹੈ ਨਾ, ਨੌਲੇਜ ਵਿਜ਼ਡਮ ਨਹੀਂ ਹੁੰਦੀ ਅਤੇ ਇਨਫੋਰਮੇਸ਼ਨ ਨੌਲੇਜ ਨਹੀਂ ਹੁੰਦੀ। ਜਦੋਂ ਅੱਗ ਗਰਮ ਹੈ ਇੰਨਾ ਕੀ ਪਤਾ ਲੱਗਿਆ ਬਸ, ਹੁਣ ਇਹਨੇ ਨੌਲੇਜ ਕਦੋਂ ਬਣਨਾ, ਅੱਗ ਗਰਮ ਹੈ ਇਹਦਾ ਮਤਲਬ ਉਹਦਾ ਕਰੈਕਟਰ ਸਮਝਣ ਦੀ ਕੋਸ਼ਿਸ਼ ਕਰਨੀ, ਗਰਮ ਦਾ ਮਤਲਬ ਕੀ ਹੈ, ਵੀ ਗਰਮ ਦੇ ਨਾਲ ਕੀ ਹੋ ਸਕਦਾ, ਅੱਗ ਦੇ ਨਾਲ, ਅੱਗ ਦੇ ਵਿੱਚ ਜੇ ਕਿਤੇ ਮੈਂ ਅੱਗ ਦੇ ਨੂੰ ਅੱਗ 'ਚ ਹੱਥ ਪਾ ਲਿਆ ਉਹ ਸੜ ਸਕਦਾ ਹੈ। ਅੱਛਾ, ਅੱਗ ਦੇ ਨਾਲ ਕੀ ਕਰ ਸਕਦਾ ਮੈਂ, ਅੱਗ ਦੇ ਨਾਲ ਖਾਣਾ ਵੀ ਤਿਆਰ ਕੀਤਾ ਜਾ ਸਕਦਾ, ਅੱਗ ਦੇ ਨਾਲ ਇੱਕ ਸੈਟੇਲਾਈਟ ਨੂੰ ਸਪੇਸ ਵਿੱਚ ਭੇਜਿਆ ਜਾ ਸਕਦਾ, ਅੱਗ ਦੇ ਨਾਲ ਟ੍ਰੇਨ ਚਲਾਈ ਜਾ ਸਕਦੀ, ਅੱਗ ਦੇ ਨਾਲ ਰੋਟੀ ਬਣਾਈ ਜਾ ਸਕਦੀ ਹੈ, ਅੱਗ ਦੇ ਨਾਲ ਕੋਈ ਲੋੜਵੰਦ ਆਇਆ ਅਤੇ ਹਾਂ ਠੀਕ ਹੈ ਉਹਦੇ ਵਿੱਚ ਇੱਦਾਂ ਅਸੀਂ ਉਹਦੇ ਉੱਤੇ ਕੋਈ ਮਤਲਬ ਜਿਹਨੂੰ ਤਵਾ ਕਹਿੰਦੇ ਹਾਂ ਰੱਖ ਕੇ ਅਤੇ ਅੱਗ ਬਾਲ ਕੇ, ਅਤੇ ਅੱਗ ਜਿਹੜੀ ਹੈਗੀ ਹੈ ਉਸ ਦੇ ਨਾਲ ਇਹ ਸਟਰਲਾਈਜੇਸ਼ਨ ਵੀ ਹੋ ਜਾਂਦੀ ਹੈ ਅਤੇ ਅੱਗ ਦੇ ਨਾਲ ਪ੍ਰਸ਼ਾਦਾ ਛਕਾਇਆ ਜਾ ਸਕਦਾ, ਛਕਿਆ ਜਾ ਸਕਦਾ, ਪੇਟ ਭਰਿਆ ਜਾ ਸਕਦਾ, ਭਰਿਆ ਜਾ ਸਕਦਾ। ਅੱਜ ਅਸੀਂ ਅੰਦਰੋਂ ਖਾਲੀ ਹੈ, ਸਾਡੇ ਕੋਲ ਹੈ ਬਹੁਤ ਕੁਛ ਹੈ ਪਰ ਅਸੀਂ ਅੰਦਰੋਂ ਖਾਲੀ ਹੈ। ਅਸੀਂ ਇਕੱਲੇ ਕਦੇ ਆਪਣੇ ਨਾਲ ਬੈਠ ਕੇ ਦੇਖੀਏ ਕਿ ਅਸੀਂ ਆਪਣੇ ਨਾਲ ਬੈਠਣਾ, ਆਪਣੇ ਆਪ ਨਾਲ ਬੈਠਣਾ ਇੰਜੋਏ ਕਰਦੇ ਹਾਂ, ਜੇ ਨਹੀਂ ਕਰਦੇ ਤਾਂ ਇਹਦਾ ਮਤਲਬ ਬਹੁਤ ਵੱਡਾ ਸਾਡੇ ਅੰਦਰ ਖਲਾਅ ਹੈਗਾ ਅਤੇ ਸਾਡੀ ਜਿਹੜੀ ਹੈਗੀ ਹੈ ਵਾਕਈ ਹੀ ਮੈਂਟਲ ਹੈਲਥ ਵੱਲ ਧਿਆਨ ਸਾਨੂੰ ਦੇਣ ਦੀ ਲੋੜ ਹੈਗੀ ਹੈ। ਅਤੇ ਵਿਜ਼ਡਮ ਜਿਹੜੀ ਹੈਗੀ ਨੌਲੇਜ ਦੇ ਵਿੱਚ ਕੀ ਆ ਗਿਆ, ਹੁਣ ਇਨਫੋਰਮੇਸ਼ਨ ਦੇ ਵਿੱਚ ਤਾਂ ਇੰਨਾ ਹੀ ਇੱਥੇ ਖਤਮ ਹੋ ਗਈ ਨਾ, ਵੀ ਕੰਨਾਂ ਦੇ ਵਿੱਚ ਪਈ ਹੈ ਅਤੇ ਉੱਥੋਂ ਤੱਕ ਹੀ ਸੀਮਤ ਰਹਿ ਗਈ। ਦੂਜੇ ਨੇ ਇਹ ਦੇਖ ਲਿਆ ਕਿ ਅੱਗ ਗਰਮ ਦਾ ਮਤਲਬ ਇਹ ਆ ਇਹਦੇ ਨਾਲ ਇਹ ਚੀਜ਼ਾਂ ਕੀਤੀਆਂ ਜਾ ਸਕਦੀਆਂ। ਤੀਜਾ ਵਿਜ਼ਡਮ ਇਹ ਹੈਗਾ ਕਿ ਹਾਂ ਲੋੜ ਪਈ ਹੈ ਸਾਨੂੰ, ਸਾਡੇ ਸਾਹਮਣੇ ਹਾਲਾਤ ਬਣੇ ਹੈ, ਭੁੱਖ ਲੱਗੀ ਹੈ ਸਾਡੇ ਸਾਹਮਣੇ, ਕੋਈ ਵੀ ਲੋੜਵੰਦ ਭੁੱਖਾ ਸਾਡੇ ਸਾਹਮਣੇ ਆਇਆ ਅਤੇ ਅਸੀਂ ਉਹਦੇ ਨਾਲ ਪ੍ਰਸ਼ਾਦਾ ਬਣਾਇਆ ਅੱਗ ਨਾਲ ਅਤੇ ਛਕਾ ਦਿੱਤਾ ਅਤੇ ਉਹਨੂੰ ਵੀ ਜੀਵਨ ਮਿਲ ਗਿਆ। ਇਹ ਕੀ ਹੋ ਗਿਆ ਵਿਜ਼ਡਮ ਕਿ ਜਿਹੜੀ ਨੌਲੇਜ ਮਿਲੀ ਸੀ ਉਹਨੂੰ ਅਸੀਂ ਉਸ ਦੇ ਅਕੋਰਡਿੰਗ ਐਕਟ ਕੀਤਾ, ਉਸ ਨੌਲੇਜ ਨੂੰ ਧਾਰਨ ਕੀਤਾ, ਉਸ ਨੌਲੇਜ ਨੂੰ ਅਡੋਪਟ ਕਰਕੇ ਐਕਟ ਕੀਤਾ, ਕਰਮ ਕੀਤਾ, ਮਨ ਵਚ ਕਰਮ ਪ੍ਰਭ ਏਕ ਧਿਆਏ ਸਰਬ ਫਲਾ ਸੋਈ ਜਨ ਪਾਏ। ਸੋ ਗੁਰੂ ਪਿਆਰਾ ਇਹ ਜਿਹੜੀਆਂ ਮਤਲਬ ਅਸੀਂ ਗੁਰਬਾਣੀ ਨੂੰ ਸੁਣਦੇ ਹਾਂ ਅਤੇ ਇਹਦੇ ਵਿੱਚ ਮਹਾਰਾਜ ਨੇ ਸਾਨੂੰ ਸੁਣਨੇ ਨੂੰ ਸੁਣਿਆ ਦੁੱਖ ਪਾਪ ਦਾ ਨਾਸ ਵੀ ਕਿਹਾ, ਪਰ ਉਹ ਸੁਣਨਾ ਜਿਹੜਾ ਹੈ ਨਾ ਕੰਨਾਂ ਨਾਲ ਨਹੀਂ ਹੈਗਾ, ਕੰਨਾਂ ਤੋਂ ਸ਼ੁਰੂ ਹੁੰਦਾ ਹੈ ਸੁਣਨਾ, ਪਰ ਉਹਦਾ ਚਿੰਤਨ ਕਰਦਾ ਸਾਡਾ ਇੰਟਲੈਕਟ ਦੁਆਰਾ, ਉਹਨੂੰ ਚਿੰਤਨ ਕਰਕੇ ਬੁੱਧੀ ਦੁਆਰਾ ਫਿਰ ਉਹ ਅੰਦਰ ਆਤਮਾ ਤੋਂ ਹੀ ਸੁਣਿਆ ਜਾਂਦਾ ਹੈ। ਉਹਦੇ ਵਿੱਚ ਕੰਨ ਇਨਵੋਲਵ ਨਹੀਂ ਹੁੰਦੇ, ਕੰਨਾਂ ਤੋਂ ਸ਼ੁਰੂਆਤ ਹੋ ਸਕਦੀ ਹੈ, ਮੈਕਸੀਮਮ ਕੰਨਾਂ ਤੋਂ ਸ਼ੁਰੂਆਤ ਹੁੰਦੀ ਹੈ, ਪਰ ਅੰਦਰੋਂ ਆਵਾਜ਼ ਜਿਹੜੀ ਸੁਣਦੀ ਹੈਗੀ ਹੈ, ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਇੱਕ ਐਸੀ ਲੈਬ ਹੈ ਜਿਹਦੇ ਵਿੱਚ ਅਸੀਂ ਉਹਦੀ ਖੋਜ ਕਰਦੇ ਹਾਂ ਕਿ ਕੀ ਕਿਹਾ ਗਿਆ ਹੈ। ਉਹ ਸਾਂਝਾ ਬਾਪ ਹੈ ਸਾਡਾ, ਹੁਣ ਇਸ ਨੂੰ ਸਾਂਝੇ ਬਾਪ ਨੂੰ ਵਿਚਾਰਨ ਦੀ ਕੋਸ਼ਿਸ਼ ਕਰਨੀ ਕੀ ਹੈ ਸਾਂਝਾ ਬਾਪ ਹੈ, ਇਹ ਤਾਂ ਕੀ ਹੋ ਗਈ ਇਨਫੋਰਮੇਸ਼ਨ। ਉਹ ਸਾਂਝਾ ਬਾਪ ਕਿਵੇਂ ਹੈ, ਉਹ ਏਕ ਪਿਤਾ ਕਿਵੇਂ ਹੈ, ਜਦੋਂ ਆਪਾਂ ਇਸ ਦੀ ਵਿਚਾਰ ਕਰਦੇ ਹਾਂ, ਚਿੰਤਨ ਕਰਦੇ ਹਾਂ, ਬਾਰ ਬਾਰ ਇਸ 'ਤੇ ਡੀਪ ਥੋਟ ਦਿੰਦੇ ਹਾਂ, ਫਿਰ ਸਾਨੂੰ ਰਿਲਾਈਜ਼ ਹੁੰਦਾ ਕਿ ਅੱਛਾ ਓਕੇ, ਸਭ ਨੂੰ ਬਣਾਉਣ ਵਾਲਾ, ਸਾਚੇ 'ਤੇ ਪਵਣਾ ਪਿਆ, ਪਵਣੇ 'ਤੇ ਜਲ ਹੋਏ, ਜਲ 'ਤੇ ਤਿਰ ਪਵਣ ਸਾਜਿਆ, ਘੱਟ ਘੱਟ ਜੋ ਸਮੂਹੇ, ਫਿਰ ਸਾਡੇ ਅੰਦਰ ਸਾਨੂੰ ਪਤਾ ਲੱਗਦਾ ਵੀ ਮੂਲ ਸ਼ਕਤੀਆਂ ਜਿੱਥੋਂ ਇਹ ਸਾਰੀ ਚੀਜ਼ ਬਣਦੀ ਹੈ, ਜਿੱਥੇ ਬੋਡੀ ਬਣਦੀ ਹੈ, ਰਮਈਆ ਕਿ ਗੁਣ ਚੇਤ ਪ੍ਰਾਣੀ ਕਵਣ ਮੂਲ ਅਤੇ ਕਵਣ ਦ੍ਰਿਸ਼ਟਾ ਨਹੀਂ। ਮੈਂ ਲੰਬਾ ਨਾ ਜਾਵਾਂ ਕਿਉਂਕਿ ਜਿਵੇਂ ਮਾਂ ਦੇ ਪੇਟ ਸਾਨੂੰ ਬਣਾਇਆ ਗਿਆ, ਬਹੁਤ ਵੱਡਾ ਕੌਤਕ ਹੈ ਪਰਮੇਸ਼ਰ ਦਾ ਇਹ ਸਾਡਾ ਧਰਤੀ 'ਤੇ ਹੋਣਾ ਅਤੇ ਸੰਸਾਰ ਦੇ ਉੱਤੇ ਇੰਨੇ ਕੁਛ ਦਾ ਹੋਣਾ, ਇਹਦੇ ਪਿੱਛੇ ਜੇ ਪਾਵਰ ਨੂੰ ਅਸੀਂ ਸੁਪਰੀਮ ਪਾਵਰ ਪਰਮੇਸ਼ਰ ਨੂੰ ਜੇ ਅਸੀਂ ਇਹਦੇ ਅੰਦਰ ਜਾਣ ਦੀ ਕੋਸ਼ਿਸ਼ ਕਰੀਏ, ਡੀਪ ਜਾਣ ਦੀ ਕੋਸ਼ਿਸ਼ ਕਰੀਏ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ, ਜੇ ਆਪਣਾ ਹੀ ਚਿੰਤਨ ਕਰ ਲਈਏ ਨਾ ਮੈਂ ਕੌਣ ਹਾਂ, ਪਰ ਇਹ ਸਵਾਲ ਅੰਦਰੋਂ ਪੈਦਾ ਹੋ ਜਾਵੇ ਤਾਂ ਮੇਰੇ ਪਿੱਛੇ ਮੈਂ ਨਹੀਂ ਰਿਫਲੈਕਟ ਹੋਣੀ, ਮੇਰੇ ਪਿੱਛੇ ਕੋਈ ਸਾਇੰਸ ਨਹੀਂ ਰਿਫਲੈਕਟ ਹੋਣੀ, ਸਾਇੰਸ ਤਾਂ ਮੇਰਾ ਬਲੱਡ ਵੀ ਨਹੀਂ ਬਣਾ ਸਕੀ, ਸਾਇੰਸ ਨੇ ਬਹੁਤ ਕੁਛ ਬਣਾਇਆ, ਆਪਾਂ ਗੱਲ ਕਰਦੇ ਹਾਂ, ਘਰ ਘਰ ਤੱਕ ਪਹੁੰਚਦੀ ਹੈ, ਵਰਲਡ ਵਾਈਡ ਪਹੁੰਚ ਸਕਦੀ ਹੈ, ਪਰ ਮੈਂ ਕੌਣ ਹਾਂ ਜੇ ਇਹ ਅੰਦਰੋਂ ਪੈਦਾ ਹੋ ਗਿਆ ਤਾਂ ਮੇਰੀ ਹੋਣ ਦੇ ਪਿੱਛੇ, ਸਾਇੰਟਿਸਟ ਦੀ ਹੋਣ ਦੇ ਪਿੱਛੇ, ਪ੍ਰੈਜ਼ੀਡੈਂਟ ਦੀ ਹੋਣ ਦੇ ਪਿੱਛੇ, ਸੰਸਾਰ ਸ੍ਰਿਸ਼ਟੀ ਦੀ ਹਰ ਚੀਜ਼, ਦਰੱਖਤਾਂ ਦੀ ਹੋਣ ਦੇ ਪਿੱਛੇ, ਕਿ ਅਲੱਗ ਅਲੱਗ ਬੀਜਾਂ ਵਿੱਚੋਂ ਅਲੱਗ ਅਲੱਗ ਟਰੀ, ਅਲੱਗ ਅਲੱਗ ਸੀਡ 'ਚੋਂ ਅਲੱਗ ਅਲੱਗ ਟਰੀ, ਨਾਨਕ ਲਿਖਿਆ ਨਾਲ, ਉਹ ਹੁਕਮ ਜਿਹੜਾ ਬੀਜ ਦੇ ਵਿੱਚ ਲਿਖ ਦਿੱਤਾ ਉਸ ਦੇ ਅਕੋਰਡਿੰਗ ਹੀ ਉਹਨੂੰ ਫੁੱਲ ਲੱਗਣੇ ਹੈ ਅਤੇ ਫਲ ਲੱਗਣੇ ਹੈ। ਉਹਨੂੰ ਕੋਈ ਚੇਂਜ ਨਹੀਂ ਕਰ ਸਕਦਾ ਕਿ ਕਿੱਕਰ ਦਾ ਬੀਜ ਬੀਜ ਕੇ ਕਿ ਉਹਦੇ ਕੋਲੋਂ ਅੰਬ ਲੈ ਲਵੇ, ਅਤੇ ਅੰਬਾਂ ਦਾ ਬੀਜ ਬੀਜ ਕੇ ਅੰਬ ਨੂੰ, ਅਤੇ ਅੰਬ ਨੂੰ ਫਿਰ ਅੰਗੂਰ ਲੈ ਲਵੇ ਉਹਦੇ ਕੋਲੋਂ। ਇਹ ਦੁਨੀਆਂ ਦੀ ਸ਼ਕਤੀ ਜਿਹੜੀ ਹੈ ਕੋਈ ਵੀ ਇੱਦਾਂ ਨਹੀਂ ਕਰ ਸਕਦੀ। ਆਪਾਂ ਨੇ ਇਹ ਵੀ ਵਿਚਾਰਿਆ ਸੀ ਕਿ ਜਿਹੜੀ ਸੰਗਤ ਹੈ ਨਾ ਉਹ 'ਚੋਂ ਸਾਨੂੰ ਬੀਜ ਮਿਲਦਾ, ਸੰਗਤ ਬੀਜ ਹੈ। ਮਹਾਰਾਜ ਕਹਿੰਦੇ ਸਾਚੀ ਬਾਣੀ ਸੂਚਾ ਹੋਏ ਗੁਣ ਅਤੇ ਨਾਮ ਪ੍ਰਾਪਤ ਹੋਏ, ਜਿੱਥੇ ਨਾਮ ਨੂੰ ਜਪਣ ਦੀ, ਗੁਣ ਅਤੇ ਨਾਮ ਪ੍ਰਾਪਤ ਹੋਏ ਨਾ, ਬਿਨ ਗੁਣ ਕੀਤੇ ਭਗਤ ਨਾ ਹੋਏ, ਹਰ ਕੇ ਗੁਣ ਹਰ ਭਾਮ ਦੇ, ਭਾਉਂਦਾ ਕੀ ਹੈ ਉਹਨੂੰ ਪਰਮੇਸ਼ਰ ਨੂੰ, ਹਰੀ ਨੂੰ ਹਰੀ ਦੇ ਗੁਣ ਪਾਉਂਦੇ ਆ ਜੋ ਸਾਨੂੰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ। ਇਸ ਕਰਕੇ ਸੰਗਤ ਦੇ ਵਿੱਚੋਂ ਨਾਮ ਦਾ ਬੀਜ ਮਿਲਦਾ ਹੈ, ਗੁਣ ਅਤੇ ਨਾਮ ਪ੍ਰਾਪਤ ਹੋਏ ਗੁਣਾਂ ਦਾ, ਗੁਣ ਸਾਨੂੰ ਬਾਰ ਬਾਰ, ਮਹਾਰਾਜ ਨੇ ਆਪਾਂ ਕੱਲ੍ਹ ਵੀ ਵਿਚਾਰਿਆ ਸੀ ਵੀ ਜਿਵੇਂ ਸਾਨੂੰ ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਬਾਰ ਬਾਰ ਅਲੱਗ ਅਲੱਗ ਗੁਰੂ ਸਾਹਿਬਾਨਾਂ ਨੇ ਸਾਨੂੰ ਜੋ ਸਮਝਾਇਆ ਅਤੇ ਗੁਰੂ ਨੇ ਜੋ ਸਾਨੂੰ ਕਿਹਾ ਹੈਗਾ, ਜੋ ਹੁਕਮ ਹੈ, ਜੋ ਹਦਾਇਤ ਹੈ, ਵੀ ਉਸ ਨੂੰ ਅਮਲਾਂ ਦੇ ਵਿੱਚ ਲਿਆਉਣਾ ਹੈ, ਕੇਵਲ ਅਤੇ ਕੇਵਲ ਪੜ੍ਹ ਲੈਣਾ ਅਤੇ ਗਾ ਲੈਣਾ ਅਤੇ ਸੁਣ ਲੈਣਾ, ਇਹ ਇਹ ਨਹੀਂ ਇਹਦੇ ਨਾਲ ਬੁੱਝ ਕੇ। ਮਹਾਰਾਜ ਕਹਿੰਦੇ ਜਦੋਂ ਬੁੱਝਦੇ ਹਾਂ ਅਸੀਂ ਅਮਲਾਂ ਦੇ ਵਿੱਚ ਲਿਆਉਂਦੇ ਹਾਂ, ਉਹਨੂੰ ਵਿਜ਼ਡਮ ਕਹਿੰਦੇ ਹਾਂ, ਉਹਦੇ ਨਾਲ ਸਾਡੇ ਅੰਦਰ ਕ੍ਰਾਂਤੀਕਾਰੀ ਤਬਦੀਲੀ ਆਉਂਦੀ ਹੈ। ਜਿਸ ਤਰ੍ਹਾਂ ਡਾਕਟਰ ਨੇ, ਮੈਂ ਐਗਜ਼ੈਂਪਲਾਂ ਬਾਰ ਬਾਰ ਜੇ ਲੰਬਾ ਚੌੜਾ ਹੋਰ ਨਾ ਬੋਲਾਂ ਤਾਂ ਇਹੀ ਐਗਜ਼ੈਂਪਲ ਦੇਵਾਂ ਆਪਣੇ, ਤਾਂ ਕਿ ਆਪਾਂ ਇਹਦੀ ਪ੍ਰੈਕਟਿਸ ਅਭਿਆਸ ਕਰ ਸਕੀਏ। ਮੈਡੀਕਲ ਦੀ ਪੜ੍ਹਾਈ ਕਰਨ ਲੱਗੇ ਹਾਂ, ਡਾਕਟਰ ਨੇ ਸਮਝ ਲਿਆ ਕਿ ਬੁਖਾਰ, ਇਹ ਇੰਨੇ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ, ਇਹ ਬੁਖਾਰ ਵਾਲਾ, ਅਤੇ ਇਹਨੂੰ ਐਂਟੀਪੈਰੈਟਿਕ ਦੇਣਾ ਹੈਗਾ। ਇਹ ਕੀ ਹੋ ਗਈ ਉਹਦੀ ਇਨਫੋਰਮੇਸ਼ਨ ਸਾਡੇ ਕੋਲ, ਬਹੁਤ ਸਾਰੇ ਆਉਂਦੇ, ਹੁਣ ਵੀ ਮੈਨੂੰ ਆਉਂਦੇ ਆਉਂਦੇ ਨੂੰ ਫੋਨ ਆਇਆ, ਮੈਂ ਅੱਗੇ ਕਿਸੇ ਕੋਲ ਉਹਨੂੰ ਲਾਈਕ ਰੈਫਰੀ ਕੀਤਾ ਹੈਗਾ ਕਿ ਸਾਈਕੋਲੋਜਿਸਟ ਜਿਹੜੇ ਆ ਟ੍ਰੇਨਿੰਗ 'ਤੇ ਆਉਣਾ ਚਾਹੁੰਦੇ ਸਾਨੂੰ ਤੁਸੀਂ ਦੱਸਿਓ। ਮੈਂ ਆਫਿਸ ਵਾਲਿਆਂ ਕੋਲ ਹੁਣੇ ਉਹਨੂੰ ਮਤਲਬ ਟ੍ਰਾਂਸਫਰ ਕੀਤਾ ਨੰਬਰ, ਵੀ ਤੁਸੀਂ ਇਹਨਾਂ ਨੂੰ ਲਾਈਕ ਸੈਟਿੰਗ ਕਰੋ ਕਿ ਕਿਸ ਤਰੀਕੇ ਨਾਲ ਇਹ ਮੈਂਟਲ ਹੈਲਥ ਦੇ ਉੱਤੇ ਸਾਈਕੋਲੋਜਿਸਟ ਜਿਹੜੇ ਹੈਗੇ ਆ ਉੱਥੇ ਟ੍ਰੇਨਿੰਗ ਲੈ ਸਕਦੇ ਹੈਗੇ ਆ। ਅਤੇ ਇੱਕ ਤਾਂ ਹੋ ਗਿਆ ਵੀ ਡਾਕਟਰ ਨੂੰ ਪਤਾ ਲੱਗ ਗਿਆ ਬਿਮਾਰੀਆਂ ਇਹ ਹੈ, ਅਤੇ ਇਹ ਲਾਈਕ ਉਹਦੀਆਂ ਦਵਾਈਆਂ ਹੈਗੀਆਂ ਐਂਟੀਪੈਰੈਟਿਕ। ਹੁਣ ਇਹ ਤਾਂ ਹੈਗੀ ਇੱਕ ਇਨਫੋਰਮੇਸ਼ਨ, ਇਲਾਜ ਨਹੀਂ ਕਰ ਸਕਦਾ ਉਹ। ਦੂਜਾ ਗੱਲ ਹੈਗਾ ਕਿ ਉਹਨੂੰ ਪਤਾ ਹੈ ਕਿ ਇਹ ਕੀ ਮਤਲਬ ਜਿਹੜੀ ਬੁਖਾਰ ਹੈ, ਫੀਵਰ ਹੈ, ਉਸ ਨੂੰ ਸਮਝਣਾ ਅਤੇ ਐਂਟੀਪੈਰਾਟਿਕ ਕਿਹੜੇ ਸਾਲਟ ਹੁੰਦੇ ਆ, ਉਹਦੇ ਵਿੱਚ ਇਨਗਰੀਡੀਐਂਟ ਕੀ ਹੁੰਦੇ ਆ, ਕੰਪੋਜੀਸ਼ਨ ਕੀ ਹੁੰਦੀ ਹੈ, ਉਸ ਦੇ ਵਿੱਚ ਉਹਨਾਂ ਦੀ ਨੌਲੇਜ ਰੱਖਣੀ, ਜਾਣਕਾਰੀ ਰੱਖਣੀ। ਅਤੇ ਪੇਟ ਦਰਦ ਹੋ ਰਿਹਾ, ਉਹਨੂੰ ਪਤਾ ਮੈਂ ਐਂਟੀਸਪਾਸਮੋਡਿਕ ਦੇਣੀ ਹੈ, ਉਹਦੇ ਵਿੱਚ ਮੈਂ ਆਹ ਸਾਲਟ ਦੇਣਾ ਹੈਗਾ। ਇਕੱਲਾ ਇਹੀ ਨਹੀਂ ਕਿ ਬਿਮਾਰੀ ਦਾ ਪਤਾ ਹੈ, ਅਤੇ ਇਕੱਲਾ ਇਹੋ ਹੀ ਨਹੀਂ ਪਤਾ ਕਿ ਇਹਦੇ ਵਿੱਚ ਐਂਟੀਸਪਾਸਮੋਡਿਕ ਦੇਣੀ ਹੈ ਤਾਂ ਕਿ ਪੇਟ ਦਰਦ ਠੀਕ ਹੋ ਜਾਵੇ। ਉਹਨੂੰ ਪਤਾ ਹੈ ਕਿ ਐਂਟੀਸਪਾਸਮੋਡਿਕ ਹੁੰਦੀ ਕਿਹੜੀ ਹੈ, ਕੰਮ ਕਿੱਦਾਂ ਕਰਦੀ, ਇਹ ਕਿੱਦਾਂ ਦੇਣੀ ਹੈ, ਵੰਸ ਏ ਡੇ ਦੇਣੀ ਹੈ, ਟਵਾਈਸ ਏ ਡੇ ਦੇਣੀ ਹੈ, ਥਰਾਈਸ ਏ ਡੇ ਦੇਣੀ ਹੈ, ਕਿੱਦਾਂ ਦੇਣੀ ਹੈ, ਉਹਨੂੰ ਉਸ ਚੀਜ਼ ਬਾਰੇ ਜਿਹਦੇ ਜਿਵੇਂ ਉਹ ਜਾਣਕਾਰੀ ਜਿਹੜੀ ਹੈਗੀ ਉਹਦੀ ਨੌਲੇਜ ਬਣ ਜਾਂਦੀ ਹੈ। ਵਿਜ਼ਡਮ ਕੀ ਹੈ, ਡਾਕਟਰ ਹੈਗਾ, ਇਹ ਤਕਲੀਫ ਹੋ ਰਹੀ ਹੈ, ਪੇਟ ਦਰਦ ਹੈ, ਨੌਲੇਜ ਹੈਗੀ ਹੈ, ਪਰ ਉਹ ਕਿਸੇ ਨੂੰ ਜਿਹੜਾ ਤੜਫ ਰਿਹਾ ਦਰਦ ਦੇ ਨਾਲ ਉਹਨੂੰ ਦਵਾਈ ਨਹੀਂ ਦੇ ਰਿਹਾ, ਇਹ ਫਿਰ ਉਹਦੀ ਵਿਜ਼ਡਮ ਨਹੀਂ ਹੈਗੀ, ਨਾ ਉਹਨੂੰ ਡਾਕਟਰੀ ਦਾ ਫਾਇਦਾ ਹੋਣਾ ਅਤੇ ਨਾ ਹੀ ਸਮਾਜ ਨੂੰ ਉਹਦਾ ਲਾਭ ਹੋਣਾ। ਇਸ ਕਰਕੇ ਗੁਰੂ ਸਾਹਿਬ ਦੀ ਬਾਣੀ ਵਿੱਚ ਜੋ ਸਾਨੂੰ ਛੱਡਣ ਲਈ ਕਿਹਾ, ਜੋ ਸਾਨੂੰ ਕਰਨ ਲਈ ਕਿਹਾ, ਉਹ ਆਪਾਂ ਨੇ ਬੜਾ ਵਿਚਾਰ ਲਿਆ ਇਹਦੇ ਉੱਤੇ ਕਿ ਕ੍ਰੋਧ ਨੂੰ ਛੱਡਣ ਲਈ ਕਿਹਾ ਤਾਂ ਕ੍ਰੋਧ ਨਾਲ ਮੈਂਟਲ ਹੈਲਥ ਸਾਡੀ ਬੜੀ ਡਿਸਟਰਬ ਹੁੰਦੀ ਹੈ, ਇਹ ਸਿਚੁਏਸ਼ਨ ਨੂੰ ਕੰਪਲੀਕੇਟਿਡ ਬਣਾਉਂਦੀ ਹੈ। ਜੇ ਕ੍ਰੋਧ ਆ ਗਿਆ, ਮੈਨੂੰ ਬੰਦਾ ਪੁੱਛਦਾ ਇੱਕ ਸੱਜਣ, ਕਹਿੰਦਾ, ਮੈਂ ਕਿਹਾ ਵੀ ਉਸ ਵੇਲੇ ਜੇ ਨਹੀਂ ਕੰਟਰੋਲ ਹੋਇਆ, ਆਪਾਂ ਇੰਨਾ ਕਹਿ ਦਈਏ ਵੀ ਮੈਨੂੰ ਕ੍ਰੋਧ ਆ ਗਿਆ, ਮੈਂ ਕਮਿਟਮੈਂਟ ਕੀਤੀ ਹੋਈ ਹੈ, ਮੈਂ ਇਸ ਕ੍ਰੋਧ ਦੇ ਵਿੱਚ ਬੋਲਣਾ ਨਹੀਂ ਹੈਗਾ, ਵੀ ਤੁਹਾਡੀ ਗੱਲ ਦਾ ਜਵਾਬ ਤਾਂ ਦਊਂ ਪਰ ਅੱਜ ਨਹੀਂ ਦੇਣਾ, ਮੈਂ ਕੱਲ੍ਹ ਨੂੰ ਦੇਵਾਂਗਾ, ਕੱਲ੍ਹ ਤੱਕ ਮੈਂ ਸਮਝ ਲੈਣਾ ਕਿ ਉਹਦੇ ਵਿੱਚ ਮੇਰੀ ਉਹ ਕਮਜ਼ੋਰੀ ਸੀ ਜਾਂ ਸੱਚਾਈ ਕੀ ਹੈ, ਵੀ ਗੁੱਸੇ 'ਚ ਆ ਕੇ ਆਪਾਂ ਸੇਮ ਟਾਈਮ ਜਿਹੜਾ ਰਿਐਕਟ ਕਰਨਾ, ਜਿਹੜੇ ਇਹ ਕ੍ਰੋਧ ਦੇ ਵਿੱਚ ਇੱਦਾਂ ਹੀ ਹੁੰਦਾ ਹੈ, ਪਰ ਵੀਰਤਾ 'ਚ, ਬਰੇਵਰੀ ਦੇ ਵਿੱਚ ਬਹੁਤ ਹੀ ਬੰਦਾ ਧੀਰਜ ਦੇ ਨਾਲ, ਜਿਹੜੇ ਬੜੇ ਹੌਸਲੇ ਦੇ ਨਾਲ ਫੈਸਲਾ ਕਰਦਾ ਹੈ, ਫੇਸ ਕਰਦਾ ਹੈ, ਬੈਲੈਂਸ ਨਹੀਂ ਖਰਾਬ ਕਰਦੀ, ਆਪਾਂ ਨੇ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਨੀ ਹੈਗੀ। ਜਿਵੇਂ ਜਿਵੇਂ ਆਪਾਂ ਪ੍ਰੈਕਟਿਸ ਕਰਾਂਗੇ, ਕਮ ਸੇ ਕਮ ਇੱਕ ਕੰਮ ਕਰ ਲਈਏ ਵੀ ਜਦੋਂ ਕ੍ਰੋਧ ਆ ਗਿਆ ਆਪਾਂ ਉਸ ਵੇਲੇ ਫੈਸਲਾ ਨਾ ਲਈਏ, ਕਾਹਲੀ ਵਿੱਚ ਫੈਸਲਾ ਨਾ ਲਈਏ, ਫੈਸਲਾ ਤਾਂ ਆਪਾਂ ਉਦੋਂ ਲਈਏ ਜਿਸ ਵੇਲੇ ਆਪਾਂ ਦੇਖੀਏ ਕਿ ਹਾਂ ਅਸੀਂ ਇਹਦਾ ਜਵਾਬ ਤੁਹਾਨੂੰ ਕੱਲ੍ਹ ਨੂੰ ਦੇਵਾਂਗੇ। ਸੋ ਗੁਰੂ ਪਿਆਰਿਓ, ਇਹ ਚੀਜ਼ ਸਾਡੇ ਅਭਿਆਸ ਬਹੁਤ ਘੱਟ ਹੋ ਰਿਹਾ, ਇਹ ਪੜ੍ਹਿਆ ਜਾ ਰਿਹਾ, ਸੁਣਿਆ ਜਾ ਰਿਹਾ, ਪਰ ਪ੍ਰੈਕਟਿਸ ਬਹੁਤ ਘੱਟ ਹੋ ਰਹੀ ਹੈ, ਜਿਹਦੇ ਕਰਕੇ ਮੈਂਟਲ ਹੈਲਥ ਵੱਡੇ ਪੱਧਰ 'ਤੇ ਇਫੈਕਟ ਹੋ ਰਹੀ ਹੈਗੀ, ਜਿਹਨੂੰ ਸਮਝਿਆ ਬਹੁਤ ਘੱਟ ਜਾਂਦਾ, ਮੁੱਦਾ ਬਹੁਤ ਘੱਟ ਬਣਦਾ। ਪ੍ਰਭ ਆਸਰਾ ਸੰਸਥਾ ਅਵੇਅਰਨੈਸ ਦੇ ਉੱਤੇ ਵੀ ਲੱਗੀ ਹੋਈ ਹੈ, ਹਜ਼ਾਰਾਂ ਹੀ ਲੋਕਾਂ ਨੂੰ ਉੱਥੇ ਪਰਮਾਤਮਾ ਦੀ ਕਿਰਪਾ ਦੇ ਨਾਲ, ਜਿਹੜੇ ਵਿਚਾਰਿਆਂ ਦਾ ਕੋਈ ਨਹੀਂ ਰਿਹਾ ਟ੍ਰੈਜਡੀ ਕਰਕੇ, ਇਨਜਸਟਿਸ ਕਰਕੇ, ਟੋਰਚਰ ਕਰਕੇ, ਮਾਂ ਬਾਪ ਜਿਹੜੇ ਬੱਚਿਆਂ ਦੇ ਸਿਰ 'ਤੇ ਨਹੀਂ ਰਹੇ, ਬਹੁਤ ਸਾਰੇ ਕਾਰਨਾਂ ਕਰਕੇ, ਕਈਆਂ ਨੇ ਆਪਣੇ ਨੂੰ ਵਿਰਾਨ ਥਾਵਾਂ 'ਤੇ ਛੱਡਤਾ, ਕਈਆਂ ਨੇ ਸ਼ਾਦੀ ਨਹੀਂ ਸੀ ਕਰਾਈ, ਕਈਆਂ ਦੀ ਔਲਾਦ ਨਹੀਂ ਹੋਈ, ਕਈਆਂ ਦੀ ਔਲਾਦ ਡਿਪਰੈਸ਼ਨ 'ਚ ਚਲੀ ਗਈ ਹੈ, ਬਹੁਤ ਸਾਰੇ ਕਾਰਨਾਂ ਕਰਕੇ ਉੱਥੇ ਰੁਲਦੇ ਹਾਂ ਅਤੇ ਉੱਥੇ ਦਾਖਲ ਹੁੰਦੇ ਹੈ। ਸੈਂਕੜੇ ਹੀ ਲੋਕ ਠੀਕ ਹੋ ਕੇ ਪਰਮਾਤਮਾ ਦੀ ਕਿਰਪਾ ਦੇ ਨਾਲ, ਸੰਗਤ ਦੇ ਸਹਿਯੋਗ ਨਾਲ, ਤੁਹਾਡੇ ਸਾਰਿਆਂ ਦੇ ਵਾਰਸਾਂ ਦੇ ਹਵਾਲੇ ਹੋਏ ਹੈ, ਉਹਨਾਂ ਦੇ ਉੱਥੇ ਜਿਨ੍ਹਾਂ ਨੂੰ ਠੀਕ ਹੋਣ ਦਾ ਮੌਕਾ ਨਹੀਂ ਮਿਲਦਾ, ਕੇਅਰ ਦਾ, ਟ੍ਰੀਟਮੈਂਟ ਦਾ, ਰੀਹੈਬਲੀਟੇਸ਼ਨ ਦਾ, ਐਜੂਕੇਸ਼ਨ ਦਾ, ਅਲੱਗ ਅਲੱਗ ਤਰ੍ਹਾਂ ਦੇ ਵੋਕੇਸ਼ਨਲ ਦਾ, ਉਹਨਾਂ ਨੂੰ ਉਹਨਾਂ ਦੀ ਗੇਮ 'ਤੇ ਅਲੱਗ ਅਲੱਗ ਤਰੀਕੇ ਨਾਲ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉੱਥੇ ਵਿੰਗ ਬਣਾਏ ਜਾ ਰਹੇ ਹੈ, ਕਾਫੀ ਬਣਾਏ ਵੀ ਹੈ, ਪਰ ਹੁਣ ਇਹਨਾਂ ਲਈ ਜਿਹੜਾ ਡ੍ਰੀਮ ਪ੍ਰੋਜੈਕਟ ਹੈ ਕੇਅਰਿੰਗ ਸਿਟੀ ਦਾ, ਉਹ ਅਸੀਂ 45 ਏਕੜ ਇੱਕ, ਅਸੀਂ ਬਹੁਤ ਕੋਸ਼ਿਸ਼ ਕੀਤੀ, ਹੁਣ 45 ਏਕੜ ਇੱਕ ਜਗ੍ਹਾ ਦੇਖੀ ਹੈ, ਬੜੀ ਸਸਤੀ ਜਗ੍ਹਾ, 11 ਲੱਖ ਦਾ ਜਿਹੜਾ ਕਿਲਾ ਹੈਗਾ ਏਕੜ, ਅਨੰਦਪੁਰ ਸਾਹਿਬ ਤੋਂ ਗੜਸ਼ੰਕਰ ਰੋਡ 'ਤੇ, ਵੀ ਤਾਂ ਕਿ ਆਪਣੇ ਭੈਣ ਭਰਾਵਾਂ ਨੂੰ, ਬਜ਼ੁਰਗਾਂ ਨੂੰ, ਵੱਡੀ ਉਹਨਾਂ ਦੀ ਅਲੱਗ ਅਲੱਗ ਕੈਟਾਗਰੀ ਹੈਗੀ ਹੈ, ਜਿਵੇਂ ਇੰਟਲੈਕਚੁਅਲ ਪ੍ਰੋਬਲਮਸ ਦੀ ਬੜੀ ਲੰਬੀ ਕੈਟਾਗਰੀ ਹੈਗੀ ਹੈ, ਅਤੇ ਇਸੇ ਤਰੀਕੇ ਨਾਲ ਇਲਨੈਸ ਦੀ ਬਹੁਤ ਵੱਡੀ ਕੈਟਾਗਰੀ ਹੈਗੀ ਹੈ, ਇਸੇ ਤਰੀਕੇ ਨਾਲ ਬੱਚਿਆਂ ਦੀਆਂ ਸਮੱਸਿਆਵਾਂ, ਕੋਈ ਹਾਈਪਰ ਬਿਹੇਵੀਅਰ ਹੈ, ਸੈਲਫ ਜਿਹੜਾ ਹੈਗਾ ਉਹਦਾ ਇੰਜੁਰੀਅਸ ਬਿਹੇਵੀਅਰ ਹੈਗਾ, ਦੂਜੇ ਲਈ ਹਾਰਮਫੁੱਲ, ਬਹੁਤ ਸਾਰੇ ਕਾਰਨਾਂ ਕਰਕੇ ਵੀ ਕਿਹੋ ਜਿਹੀ ਸਿਟੀ ਡਿਵੈਲਪ ਕੀਤੀ ਜਾਵੇ, ਅਤੇ ਉਸ ਦੇ ਵਿੱਚ ਮਤਲਬ ਉਹਨਾਂ ਦੀਆਂ ਮਾਨਸਿਕ ਅਤੇ ਸਰੀਰਕ ਹਾਲਤਾਂ ਮੁਤਾਬਕ ਉੱਥੇ ਲੋੜਾਂ ਜਿਹੜੀਆਂ ਹੈਗੀਆਂ ਪੂਰੀਆਂ ਹੋ ਸਕਣ। ਗੁਰੂ ਸਾਹਿਬ ਦਾ ਜੀਵਨ ਪੜ੍ਹਦੇ ਹੈ ਅਤੇ ਗੁਰੂ ਸਾਹਿਬ ਨੇ ਸਮੇਂ ਸਮੇਂ ਅਨੁਸਾਰ ਬੜੇ ਵੱਡੇ ਦਵਾਖਾਨੇ ਵੀ ਖੋਲ੍ਹੇ ਆ, ਬੜੇ ਵੱਡੇ ਸ਼ੈਲਟਰ ਹੋਮ ਵੀ ਬਣਾਏ ਆ। ਗੁਰੂ ਨਾਨਕ ਦੇਵ ਜੀ ਤਾਂ ਕਹਿੰਦੇ ਭਾਈ ਵੀ ਨਾਨਕ ਤਿੰਨ ਕੈ ਸੰਗ ਸਾਥ, ਕਿਹਨਾਂ ਦੇ ਮਹਾਰਾਜ, ਕਹਿੰਦੇ ਨੀਚਾ ਅੰਦਰ ਨੀਜਾ ਅਤੇ ਨੀਚੀ ਹੂੰ ਅਤੇ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀ ਉਹਨ ਤਿੱਥੇ ਨਦਰ ਤੇਰੀ ਬਖਸ਼ਿਸ਼। ਜਿੱਥੇ ਇੱਕ ਲੋੜਵੰਦ ਨੂੰ, ਲਾਚਾਰ ਨੂੰ, ਦੁਰਕਾਰੇ ਹੋਏ ਨੂੰ ਸੰਭਾਲਿਆ ਜਾਂਦਾ, ਉਹਦੀ ਬਾਂਹ ਫੜੀ ਜਾਂਦੀ ਹੈ, ਸਮਝੋ ਨਾਨਕ ਉੱਥੇ ਹੀ ਹੈ, ਨਾਨਕ ਸਾਡੇ ਨਾਲ। ਗੁਰੂ ਨਾਨਕ ਦੇਵ ਜੀ, ਜੇ ਤੇਰੇ ਅੰਦਰ ਇਹ ਸੋਚ ਹੈ, ਤੇਰੇ ਅੰਦਰ ਦਇਆ ਹੈ, ਤਾਂ ਜੋ ਵੀ ਹੋਏਗਾ ਉਹ ਸਭ ਧਰਮ ਹੋਏਗਾ। ਸੋ ਇਸ ਦੇ ਵਿੱਚ ਤੁਸੀਂ ਕੋਈ ਵੀ ਸਾਨੂੰ ਸੁਝਾਅ ਦੇ ਸਕਦੇ ਹਾਂ, ਪ੍ਰਭ ਆਸਰਾ ਨੂੰ, ਪ੍ਰਭ ਆਸਰਾ ਸੰਸਥਾ, ਜਦੋਂ ਆਪਾਂ ਚੰਡੀਗੜ੍ਹ ਤੋਂ ਰੋਪੜ ਵੱਲ ਜਾਂਦੇ ਹਾਂ, ਖਰੜ ਕੁਰਾਲੀ ਹਾਈਵੇ 'ਤੇ ਉੱਥੇ ਹੋਸਪਿਟਲ ਹੈ ਅਤੇ ਉੱਥੇ ਹੀ ਰੀਹੈਬ ਸੈਂਟਰ ਹੈ ਅਤੇ ਅਲੱਗ ਅਲੱਗ ਬ੍ਰਾਂਚਿਸ ਵੀ ਹੈਗੀਆਂ, ਅਤੇ ਤੁਹਾਡਾ ਸੁਝਾਅ ਅਤੇ ਸਹਿਯੋਗ एक एक तुहाडे वल्लों दिता होया सुझा ते सहयोग बहुत सारे अपने भैन भरा जिन्हां कोल हुण एवल बॉडी नहीं रही सिर ते छत नहीं रही कोई परिवार का समाज का सरकार का सहारा नहीं रहा उन्हां नूं दुबारे रीहैबिलिटेट करके आदर सत्कार नाल जिंदगी जीण का मौका दवा सकदा है ते उहदे विच prabhasra.org इहदे उत्ते तुसीं सुझाव भी दे सकदे हो जो भी तुसीं जानकारी लेनी चाहुंदी लै सकदे हो www.prabhasra.org ते जाके तुहाडे सुझाव दी ते सहयोग दी उन्हां भैण भरावां नूं काफ़ी वड्डे पद्धर ते लोड़ है। इत्थे दीआं भी समस्यावां हैगीआं बड़ियां डिफरेंट जिवें जिवें महाराज मौका बख्शेगा आपां अपनी मैंटल हैल्थ नूं व्यक्तिगत लाइफ ठीक साडी हो सके परिवारिक लाइफ साडी ठीक हो सके परिवार च खुल के चर्चा करिए समस्यावां दे हल निकल जांदे पर दिल खोल के चर्चा करिए विचार करिए ते महाराज कृपा करन आने वाले समय जदों भी मौका मिलेगा जरूर संगत के दर्शन करने की कोशिश करांगे जदों तुसीं पंजाब की धरती ते आए जरूर दर्शन देने की कृपालता करनी महाराज का कोटन कोट धन्यवाद गुरु साहब का बहुत बहुत धन्यवाद जिन्हां कोलों इन्ना महान ज्ञान गुरु साहब ने सानू चज सिखाउण दे लई धन साहब श्री गुरु ग्रंथ साहब महाराज रूप दे विच साडे ते बख्शिश कीती हैगी है गुरद्वारा प्रबंधक कमेटी का बहुत बहुत धन्यवाद जिन्हां ने तुहाडे नाल विचार सांझे करन दा मौका दिता तुहाडा भी सारिआं दा बहुत बहुत धन्यवाद जिन्हां ने इन्ना प्यार दिता भुल चुक दी खीमा वाहिगुरू जी का खालसा वाहिगुरू जी की फतह
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਨੂੰ ਆਪ ਸੰਗਤਾਂ ਨਾਲ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਿਹਾ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਪ੍ਰਭ ਆਸਰੇ ਵਾਲੇ ਜਿਨ੍ਹਾਂ ਨੇ ਤਕਰੀਬਨ ਪਿਛਲੇ 4-5 ਦਿਨਾਂ ਤੋਂ ਆਪ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੁੜਿਆ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰ ਕਰਦੀਆਂ ਸੇਵਾਵਾਂ ਲੈਂਦੇ ਰਹਿਣ ਸਮੂਹ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਬੇਨਤੀ ਕਰਦੇ ਹਾਂ ਬੀਬੀ ਜਸਵੀਰ ਕੌਰ ਜੀ ਜੱਸ ਸਿੰਘ ਦਾ ਢਾਡੀ ਜੱਥਾ ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾਉਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਲਫ ਆਸਰਾ ਤੱਕਿਆ ਇੱਕ ਤੇਰਾ ਰੱਖ ਲਓ ਪਾਣੀ ਅਨੁਸਾਰ ਸਾਨੂੰ ਅਸੀਂ ਤੇਰੇ ਦਰਬਾਰ ਦੇ ਗੋਲੇ ਹਾਂ ਨਹੀਂ ਚਾਹੀਦਾ ਮੁਕਤ ਦਵਾ ਸਾਨੂੰ ਤੇਰੇ ਵੱਲੋਂ ਮੁੱਖ ਨਾ ਮੋੜ ਲਈਏ ਭਾਵੇਂ ਕੁਝ ਵੀ ਆਖੇ ਸੰਸਾਰ ਸਾਨੂੰ ਬਸ ਇੱਕੋ ਹੀ ਆਸ ਦਰਬਾਰ ਸਿੰਘਾਂ ਦੇ ਦਿਓ ਦਿਲ ਦੇ ਵਿੱਚ ਜਗ੍ਹਾ ਦਿੱਤਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਬਾਰਗਾਹ ਦੇ ਵਿੱਚ ਪਹੁੰਚੇ ਉਹ ਸਭ ਤੋਂ ਪਹਿਲਾਂ ਆਪਾਂ ਫਤਿਹ ਦੇ ਨਾਲ ਸੰਤ ਪਾਈਏ ਸਮੁੱਚੀਆਂ ਸੰਗਤਾਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੇਖ ਰਹੀ ਵੀ ਕੁਝ ਸੰਗਤਾਂ ਨੇ ਤੇ ਫਤਿਹ ਬੁਲਾਈ ਤੇ ਕੁਝ ਨੇ ਨਹੀਂ ਬੁਲਾਈ ਜੇ ਤੁਹਾਨੂੰ ਸਾਡੀ ਆਵਾਜ਼ ਨਹੀਂ ਸੁਣਦੀ ਤੇ ਤੁਸੀਂ ਦੱਸ ਸਕਦੇ ਹੋ ਸਮਾਂ ਕੋਈ ਜ਼ਿਆਦਾ ਨਹੀਂ ਹੁੰਦਾ ਸਮਾਂ ਤੇ ਸੀਮਤ ਹੁੰਦਾ ਵੀ ਸਾਡੀ ਇੱਛਾ ਹੁੰਦੀ ਹੈ ਵੀ ਤਿਆਰ ਹੋਈਏ ਤੇ ਸੰਗਤ ਦੇ ਸਨਮੁੱਖ ਜਾਈਏ ਔਰ ਧੰਨਵਾਦ ਕਰਦੇ ਹਾਂ ਅਸੀਂ ਆਪ ਜੀ ਦਾ ਸਾਡੇ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਭਾਈ ਸਾਹਿਬ ਜਿਹੜੇ ਕੁਝ ਦਿਨਾਂ ਤੋਂ ਸਾਡੇ ਨਾਲ ਹੀ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਆ ਰਹੇ ਨੇ ਅਸੀਂ ਧੰਨਵਾਦ ਕਰਦੇ ਹਾਂ ਬੜੀ ਖੁਸ਼ੀ ਹੋਈ ਕਿਉਂਕਿ ਜਦੋਂ ਕੋਈ ਬੁਲਾਰਾ ਬੋਲਦਾ ਹੈ ਤਾਂ ਅਸੀਂ ਉਹਨਾਂ ਨੂੰ ਸੁਣਦੇ ਹਾਂ ਸਾਡੀ ਇੱਛਾ ਹੁੰਦੀ ਔਰ ਭਾਈ ਸਾਹਿਬ ਨੇ ਜਿੰਨੇ ਵੀ ਬਚਨ ਜਿੰਨੀਆਂ ਵੀ ਵਿਚਾਰਾਂ ਤੁਹਾਡੇ ਨਾਲ ਸਾਂਝ ਪਾਈਆਂ ਬਹੁਤ ਪਿਆਰ ਵਾਲੀਆਂ ਔਰ ਸਮਾਂ ਵੀ ਹੈ ਲੋੜ ਵੀ ਇਸ ਚੀਜ਼ ਦੀ ਜੇ ਬੱਚਿਆਂ ਨੂੰ ਸਮਝਾਉਣਾ ਸਮੇਂ ਅਨੁਸਾਰ ਬੱਚਿਆਂ ਦੇ ਨਾਲ ਗੱਲ ਕੀਤੀ ਜਾਵੇ ਇਹਦੇ ਲਈ ਮੈਂ ਭਾਈ ਸਾਹਿਬ ਦਾ ਦਿਲੋਂ ਧੰਨਵਾਦ ਕਰਦੀ ਹਾਂ ਇੱਥੋਂ ਦੀਆਂ ਸੰਗਤਾਂ ਦੇ ਧੰਨਵਾਦ ਕਰਦੀ ਹਾਂ ਅਸੀਂ ਵੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਅਸੀਂ ਆਸ ਕਰਦੇ ਹਾਂ ਵੀ ਇਸੇ ਤਰ੍ਹਾਂ ਹੀ ਵੱਧ ਚੜ੍ਹ ਕੇ ਸੰਗਤ ਦੀ ਸੇਵਾ ਕਰਨਗੇ ਔਰ ਮਹਾਰਾਜ ਆਪਣੇ ਪਿਆਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਸੇਵਾ ਲੈ ਲੈਣ ਅਸੀਂ ਪਿਛਲੇ ਦੀਵਾਨਾਂ ਅੰਦਰ ਜ਼ਿਕਰ ਕੀਤਾ ਮਹਾਰਾਣੀ ਜਿੰਦਾ ਸ਼ੇਰੇ ਪੰਜਾਬ ਦੇ ਰਾਜਕਾਲ ਦਾ ਜ਼ਿਕਰ ਕਰਦੇ ਆਏ ਹਾਂ ਮਹਾਰਾਣੀ ਜਿੰਦਾ ਤੋਂ ਡੋਗਰਿਆਂ ਨੇ ਅੰਗਰੇਜ਼ਾਂ ਨੇ ਧੋਖੇ ਦੇ ਨਾਲ ਕੰਵਰ ਦਲੀਪ ਸਿੰਘ ਨੂੰ ਵੱਖ ਕਰ ਦਿੱਤਾ ਹੈ ਕਿਉਂਕਿ ਜੋ ਕੰਵਰ ਦਲੀਪ ਸਿੰਘ ਕਹਿੰਦਾ ਅਤੇ ਮਹਾਰਾਣੀ ਜਿੰਦਾ ਹੈ ਜੋ ਵਚਨ ਕਰਦੀ ਜੋ ਕਹਿੰਦੀ ਉਹਦਾ ਪੁੱਤ ਮੰਨਦਾ ਮਾਂ ਪੁੱਤ ਦਾ ਪਿਆਰ ਹੀ ਐਸਾ ਹੁੰਦਾ ਹੈ ਪਰ ਅੰਗਰੇਜ਼ ਚਾਹੁੰਦੇ ਨੇ ਵੀ ਇਹਨਾਂ ਨੂੰ ਵੱਖ ਕਰ ਦਿੱਤਾ ਜਾਵੇ ਸੈਰ ਕਰਨ ਦੇ ਬਹਾਨੇ ਲੈ ਗਏ ਸਾਰੀ ਰਾਤ ਮਹਾਰਾਣੀ ਜਿੰਦਾ ਸੁੱਤੀ ਨਹੀਂ ਮੇਰਾ ਪੁੱਤ ਨਹੀਂ ਆਇਆ ਪਰ ਸਵੇਰੇ ਜ਼ਬਰਦਸਤੀ ਮਹਾਰਾਣੀ ਜਿੰਦਾ ਨੂੰ ਸ਼ੇਖੂਪੁਰ ਦੇ ਕਿਲੇ 'ਚ ਬੰਦੀ ਬਣਾ ਲਿਆ ਸ਼ੇਖੂਪੁਰ ਤੋਂ ਬਨਾਰਸ ਲੈ ਗਏ ਜਿੱਥੇ ਮਹਾਰਾਣੀ ਜਿੰਦਾ ਨੂੰ ਜਲੀਲ ਕੀਤਾ ਗਿਆ ਵੀ ਕਿਹਾ ਮਹਾਰਾਣੀ ਜਿੰਦਾ ਤੁਹਾਡੀ ਜਾਮਾ ਤਲਾਸ਼ੀ ਲੈਣੀ ਔਰ ਜਾਮਾ ਤਲਾਸ਼ੀ ਲੈਣ ਦੇ ਬਹਾਨੇ ਬਦਨ ਤਲਾਸ਼ੀ ਕੀਤੀ ਗਈ ਜਾਮਾ ਤਲਾਸ਼ੀ ਦਾ ਮਤਲਬ ਹੁੰਦਾ ਸਰੀਰ 'ਤੇ ਪਾਏ ਵਸਤਰਾਂ ਨੂੰ ਜਿਹੜਾ ਤੁਸੀਂ ਪਹਿਰਾਵਾ ਪਾਇਆ ਗੀਸੇ ਹੋਏ ਦਸਤਾਰ ਹੋਈ ਚੁੰਨੀ ਹੋਈ ਇੱਥੋਂ ਤੱਕ ਕਿ ਨੇਫੇ 'ਚ ਇੱਕ ਕਰਨਾ ਜਾਮਾ ਤਲਾਸ਼ੀ ਬਦਨ ਤਲਾਸ਼ੀ ਦਾ ਮਤਲਬ ਹੁੰਦਾ ਸਰੀਰ ਦੇ ਵਸਤਰ ਲਾ ਕੇ ਨਿਰਵਸਤਰ ਕਰ ਦੇਣਾ ਇਹਨੂੰ ਬਦਨ ਤਲਾਸ਼ੀ ਆਖਿਆ ਜਾਂਦਾ ਹੈ ਥਾਨਾਂ ਦੇ ਥਾਨ ਕੱਪੜੇ ਦਾਨ ਕਰਨ ਵਾਲੀ ਮਹਾਰਾਣੀ ਜਿੰਦਾ ਜਦੋਂ ਨਿਰਵਸਤਰ ਹੋਈ ਫਿਰ ਤਾਂ ਹਾਂ ਮਾਰ ਕੇ ਰੋਈ ਸੀ ਮੈਂ ਕੱਲ੍ਹ ਦੇ ਦੀਵਾਨਾਂ ਅੰਦਰ ਵੀ ਜ਼ਿਕਰ ਕੀਤਾ ਕਈ ਵਾਰੀ ਬੰਦਾ ਇੰਨਾ ਬੇਵੱਸ ਹੋ ਜਾਂਦਾ ਹੈ ਉਹ ਕਹਿੰਦਾ ਮੇਰੀ ਕੋਈ ਸੁਣਨ ਵਾਲਾ ਨਹੀਂ ਮੈਂ ਕੀ ਕਰਾਂ ਕਈ ਵਾਰੀ ਬੰਦਾ ਬੇਵੱਸ ਹੋ ਕੇ ਮਰਨਾ ਚਾਹੁੰਦਾ ਹੈ ਪਰ ਹਾਲਾਤ ਬੰਦੇ ਨੂੰ ਮਰਨ ਨਹੀਂ ਦਿੰਦੇ ਮਹਾਰਾਣੀ ਜਿੰਦਾ ਨੂੰ ਹੁਣ ਬਨਾਰਸ ਦੇ ਕਿਲੇ 'ਚੋਂ ਚਨਾਰ ਦੇ ਕਿਲੇ ਅੰਦਰ ਲੈ ਗਏ ਯੂਪੀ 'ਚ ਬਣਿਆ ਹੋਇਆ ਗੰਗਾ ਦੇ ਕੰਢੇ 'ਤੇ ਉੱਚਾ ਕਿਲਾ ਜਿਹਨੂੰ ਚਨਾਰ ਦਾ ਕਿਲਾ ਆਖਿਆ ਜਾਂਦਾ ਇੱਕ ਗੱਲ ਯਾਦ ਰੱਖਿਓ ਇਤਿਹਾਸ ਪੜ੍ਹਦੇ ਹਾਂ ਦੋ ਅਜਿਹੇ ਕਿਲੇ ਜਿੱਥੇ ਬੰਦਾ ਇੱਕ ਵਾਰੀ ਜਿਉਂਦਾ ਚਲੇ ਗਿਆ ਫਿਰ ਜਿਉਂਦਾ ਵਾਪਸ ਨਹੀਂ ਸੀ ਆਉਂਦਾ ਕਿਉਂਕਿ ਰੋਟੀ ਵਿੱਚ ਜ਼ਹਿਰ ਪਾ ਕੇ ਦਿੱਤਾ ਜਾਂਦਾ ਸੀ ਬੰਦਾ ਹੱਡੀਆਂ ਦੀ ਮੁੱਠ ਬਣ ਜਾਂਦਾ ਮੌਤ ਆਉਣ 'ਤੇ ਉਹਨੂੰ ਕਿਲੇ ਦੀ ਇੱਕ ਨੁਕਰੇ ਦਫਨਾ ਦਿੱਤਾ ਜਾਂਦਾ ਸੀ ਦੋ ਕਿਲਿਆਂ ਦਾ ਜ਼ਿਕਰ ਹੁੰਦਾ ਉਹਦੇ ਵਿੱਚੋਂ ਇੱਕ ਕਿਲਾ ਹੈ ਚਨਾਰ ਦਾ ਕਿਲਾ ਜਿੱਥੇ ਮਹਾਰਾਣੀ ਜਿੰਦਾ ਨੂੰ ਲੈ ਕੇ ਗਏ ਅਤੇ ਦੂਸਰਾ ਕਿਲਾ ਹੈ ਗਵਾਲੀਅਰ ਦਾ ਕਿਲਾ ਜਿੱਥੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ 52 ਰਾਜਿਆਂ ਨੂੰ ਰਿਹਾਅ ਕਰਾਇਆ ਗਵਾਲੀਅਰ ਦੇ ਕਿਲੇ ਦਾ ਵੀ ਜ਼ਿਕਰ ਆਉਂਦਾ ਹੈ ਮਹਾਰਾਣੀ ਜਿੰਦਾ ਨੂੰ ਜਦੋਂ ਲੈ ਕੇ ਗਏ ਉਹ ਦਰਵਾਜ਼ਾ ਬਹੁਤ ਵੱਡਾ ਬਣਿਆ ਬਾਹਰ ਇੱਕ ਸਿਪਾਹੀ ਬੈਠਾ ਰੱਥ 'ਚ ਮਹਾਰਾਣੀ ਜਿੰਦਾ ਅਤੇ ਦੋ ਦਾਸੀਆਂ ਨੇ ਸ਼ਾਮੋ ਔਰ ਗੋਮਤਾ ਆ ਰੱਥ ਵਾਲਾ ਉਤਰਿਆ ਉਹਨੇ ਆਪਣੀ ਜੇਬ 'ਚੋਂ ਇੱਕ ਚਿੱਠੀ ਪਹਿਰੇਦਾਰ ਨੂੰ ਫੜਾਈ ਉਹਨੇ ਚਿੱਠੀ ਪੜ੍ਹੀ ਵੱਡੇ ਦਰਵਾਜ਼ੇ 'ਚੋਂ ਛੋਟੀ ਬਾਰੀ ਖੋਲ੍ਹ ਦਿੱਤੀ ਹੈ ਮਹਾਰਾਣੀ ਜਿੰਦਾ ਅਤੇ ਦਾਸੀਆਂ ਚਨਾਰ ਦੇ ਕਿਲੇ ਅੰਦਰ ਚਲੇ ਗਈਆਂ

ਇਹ ਮਹਾਰਾਣੀ ਜਿੰਦਾ ਬੈਠੀ ਅਜੇ ਕੈਦਣ ਬਣ ਗਈ, 3 ਕਰੋੜ ਜਨਤਾ ਦੀ ਮਾਲਕਣ, 1,45,000 ਮੁਰੱਬਾ ਮੀਲ ਦੀ ਮਾਲਕਣ, ਰਾਜ ਮਹਿਲ ਸਾਰਾ ਕੁਝ, ਸਾਰਾ ਕੁਝ ਹੁੰਦਿਆਂ ਇਹ ਅੱਜ ਮਹਾਰਾਣੀ ਜਿੰਦਾ ਨੂੰ ਕੈਦਣ ਬਣਾ ਲਿਆ ਗਿਆ। ਇੱਕ ਦਿਨ ਬੈਠੀ ਹੈ, ਕੋਲ ਬੈਠੀ ਹੈ ਗੋਮਤਾ, ਸ਼ਾਮੋ ਨੀ ਗੋਮਤਾ, ਅਦੇਖ ਆਸਮਾਨ ਵੱਲ ਨਿਗਾਹ ਮਾਰ ਕੇ ਪੰਛੀ ਉੱਡਦੇ ਨੇ ਨਾ, ਇਹ ਜਿਹੜੇ ਪੰਛੀ ਉੱਡ ਰਹੇ ਨੇ ਆਯਾਦ ਨੇ, ਪਰ ਗੋਮਤਾ ਅਸੀਂ ਗੁਲਾਮ ਹੋ ਕੇ ਰਹਿ ਗਈ ਹੈ। ਨੀ ਸ਼ਾਮੋ, ਤੇਰੇ ਕੰਨਾਂ 'ਚ ਆਵਾਜ਼ ਪੈਂਦੀ ਹੈ ਗੰਗਾ ਦੇ ਪਾਣੀ ਦੀਆਂ ਛੱਲਾਂ ਦੀ, ਇਹ ਜਿਹੜੀਆਂ ਛੱਲਾਂ ਉੱਠਦੀਆਂ ਨੇ ਇਹ ਆਯਾਦ ਨੇ। ਨੀ ਸ਼ਾਮੋ, ਅਸੀਂ ਗੁਲਾਮ ਹੋ ਗਏ, ਮੇਰੇ ਤੋਂ ਮੇਰਾ ਪਰਿਵਾਰ ਮੇਰਾ ਪੁੱਤ ਖੋ ਲਿਆ। ਮਹਾਰਾਣੀ ਜਿੰਦਾ ਰੋਜ਼ ਕਹਿੰਦੀ ਹੈ ਗੋਮਤਾ, ਮੈਂ ਆਪਣੇ ਪੁੱਤ ਨੂੰ ਮਿਲਣਾ ਨਹੀਂ, ਤੂੰ ਮੇਰੇ ਵਾਸਤੇ ਗੰਗਾ ਤੋਂ ਜਲ ਲੈਣ ਜਾਂਦੀ ਹੈ ਨਾ ਇਸ਼ਨਾਨ ਕਰ ਲਈ, ਕੋਈ ਰਸਤਾ ਦੇਖ ਕੇ ਆ, ਮੈਂ ਜ਼ਿਆਦਾ ਸਮਾਂ ਕਿਲੇ 'ਚ ਨਹੀਂ ਰਹਿ ਸਕਦੀ, ਮੈਂ ਆਪਣੇ ਪੁੱਤ ਨੂੰ ਮਿਲਣਾ, ਮੈਂ ਕਵਰ ਦਲੀਪ ਨੂੰ ਮਿਲ ਲਿਆ। ਇੱਕ ਦਿਨ ਗੋਮਤਾ ਗਈ, ਵਾਪਸ ਨਹੀਂ ਆਈ, ਦੂਜੇ ਦਿਨ ਆਈ, ਕਹਿਣ ਲੱਗੀ ਮਹਾਰਾਣੀ ਜਿੰਦਾ ਮੈਂ ਅੱਜ ਤੁਹਾਨੂੰ ਦੱਸਣ ਵਾਸਤੇ ਆਈ ਵੀ ਮੈਂ ਰਸਤਾ ਲੱਭ ਲਿਆ ਹੈ, ਮੈਂ ਤੁਹਾਨੂੰ ਰਸਤਾ ਸਮਝਾ ਕੇ ਚੱਲੀ ਹੈ, ਰਾਮਨਗਰ ਦੇ ਪੱਤਣ 'ਤੇ ਜਾਣਾ, ਪੱਤਣ ਤੋਂ ਬਾਹਰ ਇੱਕ ਮੰਦਰ ਹੈ, ਮੰਦਰ 'ਤੇ ਜਾ ਕੇ ਮੈਂ ਰੁਕਣਾ ਹੈ, ਉੱਥੋਂ ਦਾ ਬਾਜ਼ਾਰੀ ਬਹੁਤ ਵਧੀਆ ਖਾਣ ਨੂੰ ਦੇ ਦਿੰਦਾ ਚੌਲ ਔਰ ਹਰ ਹਰ ਦੀ ਦਾਲ, ਮੈਂ ਤੁਹਾਡੀ ਉੱਥੇ ਉਡੀਕ ਕਰਾਂਗੀ, ਤੁਹਾਨੂੰ ਜਦੋਂ ਵੀ ਮੌਕਾ ਲੱਗਿਆ ਨਾ ਤੁਸੀਂ ਉੱਥੇ ਆ ਜਿਓ, ਮੰਦਰ 'ਚ ਮੈਂ ਤੁਹਾਨੂੰ ਮਿਲਾਂਗੀ। ਇਹ ਕਹਿ ਕੇ ਗੋਮਤਾ ਚਲੇ ਗਈ। 3 ਕੁ ਦਿਨ ਬੀਤੇ ਨੇ, ਮਹਾਰਾਣੀ ਜਿੰਦਾ ਅਤੇ ਸ਼ਾਮੋ ਮਹਾਰਾਣੀ ਜਿੰਦਾ ਦੇ ਪਲੰਘ ਦੇ ਕੋਲ ਨੇੜੇ ਚਟਾਈ 'ਤੇ ਲੰਮੀ ਪਈ ਹੈ। ਸ਼ਾਮ ਦਾ ਸਮਾਂ ਜਦੋਂ ਸੌਣ ਲੱਗੀ ਆ ਨਾ, ਜਿੰਦਾ ਆਪਣੇ ਪੁੱਤ ਨੂੰ ਯਾਦ ਕਰਕੇ ਕਹਿੰਦੀ, ਨਹੀਂ ਸ਼ਾਮੋ ਤੈਨੂੰ ਪਤਾ ਮੇਰਾ ਕਵਰ ਦਲੀਪ ਕਿੰਨਾ ਸ਼ਰਾਰਤੀ, ਬਹੁਤ ਤੰਗ ਕਰਦਾ ਮੈਨੂੰ ਕਈ ਵਾਰੀ, ਜਦੋਂ ਰੁੱਸ ਜਾਂਦਾ ਸੀ ਮੈਂ ਉਹਨੂੰ ਮਨਾਉਂਦੀ, ਉਹਦੇ ਮੇਰੇ ਪੁੱਤ ਦੇ ਲੰਮੇ ਲੰਮੇ ਕੇਸ, ਮੈਂ ਲੱਸੀ ਔਰ ਦਹੀਂ ਨਾ ਆਪਣੇ ਪੁੱਤ ਦੇ ਕੇਸ ਧੋਦੀ, ਕੌਣ ਧੋਦਾ ਹੋਵੇਗਾ ਮੇਰੇ ਪੁੱਤਰ ਦੇ ਕੇਸ, ਕੌਣ ਮੇਰੇ ਬੱਚੇ ਨੂੰ ਚੂਰੀਆਂ ਖਵਾਉਂਦਾ ਹੋਵੇਗਾ, ਕੌਣ ਮੇਰੇ ਬੱਚੇ ਨੂੰ ਰੁੱਸੇ ਨੂੰ ਮਨਾਉਂਦਾ ਹੋਵੇਗਾ। ਸ਼ਾਮੋ ਮੈਨੂੰ ਮੇਰੇ ਪੁੱਤ ਦੀ ਯਾਦ ਬੜੀ ਆਉਂਦੀ ਹੈ। ਸਿਆਣੇ ਕਹਿੰਦੇ ਬੰਦਾ ਸੌਣ ਲੱਗਾ ਜਿਹੜੀ ਗੱਲ ਸੋਚ ਲਵੇ ਨਾ, ਉਹ ਗੱਲ ਰਾਤ ਨੂੰ ਉਹਦੇ ਸੁਪਨੇ 'ਚ ਆ ਜਾਂਦੀ ਹੈ। ਸੌਂ ਗਈ, ਸਵੇਰੇ ਅੰਮ੍ਰਿਤਕ ਵੇਲੇ ਇੱਕ ਸੁਪਨਾ ਆਇਆ ਵੀ ਕਵਰ ਦਲੀਪ ਸਿੰਘ ਮਹਾਰਾਣੀ ਜਿੰਦਾਂ ਦੇ ਕੋਲ ਆਇਆ ਹੈ, ਉਹ ਮਾਂ ਦੇ ਗਲਣ ਲੱਗਿਆ ਅਤੇ ਮਾਂ ਨੇ ਅੱਖਾਂ 'ਚੋਂ ਹੰਝੂਆਂ ਦੀ ਝੜੀ ਲਾ ਦਿੱਤੀ, ਇੱਕਦਮ ਅੱਖ ਖੁੱਲ੍ਹੀ, ਕਵਰ ਦਲੀਪ ਮਾਂ ਦੇ ਗਲ ਦੇ ਨਾਲ ਆਣ ਕੇ ਨਹੀਂ ਲੱਗਾ, ਮੈਨੂੰ ਮੇਰਾ ਪੁੱਤ ਨਹੀਂ ਮਿਲਿਆ, ਪਰ ਮਹਾਰਾਣੀ ਜਿੰਦਾਂ ਦੀਆਂ ਅੱਖਾਂ ਹੰਝੂਆਂ ਦੇ ਨਾਲ ਭਿੱਜੀਆਂ ਪਈਆਂ ਸਨ। ਫੇਰ ਪੈ ਗਈ, ਨੀਂਦ ਨਹੀਂ ਆਉਂਦੀ, ਆਵਾਜ਼ ਦੇ ਕੇ ਕਹਿੰਦੀ ਸ਼ਾਮੋ ਉੱਠ ਉੱਠ ਜਲਦੀ, ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਆਪਣੇ ਪੁੱਤ ਨੂੰ ਮਿਲ ਲੈ। ਸ਼ਾਮੋ ਤੂੰ ਮੇਰੀ ਭੈਣ ਹੈ ਅਤੇ ਤੂੰ ਮੈਨੂੰ ਜਾਣਦੀ ਹੈ, ਮੈਂ ਕਿੰਨਾ ਦੁਖੀ ਹਾਂ ਆਪਣੇ ਪੁੱਤ ਦੇ ਵਿਯੋਗ 'ਚ, ਉੱਠ ਆ ਮੇਰੀਆਂ ਚੂੜੀਆਂ ਪਾ ਲਾ ਆਪਣੀਆਂ ਬਾਹਾਂ 'ਚ, ਆ ਮੇਰੇ ਬਸਤਰ ਪਾ ਲੈ, ਆਪਣੇ ਬਸਤਰ ਮੈਨੂੰ ਦੇ ਦੇ, ਜਿੱਥੇ ਮੈਂ ਪਈ ਹਾਂ ਇਸ ਪਲੰਘ 'ਤੇ ਲੇਟ ਜਾ, ਮੈਂ ਦਾਸੀ ਬਣ ਕੇ ਪਾਣੀ ਲੈਣ ਜਾਂਦੀ ਹਾਂ ਅਤੇ ਤੂੰ ਮੇਰੀ ਜਗ੍ਹਾ ਰਾਣੀ ਬਣ ਕੇ ਪਲੰਘ 'ਤੇ ਪੈ ਜਾ, ਜੇ ਕੋਈ ਪੁੱਛੇ ਤਾਂ ਉਹਨੂੰ ਦੱਸੀ ਨਾ ਆਪਣਾ ਚਿਹਰਾ ਕੱਜ ਲਈ, ਢੱਕ ਲਈ, ਕੱਪੜਾ ਲੈ ਲਈ ਅਤੇ ਆਪਣੀਆਂ ਬਾਹਾਂ ਇਹ ਜਿਹੜੀਆਂ ਵੰਗਾਂ ਵਾਲੀਆਂ ਚੂੜੀਆਂ ਵਾਲੀਆਂ ਬਾਹਰ ਰੱਖੀ ਵੀ ਕਿਸੇ ਨੂੰ ਸ਼ੱਕ ਨਾ ਹੋਵੇ। ਦਾਸੀ ਨੇ ਆਪਣੇ ਬਸਤਰ ਮਹਾਰਾਣੀ ਜਿੰਦਾਂ ਨੂੰ ਦੇ ਦਿੱਤੇ, ਮਹਾਰਾਣੀ ਜਿੰਦਾਂ ਦੇ ਬਸਤਰ ਪਾਈ, ਪਲੰਘ 'ਤੇ ਬੈਠ ਗਈ। ਮਹਾਰਾਣੀ ਜਿੰਦਾਂ ਤੁਰ ਲੱਗੀ, ਕਹਿਣ ਲੱਗੀ ਸ਼ਾਮੋ ਨਹੀਂ, ਮੈਂ ਜੇ ਜਿਉਂਦੀ ਰਹੀ ਨਾ ਅਤੇ ਜਿਹੜੀ ਚੀਜ਼ ਕਵੇਂਗੀ ਮੈਂ ਤੈਨੂੰ ਦੇ ਦੇਵਾਂਗੀ, ਮੇਰੇ ਬਾਰੇ ਪੁੱਛਣਗੇ, ਤੇਰੇ 'ਤੇ ਜ਼ੁਲਮ ਕਰਨਗੇ, ਭੈਣੇ ਕਿਸੇ ਨੂੰ ਦੱਸੀ ਨਾ, ਮੈਂ ਆਪਣੇ ਪੁੱਤਰ ਨੂੰ ਮਿਲਣਾ। ਮਹਾਰਾਣੀ ਤੁਰ ਲੱਗੀ ਅਤੇ ਸ਼ਾਮੋ ਕਹਿਣ ਲੱਗੀ ਮਹਾਰਾਣੀ ਜਿੰਦਾਂ ਤੁਸੀਂ ਫੜਿਆ ਜਾਣਾ, ਕਿਉਂਕਿ ਇਹ ਕਾਦਰ ਦੀ ਕੁਦਰਤ, ਆਪਾਂ ਇਕੱਠੀਆਂ ਇੱਕੋ ਪਿੰਡ 'ਚ ਜੰਮੀਆਂ, ਇੱਕੋ ਪਿੰਡ 'ਚ ਖੇਡੀਆਂ, ਇੱਕੋ ਪਿੰਡ 'ਚ ਪਲੀਆਂ, ਤੁਸੀਂ ਰਾਣੀ ਬਣ ਗਏ, ਮੈਂ ਤੁਹਾਡੀ ਦਾਸੀ ਬਣ ਗਈ। ਕਹਿਣ ਲੱਗੀ ਤੁਹਾਡਾ ਰੰਗ ਗੋਰਾ ਚਿੱਟਾ, ਮੇਰਾ ਰੰਗ ਕਾਲਾ ਹੈ। ਮਹਾਰਾਣੀ ਸਾਹਿਬਾ ਤੁਸੀਂ ਰੰਗ ਤੋਂ ਹੀ ਫੜੇ ਜਾਣਾ। ਮਹਾਰਾਣੀ ਜਿੰਦਾ ਕਹਿਣ ਲੱਗੀ ਨਹੀਂ ਸ਼ਾਮੋ, ਮੈਂ ਸਿਆਸਤ ਨਹੀਂ ਖੇਡੀ, ਪਰ ਮੈਂ ਸਿਆਸਤ ਨੂੰ ਜਾਣਦੀ ਜ਼ਰੂਰ ਹਾਂ। ਲਾਗੇ ਇੱਕ ਦੀਵਾ ਬਲ ਰਿਹਾ ਸੀ, ਮਹਾਰਾਣੀ ਜਿੰਦਾ ਨੇ ਦੀਵਾ ਦੇ ਉੱਪਰ ਹੱਥ ਕੀਤਾ, ਕਾਲਖ ਹੱਥ ਨੂੰ ਲੱਗ ਗਈ, ਦੋਨਾਂ ਹੱਥਾਂ ਨੂੰ ਲਾ ਕੇ ਆਪਣੇ ਚਿਹਰੇ 'ਤੇ ਲਾ ਲਈ। ਦੱਸ ਸ਼ਾਮੋ ਹੁਣ ਮੈਂ ਪਹਿਚਾਣੀ ਜਾਂਦੀ ਹਾਂ? ਨਹੀਂ ਮਹਾਰਾਣੀ ਜਿੰਦਾ ਤੁਸੀਂ ਨਹੀਂ ਪਹਿਚਾਣੇ ਜਾਂਦੇ,
ਔਰ ਮੇਰੀ ਇੱਕ ਗੱਲ ਹੋਰ ਯਾਦ ਰੱਖਿਓ, ਬੰਦਾ ਜਿਉਂਦੇ ਜੀ ਆਪਣੇ ਮੂੰਹ ਨੂੰ ਕਦੀ ਆਪ ਕਾਲਖ ਨਹੀਂ ਲਾਉਂਦਾ। ਹਾਲਾਤ ਬੰਦੇ ਤੋਂ ਕੀ ਕਰਵਾ ਦਿੰਦੇ ਨੇ। ਮਹਾਰਾਣੀ ਜਿੰਦਾ ਤੁਰੀ ਗਾਗਰ ਚੱਕ ਕੇ ਟੁੱਟੀ ਜੁੱਤੀ ਦਾਸੀ ਦੀ ਪੈਰੀ ਪਾ ਲਈ ਹੈ, ਠਿੱਬੀ ਜੁੱਤੀ ਜਿਹਨੂੰ ਆਖਿਆ ਜਾਂਦਾ ਹੈ। ਦੋ ਕੁ ਕਦਮ ਪੁੱਟੇ ਤੇ ਪਹਿਰੇਦਾਰ ਨੂੰ ਸ਼ੱਕ ਪੈ ਗਿਆ, ਉਹਨੇ ਆਵਾਜ਼ ਮਾਰੀ, ਕਹਿੰਦਾ ਰੁੱਕ ਜਾਓ, ਕਿੱਥੇ ਚੱਲੇ ਹੋ, ਕੌਣ ਹੋ? ਉਹਨੇ ਲਾਈਟ ਲੈ ਕੇ ਮਹਾਰਾਜ ਦੀ ਜਿੰਦਾਂ ਦੇ ਚਿਹਰੇ ਵੱਲ ਤੱਕਿਆ, ਪਰ ਉਹਨੂੰ ਕਲੀਅਰ ਨਹੀਂ ਹੋਇਆ ਵੀ ਇਹ ਦਾਸੀ ਹੈ ਜਾਂ ਰਾਣੀ ਹੈ। ਕਿੱਥੇ ਚੱਲੇ ਹੋ? ਮਹਾਰਾਣੀ ਕਹਿਣ ਲੱਗੀ, ਮੈਂ ਸ਼ਾਮੋ ਆ ਮਹਾਰਾਣੀ ਦੀ ਦਾਸੀ, ਮੈਂ ਜਲ ਲੈਣ ਚੱਲੀ ਹਾਂ, ਮਹਾਰਾਣੀ ਜਿੰਦਾਂ ਦੇ ਇਸ਼ਨਾਨ ਲਈ ਰੋਜ਼ ਲੈਣ ਵਾਸਤੇ ਜਾਂਦੀ ਹਾਂ ਜਲ, ਮੈਨੂੰ ਦਰਵਾਜ਼ਾ ਖੋਲ੍ਹ ਦਿਓ। ਉਹਨੇ ਦਰਵਾਜ਼ਾ ਖੋਲ੍ਹ ਦਿੱਤਾ, ਮਹਾਰਾਣੀ ਜਿੰਦਾਂ ਨੇ ਕਿਲੇ ਤੋਂ ਬਾਹਰ ਪੈਰ ਰੱਖਿਆ, ਪਰ ਹੌਲੀ ਹੌਲੀ ਤੁਰ ਰਹੀ ਹੈ, ਕਾਹਲੀ ਨਾਲ ਨਹੀਂ, ਕਿਉਂਕਿ ਮਹਾਰਾਣੀ ਜਾਣਦੀ ਹੈ ਵੀ ਪਹਿਰੇਦਾਰ ਹਜੇ ਦਰਵਾਜ਼ੇ 'ਚ ਖੜ੍ਹਾ ਹੈ। ਦਰਵਾਜ਼ਾ ਖੁੱਲ੍ਹਾ ਹੈ, ਲਾਈਟ ਬਾਹਰ ਆ ਰਹੀ ਹੈ, ਪਤਾ ਹੈ ਜੇ ਕਾਹਲੀ ਕੀਤੀ ਤਾਂ ਫੜੀ ਜਾ ਸਕਦੀ ਹੈ। ਇੰਨੇ ਚਿਰ ਨੂੰ ਲਾਈਟ ਜਦੋਂ ਬੰਦ ਹੋਈ, ਦਰਵਾਜ਼ਾ ਬੰਦ ਹੋਇਆ, ਮਹਾਰਾਣੀ ਜਿੰਦਾਂ ਬੜੀ ਕਾਹਲੀ ਦੇ ਨਾਲ ਤੁਰੀ। ਗੋਮਤਾ ਨੇ ਦੱਸਿਆ ਸੀ ਮਹਾਰਾਣੀ ਜਿੰਦਾ ਗੰਗਾ ਦੇ ਕੰਢੇ 'ਤੇ ਪਹੁੰਚ ਕੇ ਉੱਧਰ ਨੂੰ ਤੁਰਨਾ, ਕੰਢੇ ਕੰਢੇ ਜਿੱਧਰੋਂ ਪਾਣੀ ਆਉਂਦਾ। ਹੁਣ ਰਾਤ ਦਾ ਹਨੇਰਾ, ਪਤਾ ਕਿੱਦਾਂ ਲੱਗੇ, ਸਵੇਰਕ ਦਾ ਸਮਾਂ ਹੈ। ਮਹਾਰਾਣੀ ਜਿੰਦਾ ਨੇ ਘਾਹ ਤੋੜਿਆ ਔਰ ਪਾਣੀ 'ਚ ਸੁੱਟ ਦਿੱਤਾ। ਜਿੱਧਰੋਂ ਪਾਣੀ ਆਉਂਦਾ ਪਤਾ ਲੱਗ ਗਿਆ ਵੀ ਪਾਣੀ ਜਾਂਦਾ ਕਿੱਧਰ ਨੂੰ ਆਉਂਦਾ, ਕਿੱਧਰੋਂ ਕੰਢੇ ਕੰਢੇ ਤੁਰਨ ਲੱਗ ਪਈ। ਮਹਾਰਾਣੀ ਜਿੰਦਾ ਕਦੀ ਇਕੱਲੀ ਇੱਦਾਂ ਤੁਰੀ ਨਹੀਂ ਸੀ ਨੰਗੇ ਪੈਰੀ ਜਿੱਦਾਂ ਅੱਜ ਤੁਰੀ ਹੈ। ਪੈਰਾਂ 'ਚ ਛਾਲੇ, ਜ਼ਖਮੀ ਸਰੀਰ ਦਿਨ ਦਾ ਚੜਾ ਹੋ ਗਿਆ। ਰਾਮਨਗਰ ਦੇ ਪੱਤਣ 'ਤੇ ਪਹੁੰਚ ਗਈ ਜਿਵੇਂ ਗੋਮਤਾ ਨੇ ਦੱਸਿਆ ਸੀ, ਅਤੇ ਸਾਹਮਣੇ ਬੇੜੀ ਖੜੀ ਹੈ। ਮਹਾਰਾਣੀ ਜਿੰਦਾ ਬੇੜੀ 'ਚ ਬੈਠੀ ਅਤੇ ਪਾਰ ਹੋ ਗਈ। ਬੇੜੀ ਤੋਂ ਉਤਰੀ, ਭੁੱਖ ਬਹੁਤ ਲੱਗੀ ਹੈ, ਪਿਆਸ ਬਹੁਤ ਲੱਗੀ ਹੈ, ਸਰੀਰ ਕੰਬਦਾ ਹੈ, ਸਰੀਰ ਜ਼ਖਮੀ ਹੋ ਗਿਆ। ਦੂਰ ਦੂਰ ਤੱਕ ਨਿਗਾਹ ਮਾਰ ਕੇ ਕਹਿੰਦੀ ਹੈ ਵੀ ਗੋਮਤਾ ਨੇ ਕਿਹਾ ਸੀ ਮਹਾਰਾਣੀ ਜਿੰਦਾ ਮੰਦਰ ਇੱਕ ਨਜ਼ਰ ਆਵੇਗਾ, ਪਰ ਮੰਦਰ ਦੇਖਦਾ ਨਹੀਂ, ਕੁਝ ਪੈਂਡਾ ਤੈਅ ਕੀਤਾ ਅਤੇ ਮੰਦਰ ਸਾਹਮਣੇ ਹੈ। ਮੰਦਰ 'ਤੇ ਦੇਖ ਗਿਆ, ਹੁਣ ਤੁਰਿਆ ਨਹੀਂ ਜਾਂਦਾ। ਦਸ ਕੁ ਕਦਮ ਪੁੱਟਦੀ ਹੈ, ਫਿਰ ਬਹਿ ਜਾਂਦੀ ਹੈ, ਫਿਰ ਕਦਮ ਪੁੱਟਦੀ ਹੈ, ਫਿਰ ਬਹਿ ਜਾਂਦੀ। ਪਿਆਸ ਬਹੁਤ ਲੱਗੀ, ਸਾਹਮਣੇ ਕੁਝ ਕੁੜੀਆਂ ਖੂਹ ਤੋਂ ਪਾਣੀ ਭਰ ਰਹੀਆਂ ਸਨ। ਹੌਲੀ ਹੌਲੀ ਉਹਨਾਂ ਕੋਲ ਜਾ ਕੇ ਕਹਿਣ ਲੱਗੀ, ਭੈਣੋ ਮੈਨੂੰ ਪਿਆਸ ਲੱਗੀ ਹੈ, ਮੈਨੂੰ ਪਾਣੀ ਪਿਆ ਦੋਗੀਆਂ? ਉਹਨਾਂ ਨੇ ਦੇਖਿਆ ਵੀ ਇਹਦਾ ਚਿਹਰਾ ਬਹੁਤ ਸੋਹਣਾ ਹੈ, ਪਰ ਹੈ ਇਹਦਾ ਜਿਹੜਾ ਬਾਣਾ ਪਹਿਰਾਵਾ ਪਾਇਆ ਵੀ ਇਹ ਭਿਖਾਰਨ ਨੇ। ਦੇਖ ਕੇ ਕਹਿਣ ਲੱਗੀਆਂ ਵੀ ਪਾਣੀ ਪੀਣਾ, ਸਾਡੇ ਕੋਲ ਕੋਈ ਬਰਤਨ ਨਹੀਂ, ਅਤੇ ਬੁੱਕ ਕਰ, ਪਾਣੀ ਪਿਆ ਦਿੰਦੀ ਹਾਂ। ਜਦੋਂ ਮਹਾਰਾਣੀ ਜਿੰਦਾ ਨੇ ਬੁੱਕ ਕੀਤਾ ਅਤੇ ਉੱਚੀ ਉੱਚੀ ਹੱਸਣ ਲੱਗ ਪਈਆਂ, ਕਹਿੰਦੀਆਂ ਦੇਖ ਇਹ ਮੰਗਤੀ ਨੂੰ ਬੁੱਕ ਕਰਕੇ ਪਾਣੀ ਵੀ ਨਹੀਂ ਪੀਣਾ ਆਉਂਦਾ। ਅੱਜ ਤੱਕ ਮਹਾਰਾਣੀ ਜਿੰਦਾ ਨੇ ਕਦੀ ਬੁੱਕ ਕਰਕੇ ਪਾਣੀ ਨਹੀਂ ਸੀ ਪੀਤਾ। ਮੈਂ ਕਹਿੰਦੀ ਹੁੰਦੀ ਰੱਬ ਦਾ ਦਿੱਤਾ ਸਾਰਾ ਕੁਝ ਬੰਦੇ ਕੋਲ ਹੋਵੇ ਅਤੇ ਬੰਦਾ ਰੱਬ ਦੀ ਕਦਰ ਨਾ ਕਰੇ। ਪਰਮਾਤਮਾ ਦਾ ਦਿੱਤਾ ਹੋਇਆ ਸਾਰਾ ਕੁਝ ਇਨਸਾਨ ਤੋਂ ਹੋਵੇ, ਧੀਆਂ ਪੁੱਤਰ ਦੀਆਂ ਦਾਤਾਂ, ਸਭ ਤੋਂ ਵੱਡੀ ਤੰਦਰੁਸਤੀ ਦੀ ਦਾਤ, ਬੰਦਾ ਹੰਕਾਰੀ ਹੋ ਜਾਵੇ, ਰੱਬ ਦਾ ਧੰਨਵਾਦ ਨਾ ਕਰੇ ਅਤੇ ਰੱਬ ਦਾ ਸ਼ਰੀਕ ਅਖਵਾਉਂਦਾ ਹੈ, ਉਹ ਗੁਨੇਗਾਰ ਹੁੰਦਾ ਹੈ, ਉਹ ਪਾਪਾਂ ਦਾ ਭਾਗੀ ਹੁੰਦਾ ਹੈ। ਜਦੋਂ ਕਿਸੇ 'ਤੇ ਬਿਪਤਾ ਪੈਂਦੀ ਹੈ ਤਾਂ ਫਿਰ ਪਤਾ ਲੱਗਦਾ ਬਿਪਤਾ ਬਹੁਤ ਮਾੜੀ ਚੀਜ਼ ਹੁੰਦੀ ਹੈ। ਜਦੋਂ ਕੁੜੀਆਂ ਹੱਸਣ ਲੱਗ ਪਈਆਂ, ਨਾ ਦੇਖੋ ਭਖਾਰ ਨੂੰ, ਤਾਂ ਬੁੱਕ ਕਰਕੇ ਪਾਣੀ ਵੀ ਨਹੀਂ ਪੀਣਾ ਹੁੰਦਾ। ਮਹਾਰਾਣੀ ਜਿੰਦਾਂ ਦੀਆਂ ਤਾਹਾਂ ਨਿਕਲ ਗਈਆਂ, ਕਹਿੰਦੀ ਅੱਜ ਮੈਂ ਭਖਾਰਨ ਬਣ ਗਈ, ਪਰ ਅਸੀਂ ਮਾਲਕ ਪੰਜਾਬ ਦੇ, ਓਏ ਮੈਂ ਪੰਜਾਬ ਦੇ ਵੱਡੇ ਰਾਜੇ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ, ਮੈਂ ਕੰਵਰ ਦਲੀਪ ਦੀ ਮਾਂ, ਚਾਂਦੀ ਦੇ ਥਾਲ ਸੋਨੇ ਦੇ ਚਮਚਿਆਂ ਨਾਲ ਖਾਣ ਵਾਲੀ, ਅੱਜ ਮੈਂ ਭਖਾਰਨ ਬਣ ਗਈ, ਮੇਰੇ ਤੋਂ ਮੇਰਾ ਪੁੱਤ ਖੋ ਲਿਆ, ਮੇਰੇ ਤੋਂ ਮੇਰਾ ਪਰਿਵਾਰ ਖੋ ਲਿਆ। ਰੋਂਦੀ ਹੋਈ ਮਹਾਰਾਣੀ ਜਿੰਦਾ ਆਪਣੇ ਹਾਲਾਤਾਂ

ਜਿਹਦੇ ਉੱਤੇ ਬੀਤ ਜਾਵੇ ਹੋਣੀਏ, ਛੱਡਦੀ ਨਾ ਪੱਲੇ ਵਿੱਚ ਕੱਖ ਦੀ। ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਮਹਾਰਾਜ ਸਾਰਿਆਂ ਨੂੰ ਸੋਝੀ ਬਖਸ਼ਿਸ਼ ਕਰਨ। ਇਤਿਹਾਸ ਵਿੱਚੋਂ ਅਸੀਂ ਇਸ ਪ੍ਰਸੰਗ 'ਚੋਂ ਇੱਕ ਕਵਿਤਾ ਦੀ ਸ਼ੋਰਟ ਅੰਦਰ ਹੋਰ ਸਾਂਝ ਪਾਉਣੀਆਂ ਸਾਡਾ ਇਹ ਉਪਰਾਲਾ ਕੋਸ਼ਿਸ਼ ਹੈ ਵੀ ਕੱਲ੍ਹ ਦੇ ਦੀਵਾਨਾਂ ਅੰਦਰ ਅਸੀਂ ਆਪ ਜੀ ਦੇ ਨਾਲ ਕੋਈ ਹੋਰ ਪ੍ਰਸੰਗ ਸਾਂਝ ਕਰੀਏ। ਮਹਾਰਾਣੀ ਜੰਦਾ ਤੁਰੀ ਹੈ, ਉਸ ਮੰਦਰ 'ਚ ਪਹੁੰਚ ਗਈ ਹੈ ਜਿੱਥੇ ਗੋਮਤਾ ਨੇ ਕਿਹਾ ਸੀ ਮਹਾਰਾਣੀ ਜੰਦਾ ਮੈਂ ਤੁਹਾਡੀ ਉਡੀਕ ਕਰਾਂਗੀ। ਫਕੀਰਨੀਆਂ ਵਾਲਾ ਭੇਸ ਬਣਾਇਆ ਹੈ ਮਹਾਰਾਣੀ ਜੰਦਾ ਨੇ, ਜ਼ਖਮੀ ਹੋਇਆ, ਸਰੀਰ ਤੁਰਿਆ ਨਹੀਂ ਜਾਂਦਾ, ਪਰ ਅੱਜ ਕਿਸੇ ਨਾ ਕਿਸੇ ਤਰੀਕੇ ਮੰਦਰ 'ਚ ਪਹੁੰਚ ਗਈ। ਸਾਹਮਣੇ ਇੱਕ ਫਕੀਰਨੀ ਬੈਠੀ, ਉਹਦੀਆਂ ਲੰਬੀਆਂ ਲੰਬੀਆਂ ਜਟਾਵਾਂ ਉੱਠੀ ਹੈ, ਆਣ ਕੇ ਮਹਾਰਾਣੀ ਜੰਦਾ ਨੂੰ ਮਿਲੀ, ਕਹਿਣ ਲੱਗੀ ਕੰਨ 'ਚ, ਮਹਾਰਾਣੀ ਜੰਦਾ ਮੈਂ ਤੁਹਾਡੀ ਗੋਮਤਾ, ਮੈਂ ਤੁਹਾਨੂੰ ਝੁੱਕ ਕੇ ਤਾਂ ਨਹੀਂ ਮਿਲੀ, ਕਿਸੇ ਨੂੰ ਸ਼ੱਕ ਹੋ ਸਕਦਾ ਹੈ। ਮਹਾਰਾਣੀ ਸਾਹਿਬਾ ਤੁਸੀਂ ਆ ਗਏ? ਅਤੇ ਮਹਾਰਾਣੀ ਜਿੰਦਾ ਕਹਿਣ ਲੱਗੀ ਨਹੀਂ, ਤੂੰ ਮੇਰੀ ਗੋਮਤਾ ਨਹੀਂ ਹੋ ਸਕਦੀ, ਮੇਰੀ ਗੋਮਤਾ ਦੇ ਤਾਂ ਕੇਸ ਬਹੁਤ ਸੋਹਣੇ ਲੰਮੇ ਲੰਮੇ ਕੇਸ ਤੇਰੀਆਂ 'ਤੇ ਜੜਾਵਾਂ ਨੇ। ਕਹਿਣ ਲੱਗੇ ਮਹਾਰਾਣੀ ਸਾਹਿਬਾ ਮੈਂ ਪਿੱਤਲ ਦੇ ਪੱਤਿਆਂ ਦਾ ਦੁੱਧ ਲਾ ਕੇ ਜਟਾਵਾਂ ਬਣਾਈਆਂ ਨੇ। ਮਹਾਰਾਣੀ ਜਿੰਦਾ ਨੂੰ ਬਿਠਾਇਆ ਅਤੇ ਮਹਾਰਾਣੀ ਕਹਿਣ ਲੱਗੀ ਮੈਨੂੰ ਭੁੱਖ ਬਹੁਤ ਲੱਗੀ ਹੈ, ਅੱਠੀ ਪੈਰੀ ਜਿਹੜਾ ਖਾਣਾ ਮਿਲਦਾ ਸੀ ਉੱਥੋਂ ਦਾ ਜਿਹੜਾ ਪੁਜਾਰੀ, ਉਬਲੇ ਹੋਏ ਚੌਲ ਦੋ ਕੜਛੀਆਂ ਚੌਲਾਂ ਦੀਆਂ ਇੱਕ ਦਾਲ ਦੀ ਪੱਤੇ ਦੇ ਪਾ ਕੇ ਦਿੰਦਾ ਸੀ। ਗੋਮਤਾ ਕਹਿਣ ਲੱਗੀ ਮਹਾਰਾਣੀ ਜਿੰਦਾ ਮੈਂ ਤਾਂ ਕੁਝ ਸਮਾਂ ਪਹਿਲਾਂ ਆਪਣੇ ਹਿੱਸੇ ਦਾ ਖਾਣਾ ਖਾ ਕੇ ਹਟੀ ਹਾਂ, ਜੇ ਮੈਂ ਹੁਣ ਪੁਜਾਰੀ ਕੋਲੇ ਗਈ ਤਾਂ ਉਹਨੇ ਮੈਨੂੰ ਨਾ ਕਰ ਦੇਣੀ ਹੈ, ਤੁਸੀਂ ਜੇ ਆਪਣੇ ਲਈ ਕੁਝ ਖਾਣਾ ਤਾਂ ਤੁਹਾਨੂੰ ਆਪ ਜਾਣਾ ਪਵੇਗਾ। ਗੋਮਤਾ ਮੇਰੀ ਹਾਲਤ 'ਤੇ ਦੇਖ, ਤੈਨੂੰ ਮੇਰੇ 'ਤੇ ਤਰਸ ਨਹੀਂ ਆ ਰਿਹਾ ਅਤੇ ਮੇਰੇ ਤੋਂ ਤੁਰਿਆ ਨਹੀਂ ਜਾ ਰਿਹਾ ਗੋਮਤਾ, ਨਾਲੇ ਤੈਨੂੰ ਪਤਾ ਮੈਂ ਕਦੀ ਅੱਜ ਤੱਕ ਮੰਗ ਕੇ ਖਾਧਾ, ਮੈਨੂੰ ਮੰਗ ਕੇ ਖਾਣਾ ਵੀ ਨਹੀਂ ਆਉਂਦਾ। ਗੋਮਤਾ ਗਈ ਜਾ ਕੇ ਕਹਿਣ ਲੱਗੀ ਉਸ ਪੁਜਾਰੀ ਨੂੰ, ਕਹਿਣ ਲੱਗੀ ਮੇਰੀ ਇੱਕ ਫਕੀਰਨੀ ਭੈਣ ਆਈ ਹੈ, ਉਹ ਬਹੁਤ ਬਿਮਾਰ, ਕੁਝ ਦਿਨਾਂ ਤੋਂ ਉਹਨੇ ਕੁਝ ਖਾਧਾ ਨਹੀਂ, ਅੱਜ ਥੋੜ੍ਹੀ ਜਿਹੀ ਹੋਸ਼ ਆਈ ਹੈ, ਕੁਝ ਖਾਣ ਲਈ ਮੰਗਦੀ ਹੈ, ਤੁਸੀਂ ਦੇ ਦਿਉਂਗੇ? ਉਹਨੇ ਉਸੇ ਤਰ੍ਹਾਂ ਪੱਤੇ 'ਤੇ ਪਾ ਕੇ ਚੌਲ ਔਰ ਦਾਲ ਦੇ ਦਿੱਤੀ। ਮਹਾਰਾਣੀ ਜਿੰਦਾ ਨੇ ਚੌਲ ਔਰ ਦਾਲ ਖਾਧੀ, ਜ਼ਖਮ ਹੋ ਗਏ ਸਨ। ਗੋਮਤਾ ਨੇ ਐਲਾਨ ਕੀਤਾ, ਕੁਝ ਦਿਨ ਰਹੀਆਂ ਅਤੇ ਮਹਾਰਾਣੀ ਜਿੰਦਾ ਕਹਿੰਦੀ ਚੱਲ ਪੰਜਾਬ ਨੂੰ ਚੱਲੀਏ, ਚੱਲ ਗੋਮਤਾ ਕਵਰ ਦਲੀਪ ਸਿੰਘ ਨੂੰ ਮਿਲੀਏ ਤੁਰੀਏ। ਅਤੇ ਪਤਾ ਲੱਗ ਗਿਆ ਸੀ ਵੀ ਮਹਾਰਾਣੀ ਜਿੰਦਾ ਚਨਾਰ ਦੇ ਕਿਲੇ ਤੋਂ ਚਲੇਗੀ, ਥਾਂ ਥਾਂ ਪਹਿਰਾ ਸੀ। ਜਦੋਂ ਮਹਾਰਾਣੀ ਜਿੰਦਾ ਨੇ ਦੇਖਿਆ ਕਹਿਣ ਲੱਗੀ ਨਹੀਂ, ਹੁਣ ਆਪਾਂ ਪੰਜਾਬ ਨਹੀਂ ਜਾ ਸਕਦੇ, ਪਰਮਾਤਮਾ ਵੱਲ, ਅਕਾਲ ਪੁਰਖ ਵੱਲ, ਉਸ ਵਾਹਿਗੁਰੂ ਵੱਲ ਉਹਨੂੰ ਯਾਦ ਕਰਕੇ ਕਹਿੰਦੀ ਹੈ, ਪਰਮਾਤਮਾ ਕੋਈ ਹੈ ਐਸੀ ਜਗ੍ਹਾ ਜਿੱਥੇ ਮੈਂ ਆਪਣਾ ਸਿਰ ਲੁਕੋ ਸਕਾਂ? ਇਹ ਪੰਜਾਬ ਦੇ ਰਾਜੇ ਦੀ ਮਹਾਰਾਣੀ ਹੈ, ਕੋਈ ਹੈ ਇੱਦਾਂ ਦੀ ਜਗ੍ਹਾ ਜਿੱਥੇ ਮੈਂ ਕੁਝ ਸਮਾਂ ਰੋਕ ਲਵਾਂ, ਆਪਣਾ ਸਿਰ ਲੁਕੋ ਸਕਾਂ? ਮੈਨੂੰ ਢੋਈ ਨਹੀਂ ਮਿਲਦੀ। ਇੱਕਦਮ ਨਿਗਾਹ ਗਈ ਗੋਮਤਾ, ਨਹੀਂ ਆਪਾਂ ਨੇਪਾਲ ਨੂੰ ਚੱਲੀਏ, ਉੱਥੋਂ ਦਾ ਜਿਹੜਾ ਰਾਜਾ ਹੈ ਰਾਣਾ ਜੰਗ ਬਹਾਦਰ, ਉਹ ਆਪਣੇ ਮਾਮੇ ਦੇ ਨਾਲ 5 ਸਾਲ ਸ਼ੇਰੇ ਪੰਜਾਬ ਦੇ ਦਰਬਾਰ ਅੰਦਰ ਰਿਹਾ, ਛੋਟੀ ਉਮਰ 'ਚ ਉਹਦੇ ਦਿਲ ਅੰਦਰ ਮਹਾਰਾਜੇ ਦਾ, ਸ਼ੇਰੇ ਪੰਜਾਬ ਦਾ ਬਹੁਤ ਸਤਿਕਾਰ। ਆਪਾਂ ਨੇਪਾਲ ਪਹੁੰਚ ਦਈਏ, ਤੁਰੀਆਂ ਜਾਂਦੀਆਂ, ਇੱਕ ਫਕੀਰ ਦੀ ਕੁਟੀਆ ਮਿਲੀ, ਉੱਥੇ ਚਲੇ ਗਈ। ਉਹਨੇ ਕਿਹਾ ਵੀ ਦੇਵੀ ਉਹ ਕੌਣ? ਭੇਸ ਤੇ ਫਕੀਰਨੀਆਂ ਵਾਲਾ ਬਣਾਇਆ। ਕਹਿਣ ਲੱਗੀਆਂ ਵੀ ਅਸੀਂ ਨੇਪਾਲ ਜਾਣਾ ਹੈ। ਉਹਨੇ ਕਿਹਾ ਵੀ ਬੈਠੋ, ਮੈਂ ਕੁਝ ਖਾਣ ਨੂੰ ਦੇ ਦਿੰਦਾ, ਚਣੇ ਭੁੱਜੇ, ਕੁਝ ਫਲ ਦੇ ਦਿੱਤੇ, ਚਿੱਪੀ 'ਚੋਂ ਪਾਣੀ ਦੇ ਦਿੱਤਾ। ਸਾਧੂਆਂ ਤੋਂ ਇੱਕ ਬਰਤਨ ਹੁੰਦਾ ਜਿਹਨੂੰ ਚਿੱਪੀ ਆਖਿਆ ਜਾਂਦਾ ਹੈ। ਮਹਾਰਾਣੀ ਜਿੰਦਾ ਨੇ ਦੇਖਿਆ ਵੀ ਇਹ ਸਾਧੂ ਹੈ ਸਿਆਣੀ ਉਮਰ ਦਾ, ਪਰ ਜਦੋਂ ਉਹਦੀਆਂ ਅੱਖਾਂ ਵੱਲ ਦੇਖਿਆ ਵੀ ਕੋਈ, ਕਈ ਵਾਰੀ ਇਹ ਹੁੰਦਾ ਵੀ ਕੋਈ ਬਚਪਨ ਤੋਂ ਹੀ ਸਾਧੂ ਬਣ ਜਾਂਦਾ ਅਤੇ ਕੋਈ ਮਗਰੋਂ ਸਾਧੂ ਵਾਲਾ ਭੇਸ ਧਾਰਨ ਕਰਦਾ, ਪਰ ਕਈ ਵਾਰੀ ਕੋਈ ਪਖੰਡੀ ਵੀ ਸਾਧੂ ਬਣ ਜਾਂਦਾ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਲੱਗਦਾ। ਸਾਧੂ ਤਾਂ ਇੱਕ ਮਨ ਦੀ ਅਵਸਥਾ ਹੁੰਦੀ, ਮਨ ਸਾਧ ਲੈਣਾ ਸਾਧੂ ਉਹ ਹੁੰਦਾ ਹੈ, ਪਹਿਰਾਵਾ ਪਾਉਣਾ ਸਾਧੂ ਨਹੀਂ ਕੋਈ ਬਣ ਜਾਂਦਾ। ਮਹਾਰਾਣੀ ਨੂੰ ਪੁੱਛਦਾ ਵੀ ਤੁਸੀਂ ਕੌਣ ਹੋ, ਕਿੱਥੋਂ ਆਈ ਹਾਂ? ਅਤੇ ਮਹਾਰਾਣੀ ਜਿੰਦਾ ਕਹਿਣ ਲੱਗੀ ਤੁਸੀਂ ਦੱਸੋ। ਉਹਨੇ ਜਦੋਂ ਵਿਚਾਰਾਂ ਕਰਦਿਆਂ ਦੱਸਿਆ, ਕਹਿੰਦਾ ਵੀ ਮੈਂ ਦਰਅਸਲ ਸ਼ੁਰੂ ਤੋਂ ਸਾਧੂ ਨਹੀਂ ਹਾਂ, ਮੈਂ ਸਾਧੂ ਹੁਣ ਬਣਿਆ, ਮੈਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਅੰਦਰ ਨੌਕਰੀ ਕੀਤੀ ਹੈ। ਜੋ ਉਸ ਸਾਧੂ ਨੇ ਜਦੋਂ ਸ਼ੇਰੇ ਪੰਜਾਬ ਦਾ ਨਾਂ ਲਿਆ ਤੇ ਮਹਾਰਾਣੀ ਜਿੰਦਾ ਦੀਆਂ ਅੱਖਾਂ ਚੋਂ ਤ੍ਰਿਪ ਤ੍ਰਿਪ ਹੰਝੂ ਚੱਲਣ ਲੱਗ ਪਏ। ਜਿਸ ਸ਼ੇਰੇ ਪੰਜਾਬ ਦੀ ਫੌਜ ਅੰਦਰ ਤੁਸੀਂ ਨੌਕਰੀ ਕੀਤੀ ਹੈ ਨਾ, ਮੈਂ ਉਸੇ ਸ਼ੇਰੇ ਪੰਜਾਬ ਦੀ ਵਿਧਵਾ ਹਾਂ। ਜੇ ਤੁਸੀਂ ਸ਼ੁਰੂ ਤੋਂ ਸਾਧੂ ਨਹੀਂ ਤੇ ਮੈਂ ਵੀ ਬਚਪਨ ਤੋਂ ਫਕੀਰਨੀ ਨਹੀਂ,
ਮੈਂ ਰਾਣੀ ਆ ਮਹਾਰਾਣੀ ਜਿੰਦਾਂ ਦੇ ਗੱਲ ਕਹਿਣ ਦੀ ਦੇਰ ਸਾਧੂ ਮਹਾਰਾਣੀ ਜਿੰਦਾਂ ਦੇ।

ਸਾਧੂ ਮਹਾਰਾਣੀ ਜਿੰਦਾ ਦੇ ਪੈਰਾਂ 'ਚ ਡਿੱਗ ਪਿਆ, ਕਹਿਣ ਲੱਗਾ, ਮਹਾਰਾਣੀ ਸਾਹਿਬਾ, ਮੈਂ ਇਸ ਘਰ ਦਾ ਲੂਣ ਖਾਧਾ ਹੈ, ਮੈਂ ਇਸ ਘਰ ਦਾ ਨਮਕ ਖਾਧਾ ਹੈ, ਮੇਰੇ ਸਰੀਰ 'ਚ ਜਾਨ ਨਹੀਂ, ਮੈਂ ਤਲਵਾਰ ਲੈ ਕੇ ਇਹਨਾਂ ਨੂੰ ਮੁਕਾਬਲਾ ਇਹਨਾਂ ਦਾ ਕਰਾਂ, ਪਰ ਦੱਸੋ ਮੈਂ ਹੋਰ ਮਦਦ ਕੀ ਕਰ ਸਕਦਾ, ਸਾਨੂੰ ਨੇਪਾਲ ਪਹੁੰਚਾ ਦੇ। ਉਹ ਫਕੀਰ ਦੇ ਨਾਲ ਮਹਾਰਾਣੀ ਜਿੰਦਾ ਨੇਪਾਲ ਪਹੁੰਚੀ ਹੈ, ਰਾਣਾ ਜੰਗ ਬਹਾਦਰ ਦੇ ਦਰਬਾਰ ਅੰਦਰ ਹੈ, ਜਾ ਕੇ ਧਾਹਾ ਮਾਰਦੀ ਕਹਿੰਦੀ, ਮੈਂ ਸ਼ੇਰੇ ਪੰਜਾਬ ਦੀ ਵਿਧਵਾ। ਰਾਣਾ ਜੰਗ ਬਹਾਦਰ ਨੂੰ ਮਹਾਰਾਣੀ ਜਿੰਦਾ ਕੀ ਕਹਿੰਦੀ ਹੈ, ਕਵਿਤਾ ਵਿਰਾਗਮਈ, ਦਿਲ ਨੂੰ ਝੰਜੋੜਨ ਵਾਲੀ ਮੇਰੇ ਸਾਥ।

ਮਹਾਰਾਣੀ ਜਿੰਦਾ ਨੇਪਾਲ ਪਹੁੰਚੀ ਹੈ, ਕਿਵੇਂ ਕਵਰ ਦਲੀਪ ਸਿੰਘ ਨੂੰ ਮਿਲੀ। ਅਗਲਾ ਇਤਿਹਾਸ ਵੀ ਬਹੁਤ ਲੰਬੇਰਾ ਹੈ, ਪਰ ਅਸੀਂ ਇੱਥੇ ਹੀ ਇਤਿਹਾਸ ਨੂੰ ਸੰਕੋਚਦੇ ਹਾਂ। ਧੰਨਵਾਦ ਕਰਦੇ ਹਾਂ ਅਸੀਂ ਸਮੁੱਚੀਆਂ ਸੰਗਤਾਂ ਦਾ, ਜਿਨ੍ਹਾਂ ਨੇ ਬੇਅੰਤ ਮਾਣ ਸਤਿਕਾਰ ਦੇ ਕੇ ਨਵਾਜਿਆ। ਅਸੀਂ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਬਹੁਤ ਵਾਰ ਇੱਦਾਂ ਹੁੰਦਾ ਵੀ ਕਈ ਵਾਰੀ ਕੋਈ ਇਨਸਾਨ ਸਾਡੇ ਤੋਂ ਲੰਮਾ ਸਮਾਂ ਰਹਿੰਦਾ ਅਤੇ ਸਾਨੂੰ ਉਹਦੀ ਪਰਖ ਨਹੀਂ ਹੁੰਦੀ। ਕਈ ਵਾਰੀ ਇਨਸਾਨ ਦੀ ਅਸੀਂ ਪਰਖ ਕਰ ਲੈਂਦੇ ਹਾਂ, ਪਰ ਬਹੁਤ ਵਾਰ ਲੰਮਾ ਸਮਾਂ ਸਾਡੇ ਨਾਲ ਰਹਿਣ ਵਾਲੇ ਇਨਸਾਨ ਦੀ ਵੀ ਸਾਨੂੰ ਪਰਖ ਨਹੀਂ ਹੁੰਦੀ। ਮੈਂ ਕਹਿੰਦੀ ਸਦਾ ਉਸ ਵਾਹਿਗੁਰੂ ਦੇ ਰੰਗ ਅੰਦਰ ਰਹੋ। ਇਹ ਜ਼ਰੂਰੀ ਨਹੀਂ ਵੀ ਠੰਡੀ ਜਗ੍ਹਾ 'ਤੇ ਰਹਿਣ ਵਾਲੀ ਹਰ ਕੋਈ ਚੀਜ਼ ਠੰਡੀ ਹੋਵੇ, ਅਤੇ ਜ਼ਰੂਰੀ ਨਹੀਂ ਵੀ ਗਰਮ ਜਗ੍ਹਾ 'ਚ ਰਹਿਣ ਵਾਲੀ ਚੀਜ਼ ਵੀ ਹਰ ਕੋਈ ਗਰਮ ਹੋਵੇ। ਤੁਸੀਂ ਦੇਖਿਆ ਜਿਹੜੀ ਮੱਛਲੀ ਪਾਣੀ 'ਚ ਰਹਿੰਦੀ ਹੈ, ਉਹ ਰਹਿੰਦੀ ਤਾਂ ਪਾਣੀ 'ਚ ਹੈ, ਉਹਦਾ ਜੀਵਨ ਪਾਣੀ ਹੈ, ਪਰ ਉਹਦੀ ਤਸੀਰ ਗਰਮ ਹੁੰਦੀ ਹੈ। ਗੁਰੂ ਘਰ 'ਚ ਰਹਿਣਾ, ਹੰਕਾਰ ਨਾ ਆਵੇ, ਨਿਮਰਤਾ ਬਣੀ ਰਹੇ। ਬੰਦਾ ਬੰਦੇ ਨੂੰ ਮਾਤ ਦੇ ਸਕਦਾ, ਪਰ ਰੱਬ ਨੂੰ ਮਾਤ ਨਹੀਂ ਦੇ ਸਕਦਾ। ਕਈ ਵਾਰੀ ਅਸੀਂ ਇਹ ਕਹਿੰਦੇ ਹਾਂ ਵੀ ਜਿਹੜਾ ਫਲਾਨਾ ਬੰਦਾ ਗੁਨਾਹ ਕਰਦਾ ਉਹ ਵਾਧਾ ਫੁੱਲਦਾ ਜਾ ਰਿਹਾ, ਫਲਾਨੇ ਬੰਦੇ ਨੇ ਨੁਕਸਾਨ ਕੀਤਾ ਪਰ ਉਹਦਾ ਨੁਕਸਾਨ ਨਹੀਂ ਹੋ ਰਿਹਾ। ਅਤੇ ਮੈਂ ਕਹਿੰਦੀ ਹਾਂ ਵੀ ਜੇ ਤੁਸੀਂ ਕੰਡੇ ਬੀਜੋਗੇ ਕਿੱਕਰਾਂ ਦੇ, ਤੁਸੀਂ ਬੀਜ ਬੀਜੋਗੇ ਨਾ ਅਤੇ ਕਿੱਕਰਾਂ ਦੇ ਨਾਲ ਕੰਡੇ ਜ਼ਰੂਰ ਆਉਣਗੇ। ਇਹ ਮਤ ਸੋਚੋ ਤੁਹਾਨੂੰ ਗੁਨਾਹਾਂ ਦੀ ਸਜ਼ਾ ਨਹੀਂ ਮਿਲਣੀ। ਜੇ ਤੁਹਾਡੇ ਕੀਤੇ ਹੋਏ ਪੁੰਨ ਤੁਹਾਡੇ ਬੱਚਿਆਂ ਨੂੰ, ਪੋਤੇ ਪੜਪੋਤਿਆਂ ਨੂੰ ਅੱਗੇ ਸੁੱਖ ਦੇ ਸਕਦੇ ਆ, ਤੁਹਾਡੇ ਕੀਤੇ ਪਾਪ ਵੀ ਤੁਹਾਨੂੰ ਅੱਗੇ ਜਾ ਕੇ ਦੁੱਖ ਦੇਣਗੇ, ਭਾਵੇਂ ਤੁਹਾਡੇ ਪਰਿਵਾਰ ਦੇ ਬੱਚਿਆਂ ਦੇ ਰੂਪ ਅੰਦਰ ਹੋਵੇ। ਸਦਾ ਇਹ ਅਰਦਾਸ ਕਰਨੀ ਮਹਾਰਾਜ, ਅਣਜਾਣੇ 'ਚ ਗਲਤੀਆਂ ਨਾ ਹੋ ਜਾਣ, ਤੁਸੀਂ ਸੇਵਾ ਲੈ ਲੈਣੀ। ਅਤੇ ਮੈਂ ਆਪਣੇ ਬਾਰੇ ਤਾਂ ਇਹ ਕਹਿੰਦੀ ਹੁੰਦੀ ਹਾਂ ਵੀ ਬਹੁਤ ਸਾਰੇ ਔਗਣ ਸਾਡੇ 'ਚ ਨਹੀਂ ਮਹਾਰਾਜ, ਪੜਦੇ ਕੱਜ ਲੈਣ ਸਾਡੇ ਲਈ ਅਰਦਾਸ ਕਰਿਓ। ਅਸੀਂ ਇਸੇ ਤਰ੍ਹਾਂ ਸੰਗਤ ਦੇ ਜੋੜੇ ਝਾੜਨ ਦੀ ਸੇਵਾ ਕਰਦੇ ਰਹੀਏ। ਮੈਂ ਨਾ ਆਵੇ, ਹੰਕਾਰ ਨਾ ਆਵੇ, ਹੰਕਾਰ ਕਦੀ ਵੀ ਗੁਰੂ ਘਰ 'ਚ ਭਾਉਂਦਾ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਸਾਰਿਆਂ 'ਤੇ ਮੇਰ ਭਰਿਆ ਹੱਥ ਰੱਖਣਾ, ਫਿਰ ਤੋਂ ਅਸੀਂ ਧੰਨਵਾਦ ਕਰਦੇ। ਮੈਂ ਇਹ ਨਹੀਂ ਕਹਿੰਦੀ ਹੁੰਦੀ ਵੀ ਕੋਈ ਹਜ਼ਾਰਾਂ ਦੀ ਗਿਣਤੀ ਅੰਦਰ ਸੰਗਤ ਸੁਣ ਨਾ ਆਵੇ ਤਾਂ ਅਸੀਂ ਤਾਂ ਹੀ ਇਤਿਹਾਸ ਬੋਲਣਾ। ਪਿਆਰੇ ਤਾਂ ਭਾਵੇਂ ਦੋ ਹੀ ਉੱਠ ਕੇ ਆਣ ਕੇ ਮਾਣ ਦੇ ਦੇਣ, ਸਾਡੇ ਲਈ ਇਹੀ ਬਹੁਤ ਹੁੰਦਾ ਹੈ। ਤੁਸੀਂ ਸਤਿਕਾਰ ਦਿੱਤਾ ਹੈ ਸਾਰਿਆਂ ਦੀ ਚੜ੍ਹਦੀ ਕਲਾ ਲਈ ਅਸੀਂ ਅਰਦਾਸ ਕਰਦੇ ਹਾਂ। ਕੱਲ੍ਹ ਸ਼ਾਮਾਂ ਦੇ ਦੀਵਾਨਾਂ ਅੰਦਰ ਇਤਿਹਾਸ ਦਾ ਕੋਈ ਹੋਰ ਪੰਨਾ, ਕਿਉਂਕਿ 1984 ਦੇ ਸ਼ਹੀਦਾਂ ਨੂੰ ਯਾਦ ਨੂੰ ਸਮਰਪਿਤ ਜਿਹੜਾ ਸਮਾਗਮ ਕੱਲ੍ਹ ਦਾ ਹੈ, ਪਰਸੋਂ ਦੇ ਜਿਹੜੇ ਸਮਾਗਮ ਹੋ ਰਹੇ ਨੇ, ਅਤੇ ਸਾਡੀ ਕੋਸ਼ਿਸ਼ ਹੈ ਵੀ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰੀਏ, ਉਹਨਾਂ ਦੇ ਇਤਿਹਾਸ ਵਿੱਚੋਂ ਜਿਹੜੀ ਵਿਚਾਰਾਂ ਦੀ ਸਾਂਝ ਪਾਈਏ। ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਜਥੋ ਤੁਹਾਡਾ ਆਪਣਾ ਜਥਾ ਅਰਦਾਸ, ਬੀਬੀ ਜਸਵੀਰ ਕੌਰ ਜੱਸ, ਪਿੰਡ ਹੈਦਰਾਬਾਦ ਬੇਟ, ਨਜ਼ਦੀਕ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ। ਤੜਦੇ ਸਾਦਰ ਸਨ ਭੈਣ ਜੀ ਕੁਲਵੰਤ ਕੌਰ, ਪਿੰਡ ਹਰੀਪੁਰ ਬਾਠਾ ਨੇੜੇ ਨਕੋਦਰ, ਭੈਣ ਮਨਜਿੰਦਰ ਕੌਰ ਪਿੰਡ ਲੋਹਗੜ ਨੇੜੇ ਨਕੋਦਰ, ਸਰੰਗੀ ਵਾਦਕ ਦਾਸ ਦੀ ਛੋਟੀ ਭੈਣ, ਇਹਨਾਂ ਦਾ ਨਾਮ ਵੀ ਕੁਲਵੰਤ ਕੌਰ, ਪਿੰਡ ਥੜਾ ਨੇੜੇ ਨਗਰ ਫਲੌਰ ਜਲੰਧਰ। ਦੂਰਦਰਸ਼ਨ DD ਪੰਜਾਬੀ ਤੋਂ ਬਹੁਤ ਵਾਰ ਲਾਈਵ ਪ੍ਰੋਗਰਾਮਾਂ 'ਚ ਆਪ ਜੀ ਨੇ ਇਸ ਜਥੇ ਨੂੰ ਸ਼ਰਵਣ ਕੀਤਾ ਹੋਵੇਗਾ, ਆਪ ਜੀ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ ਧੰਨਵਾਦ। ਅਨੰਦ ਸਾਹਿਬ ਜੀ ਦੀ ਬਾਣੀ 6 ਪੌੜੀਆਂ ਦਾ ਜਾਪ ਆਪਾਂ ਰਲ ਮਿਲ ਕੇ ਕਰੀਏ ਜੀ।

ਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇ ਕੇ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ,

ਉੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸੋਹਦਰ ਰਹਿਰਾ ਸਾਹਿਬ ਜੀ ਕੀ ਅਰਦਾਸ ਉਪਰੰਤ ਗੁਰਸ਼ਬਦ ਵਿਚਾਰਾਂ ਹੋਈਆਂ ਸ਼ਬਦ ਚੌਂਕੀ ਆਰਤੀ ਦੀ ਕੀ ਅਰਦਾਸ ਗੁਰਬਾਣੀ ਕੀਰਤਨ ਢਾਡੀ ਵਾਰਾਂ ਗਾਇਣ ਹੋਈਆਂ ਸਤਿਗੁਰੂ ਜੀਓ ਗੁਰ ਇਤਿਹਾਸ ਦੀ ਵਿਚਾਰ ਹੋਈ ਸਤਿਗੁਰੂ ਆਪ ਜੀ ਨੇ ਕਿਰਪਾਲਤਾ ਕਰਨੀ ਆਪ ਜੀ ਦੇ ਹਜ਼ੂਰ ਗੁਰਬਾਣੀ ਵਿਚਾਰਾਂ ਕਰਦਿਆਂ ਕੀਰਤਨ ਜਸ ਕਰਦਿਆਂ ਆਪ ਜੀ ਦੇ ਹਜ਼ੂਰ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹਨ ਅਣਜਾਣ ਸਮਝ ਕੇ ਬਖਸ਼ ਲੈਣ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਕੀਰਤਨ ਜਸ ਕਰਨ ਢਾਡੀ ਵਾਰਾਂ ਗਾਇਣ ਕਰਨ ਦੀ ਦਾਤ ਬਖਸ਼ਣੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਹਿੰਮਤ ਸਿੰਘ ਸਪੁੱਤਰ ਸਰਦਾਰ ਗੁਰਸੇਵਕ ਸਿੰਘ ਮਾਤਾ ਹਰਲੀਨ ਕੌਰ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਪਰਿਵਾਰ ਵੱਲੋਂ ਸਰਦਾਰ ਹਿੰਮਤ ਸਿੰਘ ਦੇ ਜਨਮਦਿਨ ਦੇ ਸੰਬੰਧ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਆਪ ਜੀ ਦੇ ਅਸਥਾਨਾਂ 'ਤੇ ਚੱਲ ਕੇ ਆਈਆਂ ਸੰਗਤਾਂ ਵਾਸਤੇ ਲੰਗਰ ਸੇਵਾ ਪ੍ਰਾਪਤ ਕੀਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾਲਤਾ ਕਰਨੀ ਬੱਚੇ ਨੂੰ ਚੜ੍ਹਦੀ ਕਲਾ ਤੰਦਰੁਸਤੀ ਲਮੇਰੀ ਆਰਜਾ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਮਾਤਾ ਪਿਤਾ ਦੀ ਆਗਿਆਕਾਰਤਾ ਬਖਸ਼ਿਸ਼ ਕਰਨੀ ਸਮੂਹ ਪਰਿਵਾਰ ਨੂੰ ਗੁਰਸਿੱਖੀ ਸਿਦਕ ਭਰੋਸਾ ਚੜ੍ਹਦੀਆਂ ਕਲਾ ਬਖਸ਼ਣੀਆਂ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਭੁੱਲ ਚੁੱਕ ਮਾਫ਼ ਕਰਨੀ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖ

ਖਵਾਰ ਹੋਵੇ ਸਭ ਮਿਲੈਂਗੇ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जप तप संयम धर्म नाम कमाया, सेवा साध ना जानिया हर राया, कहो नानक

हम नीच कर्मा शरण पर की

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਤਿਸੰਗ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਗੁਰੂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਸ਼ਾਮ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ, ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀਆਂ ਸੇਵਾਵਾਂ, ਸੇਵਕ ਪਰਿਵਾਰ, ਸਰਦਾਰ ਗੁਰਸੇਵਕ ਸਿੰਘ ਜੀ, ਬੀਬੀ ਹਰਲੀਨ ਕੌਰ, ਸਮੁੱਚੇ ਪਰਿਵਾਰ ਵੱਲੋਂ ਸਰਦਾਰ ਹਿੰਮਤ ਸਿੰਘ ਜੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਸਮੁੱਚੇ ਪਰਿਵਾਰ ਵੱਲੋਂ ਇਹ ਸੇਵਾਵਾਂ ਲਈਆਂ ਗਈਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸੇਵਾਵਾਂ ਕੀਤੀਆਂ, ਸਤਿਗੁਰੂ ਜੀ ਕਿਰਪਾ ਕਰਨ, ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾਵਾਂ, ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਤੇ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਗੁਰੂ ਘਰ ਵਿਖੇ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਹੈ। ਸੋ ਜਿਸ ਦੇ ਭੋਗ ਐਤਵਾਰ ਨੂੰ 9:30 ਵਜੇ ਪਾਏ ਜਾਣਗੇ। ਕੱਲ੍ਹ ਸ਼ਾਮ ਦੇ ਦੀਵਾਨ ਅਤੇ ਐਤਵਾਰ ਦੁਪਹਿਰ ਦੇ ਦੀਵਾਨ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਹੋਣਗੇ। ਸਮੂਹ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। 15 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਅਤੇ 16 ਤਰੀਕ ਨੂੰ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਗੁਰੂ ਘਰ ਵਿਖੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। 18 ਜੂਨ ਨੂੰ ਭੋਗ ਪਾਏ ਜਾਣਗੇ, ਭੋਗਾਂ ਤੋਂ ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ। 25 ਜੂਨ ਦਿਨ ਵੀਰਵਾਰ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ, 29 ਜੂਨ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਅਤੇ 30 ਤਰੀਕ ਨੂੰ ਮੀਰੀ ਪੀਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ, ਸਤਿਗੁਰਾਂ ਦੇ ਪਾਵਨ ਸੰਤ ਸਾਰੇ ਦਿਹਾੜੇ ਮਨਾਏ ਜਾ ਰਹੇ ਨੇ। ਸਾਰੀਆਂ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸਮੂਹ ਸੰਗਤਾਂ ਵੱਲੋਂ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾਂਦੇ ਨੇ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ, ਇਹਨਾਂ ਸਮਾਗਮਾਂ ਦੇ ਵਿੱਚ ਵੀ ਆਪਾਂ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੀਏ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਿਆਂ ਦੀ ਖਿਮਾ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀਐ ਕਰਤੇ ਕੋਹੇ ਵਿਚਾਰੋ, ਤਿਤ ਕਰ ਗਾਓ ਸੋਹਿਲਾ ਸਿਵ ਰਹਿ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰ ਵਿੱਚ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਨ ਦੇਖਿਆ ਗਾ ਦੇਵਣ ਹਾਰ, ਤੇਰੇ ਦਾ ਨੈ ਕੀਮਤ ਨਾ ਪਵੈ ਤਿਸਦਾ ਤੇ ਗਵਣ ਸਮਾਰ। ਸੰਭ ਸਾਹ ਲਿਖਿਆ ਮਿਲ ਕਰ ਪਾਵੋ ਤੇਲੋ, ਦੇਹੋ ਸੱਜਣ ਅਸੀਂ ਸੜੀਆਂ ਜਿਉਂ ਹੋਵੇ ਸਾਹਿਬ ਸੁਮੇਰ। ਕਰ ਕਰਿਹ ਪਹੁਚਾ ਸਦੜ ਨਿਤ ਪਵਨ, ਸਦਨ ਹਾਰਾ ਸਿਮਰਿਆ ਨਾਨਕ ਸੇਦੇ ਆਵਨ। ਰਾਗਾ ਸਾ ਮੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰੱਖ ਵਡਾਈ ਤੋਏ ਰਹਾਓ। ਵਿਸਵ ਰਸਿਆਂ ਘੜੀਆਂ ਪੈਰਾਂ, ਤੇਤੀ ਵਾਰੀ ਮਾਹ ਹੋਆ, ਸੂਰਜੇ ਕੁਰਤ ਅਨੇਕ, ਨਾਨਕ ਕਰਤੇ ਕਿ ਕੀਤੇ ਵੇਸ, ਰਖਤ ਨਸਰੀ ਮੱਲਾ ਪਹਿਲਾ। ਗਗਨ ਮਥਾਲ ਰਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣਦ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਐਸੀ ਆਰਤੀ ਹੋਏ ਪਵਖਣ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਫੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨਾ ਇਕ ਤੋਹੇ, ਸਹਿਸ ਪਤ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਸਭ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜੋਤ ਸੁਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਣਦਿਨ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕਾ, ਹੋਏ ਜਾਤੇ ਤੇਰੇ ਨਾ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧਨ ਕਿਰਪਾ ਭਰਿਆ ਮਨ ਸਾਧੂ ਖੰਡਲ ਖੰਡਾ ਹੈ। ਪੂਰਬ ਲਖ ਸੁਰਖੇ ਕਿਰਪਾਇਆ ਮਨ ਹਰਲੇ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪਨ ਵੱਡਾ ਹੈ, ਕਰ ਡੰਡਾਓਤ ਪਨ ਵੱਡਾ ਹੈ। ਰਹਾਉ ਸਾਗਤ ਹਰ ਸਾਧਨਾ ਜਾਣਿਆ, ਤਨ ਅੰਤਰ ਹਾਂ ਮੈਂ ਕੰਡਾ ਹੈ। ਜਿਉਂ ਜਿਉਂ ਚਲੈ ਚ ਵੈਦਕ ਪਾਵੈ, ਜਮਕਾਲ ਸੈਂ ਸਿਰ ਡੰਡਾ ਹੈ। ਹਰ

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ। ਸ਼੍ਰੀ ਹਰਕ੍ਰਿਸ਼ਨ ਜੀ ਧਿਆਈਏ ਜਿਠੇ ਸਬਦ ਹੁਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੁਆਰਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆ ਤਾਂ ਨਿਉਟਿਆਂ ਦੇ ਉੱਠ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਨੇ ਚਰਨਾ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ। ਬਖਸ਼ ਲੈਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮਾਰਾਮ ਸਦਕਾ ਚਾਰ ਪਹਿਰ ਦੇਣਾ ਅਸੀਂ ਸੁੱਖਾਂ ਨਾਲ ਬਤੀਤ ਹੋਇਆ।

ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਨਾਨਕ ਚਾਓਏ ਹੋ, ਨਾਨਕ ਚਾਓਏ ਹੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਅਸ ਚਮਾਰ ਗੌੜੀ ਬੈਰਾਗਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤ ਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ ਤੀਨੋ ਯੁਗ ਤੀਨੋ ਦਿੜੈ ਕਲ ਕੇਵਲ ਨਾਮ ਆਧਾਰ ਪਾਰ ਕੈਸੇ ਪਾਏ ਬੋਰੇ ਮੋਸੋ ਕੋ ਨਾ ਕਹੇ ਸਮਝਾਏ ਜਾਤੇ ਆਵਾ ਗਵਨ ਬੇਲਾਏ ਰਹਾਉ ਬਹੁ ਬਿਦ ਧਰਮ ਨਿਰੂਪੀ ਐ ਕਰਤਾ ਦੀਸੈ ਸਭ ਲੋਏ ਕਵਨ ਕਰਮ ਤੇ ਛੂਟੀ ਐ ਜਿਹ ਸਾਦੇ ਸਭ ਸਿੱਧ ਹੋਏ ਕਰਮ ਅਕਰਮ ਵਿਚਾਰੀ ਐ ਸੰਕਾ ਸੁਨ ਵੇਦ ਪੁਰਾਨ ਸੰਸਾ ਸਦ ਹਿਰਦੇ ਬਸੇ ਕੌਣ ਹਿਰੇ ਅਭਿਮਾਨ ਬਾਹਰ ਉਦਕ ਪਖਾਰੀ ਐ ਘਟ ਪੀਤਰ ਬਿਦ ਬਿਕਾਰ ਸੁਧ ਕਵਨ ਪਰ ਹੋਏ ਬੋ ਸੁਚ ਕੁੰਚਰ ਬਿਦ ਬਿਉਹਾਰ ਰਵ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ ਪਾਰਸ ਮਾਨੋ ਤਬ ਸੋਏ ਕਣਕ ਹੋਤ ਨਹੀਂ ਬਾਰ ਪਰਮ ਪਰਸ ਗੁਰ ਭੇਟੀ ਐ ਪੂਰਬ ਲਿਖਤ ਲਿਲਾਟ ਉਨ ਮਨ ਮਨ ਮਨ ਹੀ ਮਿਲੈ ਛੁਟਕਤ ਬਜਰ ਕਪਾਟ ਭਗਤ ਜੁਗਤ ਮਤ ਸਤ ਕਰੀ ਭ੍ਰਮ ਬੰਧਨ ਕਾਟ ਬਿਕਾਰ ਸੋਈ ਬਸ ਰਸ ਮਨ ਮਿਲੈ ਗੁਣ ਨਿਰਗੁਣ ਏਕ ਵਿਚਾਰ ਅਨਕ ਜਤਨ ਨਿਗ੍ਰਹ ਕੀਐ ਟਾਰੀ ਨਾ ਟਰੈ ਭ੍ਰਮ ਫਾਸ ਪ੍ਰੇਮ ਭਗਤ ਨਹੀਂ ਉਪਜੈ ਤਾਤੇ ਰਵਦਾਸ ਉਦਾਸ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੂਨੀ ਸੈਭੰਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋ ਦਰ ਤੇਰਾ ਕੇਹਾ ਸੋ ਕਰ ਕੇਹਾ ਜਿਤ ਬੈ ਸਰਬ ਸੰਭਾਲੈ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੀ ਐ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੋਵਾਰੇ ਗਾਵਨ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜੇ ਰਖੀ ਸਰ ਜੁਗ ਜੁਗ ਬੇਦਾ ਨਾਲੇ ਗਾਵਨ ਤੁਦਨੋ ਮੋਹਨੀਆ ਮਨ ਮੋਹਨ ਸੁਰਗ ਮਸ਼ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਜੇਤੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੇ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਜਿਨ ਸੇ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵੇ ਹੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਨਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ
ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ।

ਹਰ ਧਿਆਵਹਿ ਤੁਦ ਜੀ ਸੇ ਜਨ ਯੁਗ ਮੈਂ ਸੁਖ ਵਾਸੇ ਸੇ ਮੁਕਤ ਭੈ ਜਿਨ ਹਰ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੇ ਜਿਨ ਹਰ ਨਿਰਭਉ ਧਿਆਇਆ ਜੀਉ ਤਿਨਕਾ ਭਉ ਸਭ ਗਵਾਸੇ ਜਿਨ ਸੇਵਿਆ ਮੇਰਾ ਹਰ ਜੀਉ ਤੇ ਹਰ ਹਰ ਰੂਪ ਸਮਾਸੇ ਸੇ ਧਨ ਜਿਨ ਹਰ ਧਿਆਇਆ ਜੀਉ ਜਨ ਨਾਨਕ ਤਿਨ ਬਲ ਜਾਸੇ ਤੇਰੇ ਭਗਤ ਭੰਡਾਰ ਜੀ ਭਰੇ ਬੇਅੰਤਾ ਤੇਰੇ ਭਗਤ ਸਾਲਾਹਨ ਤੁਧ ਜੀ ਹਰਿ ਅਣਕ ਅਨੇਕ ਅਨੰਤ ਤੇਰੀ ਅਣਕ ਕਰੇ ਹਰ ਪੂਜਾ ਜੀ ਤਪ ਤਪਹਿ ਜਪੇ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਨ ਹੋਈ ਆਸਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਚੌਪ ਦੇ ਕਰ ਦੂਜਾ ਸੁਣ ਵੱਡਾ ਆਖੇ ਸਭ ਕੋਈ ਕੇਵਡ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਵ ਸਭ ਸੁਰਤ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਨ ਸਿੱਧੀ ਕਿਨੇ ਨਾ ਪਾਈ ਆ ਕਰਮ ਮਿਲੈ ਨਾ ਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਬੇਚਾਰਾ ਸਿਫਤੇ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸੁਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਨੇ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਤਿਤ ਭੁਖੈ ਖਾਏ ਚੱਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇਵਡ ਆਪ ਤੇਵਡ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰਹਿ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਆਸਾ ਮਹੱਲਾ ਪਹਿਲਾ ਜੇ ਦਰ ਮੰਗਤ ਕੂਕ ਕਰੇ ਮਹਿਲੇ ਖਸਮ ਸੁਣੈ ਭਾਵੈ ਧੀਰਕ ਭਾਵੈ ਧੱਕੇ ਏਕ ਵਡਾਈ ਦੇ ਜਾਣੋ ਜੋਤ ਨਾ ਪੁੱਛੋ ਜਾਤੀ ਆਗੇ ਜਾਤ ਨਾ ਹੇ ਰਹਾਉ ਆਪ ਕਰਾਏ ਆਪ ਕਰੇ ਆਪ ਉਲਾਮੇ ਚਿੱਤ ਧਰੈ ਜਾਂ ਤੂੰ ਕਰਨ ਹਾਰ ਕਰਤਾਰ ਕਿਆ ਮੋਹਤਾਜੀ ਕਿਆ ਸੰਸਾਰ ਆਪ ਉਪਾਏ ਆਪੇ ਦੇ ਆਪੇ ਦੁਰਮਤ ਮਨੇ ਕਰੈ ਗੁਰਪ੍ਰਸਾਦ ਵਸੈ ਮਨ ਆਏ ਦੁੱਖ ਹਨੇਰਾ ਵਿੱਚੋਂ ਜਾਏ
साच प्यारा आप करे अवरी को साच न दे। जे किसे दे बखाण नानक आगे पूछ न ले। आसा महला पहला। ताल मदीरे कट के घाट दोलक दुनिया बाजे बाज़।

ਦਰਸ਼ਨਾਂ ਦੀ ਤਾਂਗ, ਜਿਨ੍ਹਾਂ ਨੂੰ ਆਸ ਲੱਗ ਜਾਵੇ ਆਸ ਪੂਰੀ ਹੋ ਜਾਂਦੀ, ਪਰ ਕਿਤੇ ਆਸ ਲੱਗ ਜਾਵੇ ਬਾਬਾ ਫਰੀਦ ਵਾਂਗੂ। ਬਾਬਾ ਫਰੀਦ ਨੂੰ ਆਸ ਲੱਗੀ ਤੇ ਬਾਬਾ ਫਰੀਦ ਨੇ ਵੀ ਬਚਨ ਕਹਿ ਦਿੱਤਾ, ਇਹ ਦੋਏ ਨਹਿਣਾ ਮਤ ਛੋਹੋ ਫਿਰ ਦੇਖਣ।

ਜਿਨ੍ਹਾਂ ਨੂੰ ਆਸ ਲੱਗ ਜਾ ਆਸ ਲੱਗ ਗਈ ਸਾਹਿਬ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਰਹਿਣ ਵਾਲਾ ਜਿਹਦਾ ਨਾਮ ਸੁਥਰਾ ਸਾਹਿਬ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਹਰ ਵਕਤ ਸੇਵਾ ਕਰਦਾ ਸਤਿਗੁਰਾਂ ਦੇ ਦੀਦਾਰ ਕਰਦਾ ਜਦੋਂ ਦਿਲ ਚਾਹੇ ਅੰਦਰ ਚਲੇ ਜਾਂਦਾ ਜਦੋਂ ਦਿਲ ਚਾਹੇ ਬਾਹਰ ਆ ਜਾਂਦਾ ਪਰ ਇੱਕ ਦਿਨ ਪਹਿਰੇਦਾਰਾਂ ਨੇ ਵਿਚਾਰ ਕੀਤੀ ਹੋਵੇ ਨਾ ਅਸੀਂ ਪਹਿਰੇ 'ਤੇ ਖੜੇ ਹੁੰਦੇ ਹਾਂ ਆ ਸੁਥਰਾ ਜਦੋਂ ਇਹਦਾ ਦਿਲ ਕਰਦਾ ਅੰਦਰ ਚਲੇ ਜਾਂਦਾ ਬਿਨਾਂ ਪੁੱਛਿਆ ਚਲੇ ਜਾਂਦਾ ਹੋਵੇ ਨਾ ਇਹਨੂੰ ਇਨਕਾਰ ਕਰ ਦਿੱਤਾ ਜਾਵੇ ਮਨਾ ਕਰ ਦਿੱਤਾ ਜਾਵੇ ਪਹਿਰੇਦਾਰਾਂ ਨੇ ਸੁਥਰੇ ਨੂੰ ਬੁਲਾਇਆ ਸੁਥਰਿਆ ਅੱਜ ਤੋਂ ਬਾਅਦ ਤੂੰ ਅੰਦਰ ਨਹੀਂ ਜਾ ਸਕਦਾ ਬਿਨਾਂ ਪੁੱਛਿਆ ਤੂੰ ਅੰਦਰ ਨਹੀਂ ਜਾ ਸਕਦਾ ਤੇਰੇ

ਤਹਿ ਘਟ ਘਟ ਘਟ ਘਟ ਉਹੀ ਤੂੰ ਮੋਹਿ ਨਾ। ਸਤਿਗੁਰੂ ਜੀ ਕਹਿੰਦੇ ਨੇ, ਮੇਰੇ ਸੱਚੇ ਗੁਰੂ ਨੇ ਇਹਨਾਂ ਅੱਖਾਂ ਦੇ ਨਾਲ, ਇਹਨਾਂ ਲੋਇਨਾਂ ਦੇ ਨਾਲ ਇਹ ਵਾਹਿਗੁਰੂ ਆਪ ਜੀਆਂ ਦੇ ਦਰਸ਼ਨ ਕਰਾ ਦਿੱਤੇ ਨੇ ਤੇ ਹੁਣ ਆਪ ਜੀ ਮੈਨੂੰ ਇਸ ਲੋਕ ਵਿੱਚ, ਪਰਲੋਕ ਵਿੱਚ ਹਰ ਜ਼ਰਰੇ ਦੇ ਵਿੱਚ ਨਜ਼ਰ ਆਉਣ ਲੱਗ ਪਏ ਹੋ। ਗੁਰਹਿ ਦਿਖਾਇਓ ਲੋਇ ਨਾ, ਇਤਹਿ ਉਤਹਿ ਘਟ ਘਟ ਘਟ ਘਟ ਤੂੰ ਹੀ ਮੋਹਿ ਨਾ। ਔਰ ਇਸ ਗੱਲ ਦੀ ਸਮਝ ਆ ਗਈ ਹੈ, ਕਾਰਨ ਕਰਨਾ ਧਾਰਨ ਧਰਨਾ ਇੱਕ ਹੈ ਇੱਕ ਹੈ ਸੋਹੇ ਨਾ। ਹੇ ਸੋਹਣੇ ਪ੍ਰਭੂ, ਤੁਸੀਂ ਆਪ ਹੀ ਸਾਰੇ ਜਗਤ ਦੇ ਮੂਲ ਕਰਨ ਵਾਲੇ ਹੋ ਤੇ ਸਾਰੀ ਸ੍ਰਿਸ਼ਟੀ ਨੂੰ ਸਹਾਰਾ ਦੇਣ ਵਾਲੇ ਵੀ ਆਪ ਹੀ ਹੋ। ਬਸ ਇੱਕੋ ਬੇਨਤੀ ਹੈ, ਸੰਤਨ ਪ੍ਰਸੰਨ ਬਲਹਾਰੀ ਦਰਸ਼ਨ, ਨਾਨਕ ਸੁਖ ਸੁਖ ਸੋਹੇ ਨਾ। ਨਾਮ ਜਪਣ ਵਾਲਿਆਂ ਦੀ ਚਰਨ ਛੋਹ ਚਾਹੀਦੀ ਹੈ, ਮਹਾਂਪੁਰਸ਼ਾਂ ਦੇ ਦਰਸ਼ਨ ਚਾਹੀਦੇ ਨੇ। ਇਸੇ ਗੱਲ ਵਿੱਚ ਹੀ ਮੈਨੂੰ ਚੈਨ ਹੈ, ਮੈਂ ਸੁੱਖ ਦੀ ਨੀਂਦ ਸੌ ਸਕਦਾ ਹਾਂ। ਸੰਤਨ ਪ੍ਰਸੰਨ ਬਲਹਾਰੀ ਦਰਸ਼ਨ, ਨਾਨਕ ਸੁਖ ਸੁਖ ਸੋਹੇ ਨਾ। ਪਾਵਨ ਸ਼ਬਦ ਗੁਰ ਹੈ ਦਿਖਾਇਓ ਲੋਇ।

0: ਚੜ੍ਹਦੀ ਕਲਾ ਤੇਰੇ ਭਾਣੇ
1: ਸਤ ਦਾ ਭਲਾ
0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰ
0: ਗੁਰਦੇਵ ਸਖਾ ਗਿਆਨ ਭੰਜਨ
1: ਗੁਰਦੇਵ ਬੰਧ ਸਹੋਦਰਾ ਗੁਰਦੇਵ ਦਾਤਾ ਹਰਨਾਮ ਉਪਦੇਸ਼ੇ ਗੁਰਦੇਵ ਮਨ ਨਿਰੋਦਰਾ
0: ਗੁਰਦੇਵ ਸ਼ਾਂਤ
1: ਸਤ ਬੁੱਧ ਮੂਰਤ ਗੁਰਦੇਵ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
2: ਅੰਤ ਨ ਪਾਵਤ ਦੇਵ ਸੁਬੇ ਮੁਨ, ਇੰਦਰ ਮਾ ਸ਼ਿਵ ਜੋਗ ਕਰੀ, ਉਨ ਵੇਦ ਬਿਰੰਚ ਵਿਚਾਰਿਓ, ਹਰ ਜਾਪ ਨਾ ਚੜਿਓ ਏਕ ਕਰੀ, ਮਥੁਰਾ ਜਨ ਕੋ

0: ਹਰ ਕੋ ਨਾਮ ਗਿਰ ਮਾਇ ਉਧਾਰੇ,
1: ਅਨੇਕ ਪੁਨੇ ਜਨ ਕਰਤ ਨਿਤਰੇ,
0: ਹਰ ਕੋ ਨਾਮ ਕੋਟ ਪਾਪਰੇ,
1: ਗੁਰਮੁਖ ਨਾਮ ਜਪੋ ਮਨ ਮੇਰੇ,
0: ਨਾਨਕ ਪਾਉ ਸੁਖ ਨੇਰੇ,
1: ਜਿਸ ਕੋ ਰਾਜਾ ਦੁਖੀਆ,
0: ਹਰ ਕਾ ਨਾਮ ਜਪਤੋ ਸੁਖੀਆ,
1: ਲਾਖ ਕਰੋੜੀ ਬੰਧਨ ਪਰੈ,
0: ਹਰ ਕਾ ਨਾਮ ਜਪਤ ਨਿਸਤਰੇ,
1: ਅਨੇਕ ਮਾਇਆ ਰੰਗ ਤੇ ਨਾ ਬੁਝਾਵੇ,
0: ਹਰ ਕਾ ਨਾਮ ਜਪਤ ਅਗਾਵੇ,
1: ਏ ਮਾਰਗੇ ਜਾਤ ਅਕੇਲਾ,
0: ਤੇ ਹਰ ਨਾਮ ਸੰਗ ਉਤਸੇਲਾ,
1: ਐਸਾ ਨਾਮ ਮਨ ਸਦਾ ਧਿਆਈਐ,
0: ਨਾਨਕ ਗੁਰਮੁਖ ਪਰਮ ਗਤਿ ਪਾਈਐ,
1: ਕੋਟ ਨਹੀਂ ਕੋਟ ਲਖ ਬਾਹੀ,
0: ਨਾਮ ਜਪਤ ਤੇ ਪਾਰ ਪਰਾਈ,
1: ਅਨੇਕ ਬਿਘਨ ਜੇ ਆਏ ਸੰਘਾਰੈ,
0: ਹਰ ਕਾ ਨਾਮ ਤਤਕਾਲ ਉਧਾਰੈ,
1: ਅਨੇਕ ਜੋਨ ਜਨਮੇ ਮਰ ਜਾਵੈ,
0: ਨਾਮ ਜਪਤ ਪਾਵੈ ਬਿਸਰਾਮ,
1: ਓ ਮੇਲਾ ਮਿਲ ਕਬੂ ਨ ਧੋਵੈ,
0: ਹਰ ਕਾ ਨਾਮ ਕੋਟ ਪਾਪ ਹੋਵੈ,
1: ਐਸਾ ਨਾਮ ਜਪੋ ਮਨ ਰੰਗ,
0: ਨਾਨਕ ਪਾਈਐ ਸਾਧ ਕੇ ਸਾਂਝੇ,
1: ਮਾਰ ਕੇ

శాశ్వతి. కవన్ మూల్తే కవన్ తిష్టాని గర్భగన్ మే జనే ఉపార్యా భోజన భోజన సుఖ సూద ముఖ ప్యావ బైఠ కో దైన బక్ష ల్యో తో నానక సీజే శుద్ధ రాత్ మీత బంతా సంహసే సుఖదాయి పవన్ పవ కమలా సగత్ సమగ్రీ సంసాద్ వసా ਜਿਸੇ ਤਿਆਗ ਅਵਰ ਸੰਗਰਚਨਾ ਨਾਨਕ ਕਾਢ ਲਿਓ ਪ੍ਰਭਾਪੇ ਤਿਸਿਉ ਪ੍ਰੀਤ ਨਾ ਕਰੇ ਗਵਾਰ ਦਾਸਿਉ ਮੂੜਾ ਮਨ ਨਹੀਂ ਲਾਵੇ ਤਾਕੋ ਵੰਦਾ ਜਾਨਤ ਦੂਰੇ ਤਿਸੇ ਵਿਸਾਰੇ ਮੁਕਤ ਜਾਨ ਨਾਨਕ ਰਾਖਨ ਹਾਰ ਅਪਾਰ ਸਾ ਛੋੜ ਜੂੜ ਸੰਗ ਮਚੈ ਜੋ ਓਵਨ ਸੋ ਦੂਰ ਪੁਰਾਣੇ ਸੰਗ ਸਾਈ ਤਿਸ ਪਰ ਹਰੈ ਗਰਦਾ ਪ੍ਰੀਤ ਬਸਮ ਸੰਗ ਹੋਏ ਨਾਨਕ ਕਾਢ ਲਿਓ ਪ੍ਰਭ ਦਿਆਲ ਲੋਕ ਬਚਾਰਾ ਕਰੇ ਦਿਨ ਰਾਤ ਛਬਸ ਨਾਇਕ ਅਚ ਕਰੇ ਛਪਾਇਆ ਅੰਤਰ ਵਿਆਪੇ ਲੋਕ ਸੁਆਨ ਗਲ ਪਾਥਰ ਕੈਸੇ

ਗੌਰ ਤ੍ਰਿਸ਼ਨਾ ਲਾਗੇ ਆਏ ਮਾਨੂ ਕਹਿ ਕਛ ਨਾਹੀ ਹਾਥ ਇਸਕਾ ਨਾਮ ਰਖ ਕੰਠ ਪਰੋਏ ਨਾਨਕ ਬਿਗਨ ਨਾ ਲਾਗੇ ਕੋਏ ਕਰ ਮਨ ਮੇਰੇ ਸਤ ਵਿਵਹਾਰ ਸਦਾ ਸੁਹੇਲਾ ਕਰ ਲੈ ਜੀਓ ਸਾਧ ਸੰਗ ਮਿਨਸੇ ਸਭ ਸੰਗ ਮਿਟੇ ਪਾਪ ਜਪੀ ਅਰਬਿੰਦ ਹਰਦਰ ਗਏ ਨਾਨਕ ਪੂਜਨ ਮੱਥਾ ਸਦਾ ਸਦਾ ਹੈ ਕੇ ਗੁਣ ਗਾਏ ਸੇ ਧਨਵੰਤ ਗਨੀ ਸੰਸਾਰ ਸਦਾ ਸਦਾ ਜਾਣੋ ਤੇ ਸੁਖੀ ਹੇਤੁ ਕੀਓ ਸੋਹੀ ਜਾਣੇ ਨਾਨਕ ਤਿਨੇ ਨਿਰੰਜਨ ਜਾਣਿਆ ਸਿਸਕੀ ਜਾਣੋ ਤ੍ਰਿਸ਼ਨਾ ਬੁੱਝੇ ਸਰਬ ਲੋਕ ਤੇ ਉਹ ਅਰਜਨ ਰਹਿਤ ਗ੍ਰਸਥ ਮੈਂ ਸੋਈ ਨਿਰਵਾਣ ਸਿਸਕੀ ਕਟੀਏ ਜਮਕੀ ਪਾਸਾ ਨਾਨਕ ਤਿਸੇ ਨਾ ਲਾਗੇ ਦੁੱਖ ਸੋ ਸੰਤ ਸੁਹੇਲਾ ਨਹੀਂ ਦੁਲਾਵੈ ਸੋ ਸੇਵਕ ਕੋ ਕਿਸਤੇ ਡਰੈ ਆਪਣੇ ਕਾਰਜ ਮੈਂ ਆਪ ਸਮਾਇਆ ਗੁਰਪ੍ਰਸਾਦ ਤਤਸਵ ਬੁਝਿਆ ਨਾਨਕ ਸੋ ਸੁਖਮ ਸੋਈ ਅਸੂਲ ਆਪਣ ਚਲਤ ਆਪ ਹੀ ਕਰੈ ਆਗਿਆਕਾਰੀ ਦਾਰੀ ਸਤਿਸ਼ਟ ਅਨਿਜੂ ਅਤਰ ਸਥਾਪ ਥਾਪ ਦਾਰੰਦਾਰ ਬ੍ਰਹਮੰਡ ਆਪ ਜਪਾਇ ਤਾ ਨਾਨਕ ਜਾਪ ਸਗਲ ਸੰਸਾਰ ਉਤਰੇ ਤਿੰਨ ਮੰਤ ਕਪੇ ਸੇਵਕ ਦੁਖ ਵਿਸਾਰਨ ਗੁਰ ਕਾ ਸ਼ਬਦ ਜਬ ਹੈ ਨਿਹਾਲ ਜਿਸਨੋਂ ਕਿਰਪਾ ਕਰੇ ਬੜਭਾਗੇ ਨਾਨਕ ਤਿੰਨ ਪੁਰਖ ਕੋ ਉੱਤਮ ਕਰਮਾਨ ਸਦਾ ਸਦਾ ਬਸੇ ਹਰ ਸੰਗ ਕਰਨੇ ਹਾਰ ਪਛਾਣੇ ਸੋਏ ਜੈਸਾ ਸਾ ਤੈਸਾ ਦਿਸ਼ਟਾਨਾ ਉਹ ਸੁਖ ਨਿਦਾਨ ਉਹਨੂੰ

ਸਰਬ ਜੀਆ ਆਪੇ ਪਤਪਾਲ ਤਿਸਤੇ ਬਿਰਥਾ ਕੋਈ ਨਾਏ ਅਮਨਾਸੀ ਪ੍ਰਭ ਆਪੇ ਆਪ ਜੇ ਸੋ ਪ੍ਰਾਣੀ ਲੋਚੇ ਕੋਏ ਗਤ ਨਾਨਕ ਜਪੀ ਕਰ ਨਾਮ ਜਪੀ ਜੋ ਸਗਲ ਗੜ ਸੋਏ ਰੱਬੀ ਕਲਾ ਬਿਨਾ ਕਹਿ ਦਾਵੇ ਇਸ ਦਿਨ ਹਾਰ ਜਾਣੇਗਾ ਵਾਰ ਨਾਨਕ ਸੋਜਨ ਸਦਾ ਰੋਗ ਕਿਉਂ ਗੁਰ ਕਾ ਸ਼ਬਦ ਮਨੇ ਅਸਥਮਨ ਪ੍ਰਾਣੀ ਗੁਰਚਰਨ ਲਗਤ ਨਿਸਤਰੇ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਤੇ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਨਾਨਕ ਕੀ ਹਰ ਲੋਚਾ ਪੂਰ ਪੁਰਮ ਲਿਖੀ ਕਾ ਲਿਖਿਆ ਪਾਈਏ ਅਵਰ ਤਿਆਗ ਤੂ ਤਿਸੇ ਚਿਤਾਰ ਪੂਲਾ ਕਾਏ ਫਿਰੇ ਅਜਾਨ ਲਬਟ ਰਿਓ ਰਸ ਲੋਭੀ ਪਤੰਗ ਨਾਨਕ ਪਸੇ ਤੀ ਗਰ ਜਾਏ ਰਾਮ ਨਾਮ ਸੰਤਨ ਗਰ ਪਾਇਆ ਰਾਮ ਨਾਮ ਹਿਰਦੇ ਮੈਂ ਤੋਲ ਅਵਰ ਤਿਆਗ ਵਿਖਿਆ ਜੰਜਾਲ ਮੁਕ ਉਜਲ ਹਰ ਦਰਗਹਿ ਸੋਏ ਨਾਨਕ ਤਾਕੇ ਸਤਬਲ ਹਾਰੇ ਅਰਬ ਸਾਧ ਕੋ ਆਪਣਾ ਜੀਓ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੰਗ ਹਰ ਕੀਰਤਨ ਗਾਈਏ ਹਰ ਗੁਣ ਗਾਇਆ ਅੰਮ੍ਰਿਤ ਸਾਖੇ ਸਰਬ ਸੁਖ ਨਾਨਕ ਤੇ ਪਾਇਆ ਭੁਖੇ ਕੋ ਦੇਵਤ ਆਧਾਰ ਪੁਰਬ ਲਿਖੀ ਕਾ ਲੈਣਾ ਪਾਏ ਇਸ ਬਿਨ ਦੂਸਰ ਹੋਆ ਨ ਹੋਗ ਸਪਤੇ ਉਸ ਨਿਰਮਲ ਏ ਕਰਨੀ ਨਾਨਕ ਸੋਜਨ ਨਿਰਮਲ ਥੀਆ ਤਿਸ ਜਨ ਆਵੇ ਹਰ ਪ੍ਰਚੀਤ ਜਾਕੇ ਹਿਰਦੇ ਕੋ ਹੋਏ ਸਚ ਹਿਰਦੇ ਸਤਮੁਕਤ ਸਚ ਵਰਤੇ ਸਾਚਾ ਪਾਸਾਰ ਜਿਨ ਸਚ ਕਰ ਜਾ

ਪੂਜਾ ਸਤ ਸਤ ਸੇਵਦਾਰ ਨਾਮ ਸਤ ਸਤ ਦਿਆਵਨਹਾਰ ਆਪੇ ਗੁਣ ਆਪੇ ਗੁਣਕਾਰੀ ਸੁਰਤ ਸਤ ਸਚ ਸੁਨਤਾ ਨਾਨਕ ਸਤ ਸਤ ਪ੍ਰਭ ਸੋਏ ਕਰਨ ਕਰਾਵਨ ਤੇ ਮੂਲ ਪਛਾਣਿਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਜਿਸ ਤੇ ਉਪਜਾ ਤਿਸ ਮਾਏ ਸਮਾਨਾ ਤਾਕੋ ਬਿਨ ਨਾ ਕਹਿ ਨਾ ਜਾਈ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੀ ਰਾਖੇ ਨਿਰੰਗ।

ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸਿੱਖੀ ਗੁਰ ਦੁਰਮਤ ਮਲ ਹਿਰੈ, ਸਤਿਗੁਰ ਸਿੱਖੇ ਬੰਧਨ ਕਾਟੇ, ਸਤਿਗੁਰ ਸਿੱਖੋ ਨਾਮ ਨੰਦੇ, ਸਤਿਗੁਰ ਸਿੱਖਾ ਹਲਤ ਪਲਤ ਸਵਾਰ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਆਪਸ ਕੋ ਕਰ ਕਛੁ ਨ ਜਨਾਵੈ, ਮਨ ਵੇਚੈ ਸਤਿਗੁਰ ਕੇ ਪਾਸ, ਸੇਵਾ ਕਰਤ ਹੋਏ ਨੇ ਕਾਮੀ, ਆਪਣੀ ਕਿਰਪਾ ਜਿਸ ਆਪ ਕਰੇ, ਬੀਸ ਬਿਸਵੇ ਗੁਰ ਕਾ ਮਨ ਮਾਨੇ, ਸੋ ਸਤਿਗੁਰ ਜਿਸ ਦੇ ਹਰ ਨਾਉ, ਸਰਨਦਾਨ ਜੀ ਕਾ ਦਾਤਾ, ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ, ਸਹਿ ਸਿਆਣਪ ਲੈ ਨ ਜਾਈਏ, ਸਫਲ ਦਰਸ਼ਨ ਪੇਖਤ ਪੁਨੀਤ, ਬੇਟ ਸੰਗ ਰਾਮ ਗੁਣ ਰਵੈ, ਸ਼ੰਕਰ ਬਚਨ ਕਰਨ ਆਗਾਨੇ, ਪੂਰਾ ਗੁਰ ਅਖਿਓ ਜਾਕਾ ਮੰਤ੍ਰ, ਗੁਣ ਬੇਅੰਤ ਕੀਮਤ ਨਹੀਂ ਪਾਏ, ਜੈ ਬਾਏ ਉਸਤਤ ਅਨੇਕ, ਕਾਹੂ ਬੋਲ ਨਾ ਪੋਚਤ ਪ੍ਰਾਣੀ, ਮੇਰਾ ਹਾਰ ਨਿਰਵੈ ਸੁਖਦਾਈ, ਅਨੇ ਭਗਤ ਬੰਧਨ ਨਿਤ ਕਰੈ, ਸਦ ਬਲਿਹਾਰੀ ਸਤਿਗੁਰ ਆਪਣੇ, ਜੋ ਹਰ ਰਸ ਪਾਵੇ ਜਨ ਕੋਏ।

0: ਜਿੰਦੀਏ ਤਿਸ ਪੂਜਨ ਅਭਿਗਾਨਾ ਗੁਰ ਕੀ ਮਾਤੂ ਲੈ
1: ਆਨੇ
0: ਹਰ ਕੀ ਭਗਤ ਕਰੋ ਮਨਮੀਤ ਚਰਨ ਕਮਲ ਰਾਖੋ ਮਨਮਾਏ ਆਪ ਜਪੋ ਅਵਰਾ ਨਾਮ
1: ਜਪਾਵੋ
0: ਸਾਰ ਭੂ ਸਤ ਹਰ ਕੋ ਨਾਉ ਗੁਣ ਗਾਵਤ ਤੇਰੀ ਉਤਰਸ ਮੈਲ ਹੋਏ ਅਚਿੰਦ ਵਸੈ ਸੁਖ ਨਾਲ ਛਾੜ ਸਿਆਨਵ ਸਗਲੀ ਮਨਾ ਕੁੰਜੀ ਸੰਚ ਕਰੋ ਵਿਵਹਾਰ ਸਰਵ ਨਿਰੰਤਰ ਏਕੋ ਦੇਖ ਏਕੋ ਜਪ ਏਕੋ ਸਾਲਾ ਹੈ ਏਕਸ ਕੇ ਗੁਣ ਗਾਓ ਅਨੰਤ ਏਕੋ ਏਕ ਏਕ ਹਰਾਪ ਅਨੇਕ ਵਿਸਤਾਰ ਏਕ ਤੇ ਬਏ।

ਰਾਸ਼ਟਰਪਤੀ ਆਪੇ ਕਾ ਵਿਸਤਾਰ ਆਪਣੇ ਬਾਣੇ ਰਹੇ ਸਮਾਏ ਆਪਨ ਸੁ ਸਭ ਜਗਤ ਪਰੋਏ ਸਚ ਨਾਮ ਸੋਈ ਜਨ ਪਾਏ ਨਾਨੀ ਸਰਸ ਵਿਚ ਕਾ ਜੇਤਾ ਦੀਨ ਦਿਆਲ ਅਨਾਥ ਕੋ ਨਾਥ ਸੋ ਮੁਆ ਜਿਸ ਮਨੋ ਵਿਸਾਰੇ ਸਭ ਸੇ ਵੇਖ ਨਿਰੰਜਨ ਨਾਏ ਅੰਤਰ ਬਾਹਰ ਜਾਨੋ ਸਾਥ ਨਾਨਕ ਦਾ ਸਦਾ ਬਲਿਹਾਰ ਸਭ ਉਪਰ ਹੋਵਤ ਕਿਰਪਾਲ ਅੰਤਰ ਜਾਮੀ ਰਹਿ ਵਿਆਪ ਜੋ ਜੋ ਰਚੋ ਸਤ ਸੇ ਧਿਆਤ ਭਗਤ ਕਰੇ ਹਰ ਕੇ ਗੁਣ ਗਾਏ ਕਰਨ ਹਾਰ ਨਾਨਕ ਇਕ ਜਾਣਿਆ ਤਿਸ ਕੀ ਆਸਨਾ ਬਿਰਤੀ ਜਾਏ ਹੁਕਮ ਬੂਝ ਪਰਮ ਪਦ ਪਾਈ ਜਾ ਕੇ ਮਨ ਵਸਿਆ ਨਿਰੰਕਾਰ ਅੰਦਰ ਪੂਜੇ ਗੁਰ ਕੇ ਪੈਰ ਨਾਨਕ ਹਰ ਪ੍ਰਭ ਆਪੇ ਮੇਲੇ ਗੁਣ ਗਾਓ ਪ੍ਰਭ ਪਰਮਾਨੰਦ ਦੁਰਲਭ ਦੇਖਾ ਕਰੋ ਉਧਾਰ ਪ੍ਰਾਣ ਤਰਨ ਕਾ ਇਹ ਸੁਆਉ ਮਿਟੇ ਗਿਆਨ ਦਿਸੇ ਅੰਧੇਰਾ ਮਨ ਇੱਛੇ ਨਾਨਕ ਫਲ ਪਾਵੋ ਰਾਮ ਨਾਮ ਅੰਤਰ ਉਧਾਰ ਜਿਸ ਮਨ ਵਸਿੱਧ ਸਾਜ ਪ੍ਰੀਖਿਆ ਦੂਪ ਜਗ ਮਨ ਤੇ ਬਹੁ ਜਾਏ ਦਰ ਗਏ ਨਿਵੈ ਖੇਪ ਤੁਮਾਰੀ ਨਾਨਕ ਗੌਰ ਨਾ ਆਵੇ ਜਾਏ ਉਬਰੇ ਰਾਖਣ ਹਾਰ ਦਿਆਏ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਨਾਮ ਜਪਤ ਮਨ ਹੋਵਤ ਸੂਖ ਤਿਸ ਜਨ ਕੋ ਕੋਇ ਨਾ ਪੋਚਨ ਹਾਰ ਨਾਨਕ ਤਾਕੇ ਕਾਰਜ ਪੂਰਾ ਦਰਸ਼ਨ ਪੇਕਤ ਉਦਰਤ ਸ੍ਰਿਸ਼ਟ ਸਫਲ ਦਰਸ਼ਨ ਸੁੰਦਰ ਰੂਪ ਅੰਤਰ ਜਾਮੀ ਪੁਰਖ ਪ੍ਰਧਾਨ।

0: ਪੰਥ ਨਿਰੋਧਰਾ
1: ਗੁਰਦੇਵ ਸਾਂਸ ਸਤਬੁਦ ਮੂਰਤ ਗੁਰਦੇਵ ਪਾਰਸ ਪਰਸਪਰਾ
0: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਚਨ ਅਪਰੰਪਰਾ
1: ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ
0: ਗੁਰਦੇਵ ਆਦਿ ਜੁਗਾਦਿ ਜੁਗ ਜੁਗ ਗੁਰਦੇਵ ਮੰਦ ਹਰ ਜਾ ਪੁਦਰਾ।

0: ਨਾਨਕਾ ਦੋਈ ਕਟੀਏ
1: ਜੋ ਤੁਆ ਜੁਗ ਸਾਇ ਸੇ ਕਾਇਆ ਫੇਰ
0: ਪਲਟੀਏ ਲੈ ਸੋ ਛਤ ਨਰੰਜਨੀ ਮਲ ਤਖਤ ਬੈਠਾ ਗੁਰ ਹਟੀਏ
1: ਜਲ ਗੁਰ ਮਾਇਆ ਸੰਜੋਗ ਅਨੂਣੀ ਚਟੀਏ
0: ਲੰਗਰ ਚਲੇ ਗੁਰ ਸਬਦ ਹਰ ਤੋੜਨਾ ਵੀ ਖਟੀਏ
1: ਹਰ ਸੇ ਦਿੱਤ ਕਸਮ ਦੀ ਆਖੇ ਦੀ ਖੈ ਦਬਟੀਏ
0: ਵੈ ਸਿੱਖ ਕਸਮ ਦੀ ਨੂਰ ਅਰਸੋਂ ਗੁਰਸੋਂ ਚਟੀਏ
1: ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ
0: ਸੱਚ ਜੇ ਗੁਰ ਫਰਮਾਇਆ ਕਿਉ ਇਦੂ ਬੋਲੋ ਹਟੀਏ
1: ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟੀਏ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿੰਨੇ ਥੱਟੀਏ ਕੌਣ ਹਾਰੇ ਕਿਨੂੰ ਵਟੀਏ ਕੌਣ ਹਾਰੇ ਕਿਨੂੰ ਵਟੀਏ
2: ਜਿਨ ਕੀਤੀ ਸੋ ਮੰਨਣਾ ਕੋ ਸਾਲ ਜਿਵਾਹੇ ਸਾਲੀ
1: ਧਰਮ ਰਾਹ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ
2: ਗੁਰ ਆਖੇ ਸੱਚਾ ਕਰੇ ਸਾ ਬਾਤ ਹੋਵੇ ਦਰਾਲੀ
1: ਗੁਰ ਅੰਗਦ ਦੀ ਦੋਈ ਫਿਰੀ ਸੱਚ ਕਰਤੇ ਬੰਦ ਬਹਾਲੀ
2: ਨਾਨਕ ਆਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੀ
1: ਦਰ ਸੇਵੇ ਉਮਤ ਖੜੀ ਮਸਕਲੇ ਹੋਏ ਜੰਗਾਲੀ
2: ਦਰਵੇਸ਼ ਕਸਮ ਦੇ ਨਾ ਸੱਚੇ ਬਾਣੀ ਲਾਲੀ
1: ਬਲਵੰਡ ਕਿਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ
2: ਦੌਲਤ ਬੰਡੀ ਹੈ ਰਸ ਅੰਮ੍ਰਿਤ ਖੀਰ ਕਿਆਲੀ
1: ਗੁਰ ਸਿੱਖਾ ਕੇ ਮੁਖ ਉਜਲੇ ਮਨ ਮੁਖ ਧੀਏ ਪਰਾਲੀ ਮਾਤਾ ਕਿਵੀ ਸੋ ਸੋਏ ਜਿਨ ਗੋਏ ਉਠਾਲੀ
0: ਮਾਤਾ ਕਿਵੀ ਸੋ ਸੋਏ ਜਿਨ ਗੋਏ ਉਠਾਲੀ
1: ਨਾਨਕ ਈਸਰ ਜਗਨਾਥ ਉਚਤੀ ਭੈਣ ਮਿਰ ਕਿਉਣ ਚੌਦਹ ਰਤਨ ਕਾਲੀਅਨ ਕਰ ਆਵਣ ਪਹੁੰਚ ਕਿਉਣ ਲੈਣੇ ਦਰਿਓਨ ਛਤ ਸਿਰ ਅਸਮਾਨ ਕਿਆੜਾ ਛਕਿਉਣ ਸਿੱਖਾਂ ਪੁੱਤਰਾਂ ਗੋਖ ਕਹਿ ਸਭ ਉਮਤ ਵੇਖੋ ਜੇ ਕਿਉਣ ਤਾਂ ਲੈਣਾ ਟਿਕਿਓ ਜਾ ਸੁਦੋਸ ਤਾਂ ਲੈਣਾ ਟਿਕਿਓਨ ਫਿਰ ਵਸਾਇਆ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਛ ਗੁਰੂਰ ਵਰੇ ਦਰਗੇ ਗੁਰੂ ਕੀ ਕੁਦਰਤੀ ਨੂਰ ਨੌਨੇ ਦੇ ਨਾਮ ਨਿਦਾਨ ਹੈ ਤੁਧ ਵਿੱਚ ਭਰਪੂਰ ਨੇੜੇ ਦਿਸੇ ਮਾਤ ਲੋਕ ਤੂੰ ਸੁਜੇ ਦੂਰ।

0: ਜਿਨ ਸਮੁੰਦ ਵਿਰੋਲਿਆ ਕਰ ਮੇਨ ਮਦਾਨ
1: ਨਿਕਾਲਿਆ ਕੀ ਤੋਂ ਚਾਨਾ
0: ਘੋੜਾ ਕੀ ਤੋ ਸਹਿਜਦਾ ਜਤ ਕੀਓ ਪਲਾਣ
1: ਚੜਾਇਓ ਸਾਤ ਦਾ ਜਸ ਹੰਦਾ ਬਾਣ
0: ਕਲਵਿਸ ਦੂ ਅੰਦਾਰ ਸਾ ਚੜਿਆ ਰਹਿ ਬਾਣ
1: ਖੇਤ ਜਮਾਇਓ ਸਤੋ ਸ਼ਾਵਾਨ
0: ਮਿਤ ਰਸੋਈ ਤੇਰੀ ਹੈ ਜੋ ਮੈਦਾ ਖਾਣ ਆਵਾਗਮਨ ਨਿਵਾਰਿਓ ਕਰ ਨਦਰ ਨਿਸ਼ਾਨ
1: ਉਤਾਰ ਲੈ ਸੋ ਬੁਰਖ ਸਜਾਣ
0: ਜਖੜ ਵਾਵ ਨ ਡੋਲਈ ਪਰਬਤ ਮੇਰਾਣ
1: ਜਾਣੀ ਉਜਾਣ
0: ਕਿਆ ਸਲਾਈ ਸੱਚੇ ਪਾਤਸ਼ਾਹ ਜਾ ਤੂੰ ਸੁਗੜ ਸੁਜਾਨ
1: ਸਤਿਗੁਰ ਪਾਵਸੀ ਸੋ ਸਤੈ ਦਾਨ
0: ਨਾਨਕ ਅੰਦਰ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Why grew?

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਏ ਮਹੱਲੇ ਪੰਜਵੇਂ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਵਾਹਿਗੁਰੂ ਜੀ। ਖੇਲ ਗੂੜੋ ਕੀ ਉਹਰ ਰਾਏ, ਸੰਤੋਖ ਸਮਾਚਰਿਓ, ਬਿਮਲ ਬੁੱਧ ਸਤਿਗੁਰ ਸਮਾਣੋ, ਆਜੋ ਨਹੀਂ ਸੰਭਵਿਓ, ਸੁਜਸ ਕਲ

0: ਕਲ ਸਹਾਰ ਤੋਹੇ ਜਸ ਭਗਤਾ ਕੁਲ ਸੋਡੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ ਪੈ ਪੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਏ ਜਸ ਭਗਤਾ ਕੁਲ ਸੋਡੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ
1: ਰੰਗ ਤੀਰ ਗੁਰਮਤ ਗਬੀਰ ਪਰ ਦੁੱਖ ਵਿਸਾਰਨ ਸ਼ਬਦ ਸਾਰ ਹਰ ਸਮ ਉਦਾਰ ਅਹਮੇਵ ਨਿਵਾਰਨ ਮਹਾਦਾਨ ਸਤਿਗੁਰ ਗਿਆਨ ਮੰਚਾਓ ਨ ਹੁਟੈ ਸਤਵੰਤ ਹਰ ਨਾਮ ਮੰਤ੍ਰ ਨਵਨਿਧ ਨਾਨ ਖੁਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਵਾ ਤਾਣਿਓ ਗੁਰ ਅਰਜਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਵਾ ਤਾਣਿਓ ਗੁਰ ਅਰਜਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ।

ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਓ ਅਮਰਦਾਸ ਅੰਮ੍ਰਿਤ ਛਤਰ।

ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਨਾ ਮਿਲੈ ਦਾਨ ਸੰਤਰੇਨ ਜੇ ਲਗ ਪਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦਿਓ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆ ਸਦਾ ਸਦਾ ਵਡਿਆਈਆ ਦੇ, ਨਾ ਪਛੋਤਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਹੁਕਮ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਹੁਕਮ ਸੋਰਠ ਕੀ ਵਾਰ ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 653 ਪਰ ਸੁਸ਼ੋਭਿਤ ਹੈ। ਇਸ ਪਾਵਨ ਪੌੜੀ ਦੇ ਅਧੀਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਦੋ ਸਲੋਕ ਉਚਾਰਨ ਕੀਤੇ। ਪੌੜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾ

ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਉਂ ਸਚਿਆਰਾ ਹੋਈਐ ਕਿਉਂ ਕੂੜੈ ਤੁਟੈ ਪਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ।

ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ

ਚੰਗਾ ਨਾ ਰਖਾਇ ਕੈ ਜਸ ਕੀਰਤ ਜਗਲੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਇਹ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ।

0: ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ
1: ਸੁਣਿਆ
0: ਪੜ ਪੜ ਪਾਵੇ ਮਾਨ ਸੁਣਿਆ

0: ਸਦਾ
1: ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ
0: ਕੋਏ
1: ਮੰਨੈ ਮਾਗ ਨ ਚੱਲੈ ਪੰਥ ਮੰਨੈ ਧਰਮ ਸੇ ਤੀ ਸੰਬੰਧ।

ਜੋ ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਸੂਰ ਮੋਹ ਪਕਸਾਰ ਸੰਖ ਮੋਲ ਲਿਵ ਲਾਏ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਟ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ

0: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ
1: ਧੋਏ।
0: ਉਨੀ ਪਾਪੀ ਆਖਣ ਨਾਹੀ, ਕਰ ਕਰ ਕਰਨ ਲਿਖ ਲੈ
1: ਜਾਹੋ।
0: ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਕਵਣ ਸਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਵੇਲ ਨਾ ਪਾਈਆ ਪੰਡਤੀ।

ਕੀਤੇ ਮੰਗੈ ਜੋਧ ਅਪਾਰ ਕੀਤੇ ਅਗਣਿਤ ਨਹੀਂ ਵਿਚਾਰ ਕੀਤੇ ਅਦੂਪ ਭੁਖ ਸਦਮਾਰ ਇਹ ਪੇਦਾ ਤੇਰੀ ਦਾ ਤਾਰ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੀਤੀਆ ਮੋਹਿ ਖਾਏ ਜਿਸਨੋ ਬਖਸੇ ਸਿਫਤ ਸਾ ਲਾਹਾ ਨਾਨਕ ਪਾਤਸ਼ਾਹੀ

0: ਗੋਬਿੰਦ ਜੈ ਗੋਬਿੰਦ
1: ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ
0: ਆਖੇ ਦਾਨਵ ਆਖੇ ਦੇਵ ਆਖੇ ਸੁਨ ਮੰਜਨ ਸੇ
1: ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੇ
0: ਕੀਤੇ ਹੋਖੇ ਤਾਂ ਆਖਣ ਸਕੇ ਕਹੀ ਕੇ
1: ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚ ਸੋਏ
0: ਜੇ ਕੋ ਆਖੇ ਬੋਲਿਕਾ ਤਾਂ ਲਿਖੇ ਸਦਾਵਾ ਲਗਾਵਾ
1: ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਕੀਤੇ ਰਾਗ ਪਰਿ ਸਿਉ ਕਹੀਨ ਕੀਤੇ ਗਾਵਨਹਾਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਉਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ।

ਸਹੀ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰਹਿ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗਦੀਤ ਭੁਗਤ ਗਿਆਨ ਦਾ ਭੰਡਾਰਨ ਘਟ ਘਟ

0: ਸੰਸਾਰ
1: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀ

ਕੀਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਤਿਥੈ ਜੋਧ ਮਹਾਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਨਾ ਓਹ ਮਰਹਿ ਨ ਠਾਗੇ ਜਾਹੇ ਜਿਨ ਕੈ ਰਾਮ ਸਹਿ ਮਨ ਮਾਹੇ ਸੱਚਖੰਡ ਵਸੈ ਨਿਰੰਕਾਰ ਕਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਾਪ ਸਾਹਿਬ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛੱਪੇ ਛੰਤ ਪ੍ਰਸਾਦ ਚਕਰ ਚਿੰਨ ਅਰ ਬਰਨ ਜਾਤ ਅਰ ਪਾਦ ਨਹੀਂ ਜਹ
2: ਰੂਪ ਰੰਗ ਹਰੇਕ ਭੇ ਕੋ ਕਹਿ ਨ ਸਕਤ ਕਹਿ
1: ਅਚਲ ਮੂਰਤ ਅਨ ਪਉ ਪ੍ਰਕਾਸ ਅਮਤੋਜ ਕਹੀ ਜੈ
2: ਕੋਟ ਇੰਦਰ ਇੰਦਰਾਣ ਸਹਿ ਸਹਾਣ ਗਣਿਜੈ
1: ਤੇ ਪਵਨ ਮਿਹਿ
2: ਸੁਰਨਰ ਸੁਰ ਨੇਤ ਨੇਤ ਬੰਤਰਣ ਕਹਿ ਤੇ ਸਰਣ ਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ
1: ਭੁਜੰਗ ਪ੍ਰਿਆ ਛੰਦ ਨਮਸਤੁ ਅਕਾਲੇ ਨਮਸਤੁ ਕਿਰਪਾਲੇ
2: ਨਮਸਤੰਗ ਰੂਪੇ ਨਮਸਤੰਗ ਅਨੂਪੇ
1: ਨਮਸਤੰਗ ਅਪੇਖੇ ਨਮਸਤੰਗ ਅਲੇਖੇ
2: ਨਮਸਤੰਗ ਗਾਏ ਨਮਸਤੰਗ ਜਾਏ
1: ਨਮਸਤੰਗ ਅਗੰਜੇ ਨਮਸਤੰਗ ਪੰਜੇ
2: ਨਮਸਤੰਗ ਨਾਮੇ ਨਮਸਤੰਗ ਡਾਮੇ
1: ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ
2: ਨਮਸਤੰਗ ਨਾਮੰਗ ਨਮਸਤੰਗ ਧਾਮੰਗ
1: ਨਮਸਤੰਗ ਅਜੀਤੇ ਨਮਸਤੰਗ ਅਪੀਤੇ
2: ਨਮਸਤੰਗ ਬਾਹੇ ਨਮਸਤੰਗ ਡਾਹੇ
1: ਨਮਸਤੰਗ ਅਨੀਲੇ ਨਮਸਤੰਗ ਅਨਾਦੇ
2: ਨਮਸਤੰਗ ਛੇਦੇ ਨਮਸਤੰਗ ਗਾਦੇ
1: ਨਮਸਤੰਗ ਅਗੰਜੇ ਨਮਸਤੰਗ ਪੰਜੇ
2: ਨਮਸਤੰਗ ਉਦਾਰੇ ਨਮਸਤੰਗ ਪਾਰੇ
1: ਨਮਸਤੰਗ ਸੋਏਕੇ ਨਮਸਤੰਗ ਅਨੇਕ
2: ਨਮਸਤੰਗ ਭੂਤੇ ਨਮਸਤੰਗ ਜੁਪੇ
1: ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ
2: ਨਮਸਤੰਗ ਹਿਰਦੇਸੇ ਨਮਸਤੰਗ ਰਪੇਸੇ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ
2: ਨਮਸਤੰਗ ਹਿਰਧਾਤੇ ਨਮਸਤੰਗ ਹਿਰਕਾਤੇ
1: ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ
2: ਨਮਸਤੰਗ ਲੋਕੇ ਨਮਸਤੰਗ ਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ
2: ਨਮਸਤੰਗ ਤ੍ਰਿਮਾਨੇ ਨਮਸਤੰਗ ਨਿਦਾਨੇ
1: ਨਮਸਤੰਗ ਅਗਾਹੇ ਨਮਸਤੰਗ ਅਬਾਹੇ
2: ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ
1: ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ
2: ਨਮਸਤੰਗ ਰੰਗੇ ਨਮਸਤੰਗ ਭੰਗੇ
1: ਨਮਸਤੰਗ ਅਗਮੇ ਨਮਸਤਸਤਰਮੇ
2: ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
1: ਨਮਸਤੰਗ ਅਜਾਤੇ ਨਮਸਤੰਗ ਅਪਾਤੇ
2: ਨਮਸਤੰਗ ਅਮਜਬੇ ਨਮਸਤਸਤ ਅਜਬੇ
1: ਅਦੇਸੰਗ ਅਦੇਸੇ ਨਮਸਤੰਗ ਅਪੇਸੇ
2: ਨਮਸਤੰਗ ਰਿਦਾਮੇ ਨਮਸਤੰਗ ਰਿਬਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ
2: ਨਮੋ ਸਰਬ ਰੂਪੇ ਨਮੋ ਸਰਬ ਭੂਪੇ
1: ਨਮੋ ਸਰਬ ਖਾਪੇ ਨਮੋ ਸਰਬ ਥਾਪੇ
2: ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤਸਤ ਦੇਵੈ ਨਮਸਤੰਗ ਅਪੇਵੈ
2: ਨਮਸਤੰਗ ਜਨਮੇ ਨਮਸਤੰਗ ਸੁਬਨਮੇ
1: ਨਮੋ ਸਰਬ ਗੌਨੇ ਨਮੋ ਸਰਬ ਪੌਨੇ
2: ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤਸਤਿਆਲੇ
2: ਨਮਸਤੰਗ ਵਰਣੇ ਨਮਸਤੰਗ ਮਰਣੇ
1: ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ
2: ਨਮੋ ਸਰਬ ਧੰਦੇ ਨਮੋ ਸਦ ਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ
2: ਨਮਸਤੰਗ ਰਹੀਮੇ ਨਮਸਤੰਗ ਕਰੀਮੇ
1: ਨਮਸਤੰਗ ਅਨੰਤੇ ਨਮਸਤੰਗ ਮਹੰਤੇ
2: ਨਮਸਤਸਤ ਰਾਗੇ ਨਮਸਤੰਗ ਸੁਹਾਗੇ
1: ਨਮੋ ਸਰਬ ਸੁਖੰ ਨਮੋ ਸਰਬ ਭੁਖੰ
2: ਨਮੋ ਸਰਬ ਕਰਤਾ ਨਮੋ ਸਰਬ ਹਰਤਾ
1: ਨਮੋ ਜੋਗ ਜੋਗੇ ਨਮੋ ਭੋਗ ਭੋਗੇ
2: ਨਮੋ ਸਰਬ ਦਿਆਲੇ ਨਮੋ ਸਰਬ ਪਾਲੇ
1: ਚਾਚਰੀ ਛੰਤ।

0: ਭੋਗ ਸੋਗੇ
1: ਨਮੋ ਸਰਬ ਰੋਗੇ ਨਮੋ ਸਰਬ ਭੋਗੇ
0: ਨਮੋ ਸਰਬ ਜੀਤੰ ਨਮੋ ਸਰਬ ਪੀਤੰ
1: ਨਮੋ ਸਰਬ ਗਿਆਨੰ ਨਮੋ ਪਰਮ ਤਾਨੰ
0: ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ
1: ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ।

0: ਲੋਚਨ ਮੂੰਦ ਕੇ ਬੈਠ ਰਿਓ ਭਗ ਧਿਆਨ ਲਗਾਇਓ।
1: ਨਾਥ ਫਿਰੇ ਸਾ ਸਮੁੰਦਰ ਲੋਕ ਉਪਰ ਲੋਕ ਵਾਇਓ।
0: ਪਾਸ ਕੇ ਉਹ ਬਖਿਆਨ ਸੋ ਬੈਠ ਕੇ ਐਸੀ ਐਸੇ ਸੋ ਬੈਸ ਬਿਤਾਇਓ।
1: ਸਾਸ ਕੋ ਸੁਨ ਲੈ ਉਸ ਬੈਜ ਪ੍ਰੇਮ ਕੀ ਉਤਨੀ ਪ੍ਰਪਾਇਓ।
0: ਕਾਉਲੇ ਪਾਹਨ ਪੂਜਤ ਰਿਓ ਸਿਰ ਕਾਉਲੇ

0: ਸੁਨਾ ਮੰਜਨ ਅੰਮ੍ਰਿਤ ਕੋਜ ਦਿਸ ਅੰਮ੍ਰਿਤ ਕੋ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ
0: ਜੀ ਜਨ ਸਤੁਰ ਪਾਇ ਕੇ ਵੇਖ ਪਰਸਨ ਆਇਆ
1: ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
0: ਕਹਿ ਨਾਨਕ ਜਿਸਨੂੰ ਆਪ ਤੁਰਤਾ ਤਿਨ ਅੰਮ੍ਰਿਤ

0: ਜੇ ਨਾਮ ਲਾਇ ਸੇ ਹਰ ਹਰ ਸਤਿ ਆਵੇ
1: ਸੁਖਤਾ ਸੁਨਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਕਹਿ ਨਾਨਕ ਸੱਚੇ ਸਾਹਿਬ ਚ ਪਾਵੇ ਤੇ ਚਲਾਵੇ
1: ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸਨਾ

ਸਾਹਿਬ ਤੇ ਜਿਨੀ ਮਨ ਵਸਾਇਆ ਕਮੇ ਸਚ ਨਵ ਜਮ ਸਹਿਜ ਸਹਸ ਨਾ ਜਾਏ ਸਹਸਜ ਮਿਲੀਨ ਹੈ ਕਿਤ ਸੰਜਮ ਤੋਤਾ ਜਾਏ ਕਰ ਨਾਨਕ ਉਪਰ ਸਾਰੇ ਸਹਿਜ ਉਪਜੈ ਸਹਸ।

0: ਜੇ ਕੋ ਸਿੱਖ ਸਤ ਗੁਰੂ ਸੇਤੀ ਸਨਮੁਖ ਹੋਵੇ,
1: ਹੋਵੇ ਤਾਂ ਸਨਮੁਖ ਸੇ ਕੋਈ ਜਿਉ ਰਹੇ ਗੁਰਨਾਲੇ,
0: ਗੁਰ ਕੇ ਚਰਨ ਹਿਰਦੇ ਤਿਆਏ ਅੰਤਰ ਆਤਮੇ ਸੰਭਾਲੇ,
1: ਆਪ ਛੱਡ ਸਦਾ ਰਹਿ ਪਰਨੇ ਗੁਰ ਬਿਨ ਅਵਰ ਨਾ ਜਾਣੇ ਕੋਈ,
0: ਕਹੇ ਨਾਨਕ ਸੁਣੋ ਸੰਤੋਸੋ ਸਿੱਖ ਸਨਮੁਖ ਹੋਏ,
1: ਜੇ ਕੋ ਗੁਰ ਦੇ ਵੇ ਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ,
0: ਪਾਵੇ ਮੁਕਤ ਨਾ ਹੋਰ ਤਾਏ ਕੋਈ, ਪੁੱਛੇ ਬਿਵੇਕਿਆ ਜਾਏ,
1: ਅਨੇਕ ਜੁਨੀ ਪਰਮਾਵੇ ਬਿਨ ਸਤਗੁਰ ਮੁਕਤ ਨਾ ਪਾਵੇ,
0: ਫਿਰ ਮੁਕਤ ਪਾਏ ਲਾਗ ਚਰਨੀ ਸਤ

0: ਜਿਨਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਨ
1: ਪੀਵੋ ਅੰਮ੍ਰਿਤ ਸਦਾ ਰੋਹ ਰੰਗ ਜਪਿਓ ਸਾਧਗ ਪਾਣੀ
0: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
1: ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ
0: ਬਾਣੀ ਤਾਂ ਕੱਚੀ ਸਤਿਗੁਰੂ ਬਾਣੀ।

0: ਕਿਆ ਹੈ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਰਤਨ ਹੈ ਨੀਰੇ ਜਿ ਜਰਾਓ
0: ਸ਼ਬਦ ਰਤਨ ਜਿਨ ਜਿਤ ਮਨ ਲਾਗਾ ਇਹ ਹੋਆ ਸਮਾਉ
1: ਸਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ
0: ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਪੁਜਾਈ
1: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿ ਜਰਾਓ
0: ਸਿਫ ਸਕਤ ਆਪ ਉਪਾਇ ਕਹਿ ਕਰਤੇ ਆਪੇ ਹੁਕਮ ਵਰਤਾਏ
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸੋ ਲਿਵਲਾਏ
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਪੁਜਾਏ
1: ਸਿਮਰਤ ਸਾਸ ਪਾਪ ਵਿਚਾਰ ਦੇ ਤੱਤੇ ਸਾ ਨਾ ਜਾਣੀ
0: ਤੱਤੇ ਸਾ ਨਾ ਜਾਣੀ ਗੁਰੂ ਬਾਜ

0: ਦਾਤਾ ਕੇ ਉਧਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨ ਵਿਸਾਰੀ
1: ਮਨੋ ਕਿਉਂ ਵਿਸਾਰੇ ਏਵ ਦਾਤਾ ਜੇ ਅਗਨ ਮੈਂ ਆਰ
0: ਪਹੁੰਚਾਏ ਉਸ ਨੂੰ ਕਿਹੋ ਕੋਇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਗ
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ
0: ਹੈ ਨਾਨਕ ਏਵ ਦਾਤਾ ਸੋ ਕਿਉਂ ਮਨ ਵਿਸਾਰੀ
1: ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ
0: ਮਾਇਆ ਅਗਨ ਸਭ ਇੱਕੋ ਜਿਹੇ ਕਰਤੇ ਖੇਲ ਰਚਾਇਆ
1: ਜਾਤ ਇਸ ਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ
0: ਲਿਵ ਚੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
1: ਏ ਮਾਇਆ ਜਿਤ ਹਰ ਵਿਸਰੇ ਮੋਹ ਜੇ ਪਉ ਦੂਜਾ ਲਾਇਆ
0: ਹੈ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿੱਚ ਮਾਇਆ ਪਾਇਆ
1: ਹਰ ਆਪ ਮੂਲ ਕੈ ਮੂਲ ਨਾ ਪਾਇਆ ਜਾਏ
0: ਮੂਲ ਨਾ ਪਾਇਆ ਜਾਏ ਕਿਤੇ ਕਿਸੇ ਵਿਟੋ ਰਹੇ ਲੋਕ ਵਿਲਾਏ
1: ਐਸਾ ਸਤਗੁਰ ਜੇ ਮਿਲੇ ਤਿਸ ਨੂੰ ਸਿਰ ਸੋਪੀਏ ਵਿੱਚੋ ਆਪ ਜਾਏ
0: ਜਿਸ ਦਾ ਜਿਉ ਤਿਸ ਮਿਲ ਰਿਹਾ

0: ਪ੍ਰਤਿ ਨਾਮ ਸੁਨੋ ਪਵਿੱਤਰ ਹੋਵੋ ਸਾਚੇ ਸੁਨੇ ਨੋ ਪਟਾਏ
1: ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ
0: ਵਜਾਇਆ ਵਾਜਾ ਪਵਨ ਨੋ ਦੁਆਰੇ ਪ੍ਰਗਟ ਕੀਏ ਦਸਵਾਂ

0: ਇੱਕ ਹਰ ਭਜਨ ਬਿਨ ਪਰਤ ਤਾ ਹੈ ਜਮ ਫੰਦ।
1: ਸੁਖ ਮੈਂ ਬੋ ਸੰਗੀ ਪਏ, ਦੁਖ ਮੈਂ ਸੰਗ ਨ ਕੋਏ।
0: ਕਹੋ ਨਾਨਕ ਹਰ ਭਜ ਮਨਾ।

ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿਰਿੱਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ

ਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ। ਦੇਖ ਦੇਖ ਫਤਿਹ ਬਿਰਦ ਕੀ ਪੈ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾ

ਸੱਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਸਲੋਕ ਮਹੱਲਾ ਨਾਵਾਂ ਜੀ ਦੀ ਗੁਰਬਾਣੀ ਅਤੇ ਬੇਅੰਤ ਸ਼ਬਦ ਪੜ੍ਹੇ ਗਏ ਸਤਿਗੁਰੂ ਦੀ ਆਪ ਜੀ ਦੇ ਹਜ਼ੂਰ ਗੁਰਬਾਣੀ ਉਚਾਰਨ ਕਰਦਿਆਂ ਸੇਵਾਵਾਂ ਨਿਭਾਉਂਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਅਣਜਾਣ ਸਮਝ ਕੇ ਬਖਸ਼ ਲੈਣਾ ਕਿ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਦਾਰਾ ਹੀ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ। ਸਮੂਹ ਸੰਗਤ ਨੂੰ ਚੜ੍ਹਦੀ ਕਲਾ, ਤੰਦਰੁਸਤੀ, ਆਪਸੀ ਭਾਈਚਾਰਕ ਸਾਂ

ਕਿਰਪਾ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾਲਤਾ, ਪਾਵਨ ਹੁਕਮ ਬਖਸ਼ਿਸ਼ ਕਰਕੇ

ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੌ ਚੰਦਾ ਉਗਵੈ ਹੈ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੁੰਦਿਆ ਗੁਰ ਬਿਨ

ਅਹਨਿਸ ਸਹਿਜ ਸੁਭਾਈ ਨਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਾਮੁੰਦੀ ਨੂਰ ਅਰਸਾਂ ਕੁਰਸਾਂ ਚਟੀਐ ਤੁਧ ਜਿੱਥੇ ਸੱਚੇ ਪਾਤਸ਼ਾਹ।

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਹਰ ਕੀ ਆ ਸਦਾ ਸਦਾ ਵਡਿਆਈ ਆ, ਦੇ ਨਾ ਪਛੁਤਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਮਹਾਰਾਜ ਜੀ ਨੇ ਆਪਣੀ ਚਰਨ ਸ਼ਰਨ ਦੇ ਵਿੱਚ ਹਾਜ਼ਰੀ ਭਰਨ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸ਼ਨੀਵਾਰ ਅਤੇ ਐਤਵਾਰ ਸਵੇਰੇ 3:30 ਵਜੇ ਤੋਂ ਲੈ ਕੇ 4:30 ਵਜੇ ਤੱਕ ਅੰਮ੍ਰਿਤ ਵੇਲੇ ਸੰਗਤੀ ਰੂਪ ਦੇ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੁੰਦੇ ਹਨ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਆਪ ਜੀ ਪ੍ਰੇਮ ਭਾਵਨਾ ਸਹਿਤ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰੋ ਜੀ। ਨਾਲ ਹੀ ਬੇਨਤੀ ਹੈ ਕਿ ਕੱਲ੍ਹ ਜਿਹੜਾ ਸ਼ਬਦ ਆਪਾਂ ਸੁੱਧ ਦੇ ਅਰਥ ਕੀਤੇ ਸੀ ਔਰ ਅੱਜ ਵੀ ਸੁੱਧ ਸ਼ਬਦ ਹੈ। ਇੱਕ ਧਾਰਨਾ ਆਪ ਜੀ ਨੂੰ ਕੱਲ੍ਹ ਦੱਸੀ ਸੀ, ਦੂਸਰੀ ਧਾਰਨਾ ਜਿਹੜੀ ਹੈ ਸੁੱਧ ਸ਼ਬਦ ਅਤੇ ਸੁੱਧ ਕੀਚੇ, ਇਹ ਸ਼ਬਦ ਜਿਹੜੇ ਆਏ ਹਨ ਇਹਦੇ ਵਿੱਚ। ਸੁੱਧ ਸ਼ਬਦ ਜਿਹੜਾ ਹੈ ਉਹ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਗੁਰੂ ਸਾਹਿਬਾਨਾਂ ਦੀਆਂ ਵਾਰਾਂ ਨਾਲ ਆਇਆ, ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਤੱਕ ਆਇਆ। ਅਤੇ ਜਦੋਂ ਅਗਲਾ ਸ਼ਬਦ ਜਦੋਂ ਗੁਰੂ ਅਰਜਨ ਦੇਵ ਜੀ ਨੇ ਵਾਰ ਉਚਾਰਨ ਕੀਤੀ ਹੈ ਅਤੇ ਉੱਥੇ ਨਿਮਰਤਾ ਭਾਵ ਦਾ ਪ੍ਰਤੀਕ ਦਿੱਤਾ ਹੈ ਕਿ ਸੁੱਧ ਕੀਚੇ, ਬਾਕੀ ਦੇ ਗੁਰੂ ਸਾਹਿਬਾਨਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਵੀ ਮੇਰੇ ਕੋਲ ਇੰਨਾ ਪ੍ਰਮਾਣ ਜਾਂ ਸਮਰੱਥਾ ਨਹੀਂ ਕਿ ਮੈਂ ਸੁੱਧ ਕਰ ਸਕਾਂ, ਬੇਨਤੀ ਰੂਪ ਦੇ ਵਿੱਚ। ਅਤੇ ਕਈਆਂ ਦੇ ਅੰਦਰ ਇਹ ਧਾਰਨਾ ਬਣ ਗਈ ਵੀ ਸੰਗਤ ਨੂੰ ਕਿਹਾ ਹੈ ਕਿ ਸੁੱਧ ਕੀਚੇ। ਜਦੋਂ ਸਤਿਗੁਰੂ ਸਮਰੱਥ ਆਪ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਾ ਰਹੇ ਨੇ ਫਿਰ ਤਾਂ ਧਾਰਨਾ ਰਹਿੰਦੀ ਨਹੀਂ ਕਿ ਸੰਗਤ ਦੇ ਉੱਪਰ ਕੁਝ ਛੱਡਿਆ ਜਾ ਸਕੇ, ਕਿਉਂਕਿ ਮਹਾਰਾਜ ਸਮਰੱਥ ਆਪ 4 ਸਾਲ ਲਗਾਤਾਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੀ ਉਹ ਸੰਪਾਦਨ ਕਰਦਿਆਂ ਲੱਗੇ। ਬੜੀ ਬਰੀਕੀ ਦੇ ਨਾਲ ਇਹ ਵਿਚਾਰ ਕੀਤੀ, ਸਤਿਗੁਰੂ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਆਪ ਜੀ ਵੱਧ ਤੋਂ ਵੱਧ ਪ੍ਰੇਮ ਭਾਵਨਾ ਸਹਿਤ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਐ, ਕਰਿਆਸਣ ਜਿਠੋ ਚਾਓ। ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੇ ਪਸਾਓ, ਤੂੰ ਜਾਣੋ ਈ ਸਭ ਸੈ ਦੈ ਲੈ ਸੈ ਜਿੰਦ ਕਵਾਓ।

ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਂ

0: ਹੋਰ ਪਸਮੜ ਪੌਰ ਸਿਧਾਇਆ
1: ਗਲ ਸੰਗਲ ਕਤ ਚਲਾਇਆ
0: ਅੱਗੇ ਕਰਨੀ ਕੀਰਤ ਵਾਚੀਐ ਬੈ ਲਿਖਾ ਕਰ ਸਮਝਾਇਆ ਥਾਉ ਨਾ ਹੋਵੀ ਪੌਂਦੀ ਹੁਣ ਸੁਣੀਏ ਕਿਆ ਰੁਆਇਆ ਮਨ ਅੰਧੇ ਜਨਮ ਗਵਾਇਆ ਮਨ

0: ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਨਾਇਆ। ਸਤਿਗੁਰ ਮਿਲਿਐ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ।
1: ਵਿਚਾਰ
0: ਹੈ ਜਿਨ ਸੱਚੇ ਸਿਉ ਚਿਤ ਲਾਇਆ।

ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚ, ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਐ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ

ਕਰਤਾ ਸਾਰ।

0: ਪਹਿਲਾ
1: ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜਿੱਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਐ ਸੂਤਕ ਪਵੇ ਰਸੋਏ ਨਾਨਕ ਸੂਤਕ ਏ ਬਿਨਾ ਉਤਰੈ ਗਿਆਨ ਉਤਾਰੈ ਤੋਏ ਮਹੱਲਾ ਪਹਿਲਾ।

ਫਿੱਕੇ ਫਿੱਕੀ ਸੋਏ, ਫਿੱਕਾ ਦਰਗਾ ਸੱਟੀਐ ਮੁਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਰਹੇ ਸਜਾਏ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, ਅੱਠ ਸੜ ਤੀਰਥ ਜੇ ਨਾਵੈ ਉਤਰੇ ਨਾਹੀਂ ਮੈਲ, ਜਿਨ ਪੜ ਅੰਦਰ ਬਾਹਰ ਗੁੱਦੜ ਤੇ ਪਲੇ ਸੰਸਾਰ, ਤਿੰਨੇ ਹੋ ਲੱਗਾ ਰੱਬ ਸੇਤੀ ਰੱਖਣੇ, ਰੰਗ ਹੱਸੇ ਰੰਗ ਰੋਵਾ ਚੁੱਪੀ ਗਰਜਾਹ, ਪਰਵਾਹ ਨਾਹੀਂ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਇ, ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗੌਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌਨੀ ਤੇ ਆਵੈ ਧਾਇ। ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇ ਕਿਨ ਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰੱਛਿਆ ਰਿਆਇ, ਦੇਗ ਤੇਗ ਪਤੇ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੀਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ

ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ,

ਚਰਨਾਂ ਵਿੱਚ ਪ੍ਰੇਮ ਭਾਵਨਾ ਸਹਿਤ ਆਸਾ ਜੀ ਦੀ ਵਾਰ ਦੇ ਕੀਰਤਨ ਗਾਇਨ ਕੀਤੇ ਸਤਿਗੁਰੂ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਸਮੂਹ ਜਥੇ ਨੂੰ ਚੜ੍ਹਦੀ ਕਲਾ ਪ੍ਰੇਮ ਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਣੀਆਂ ਚੜ੍ਹਦੀ ਕਲਾ ਕਰਨੀ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਰੋ ਕਿਰਪਾਲਤਾ ਸਤਿਗੁਰੂ ਜੀਓ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਸਮੂਹ ਟਹਿਲੂਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰੋ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਬਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੁ ਹਰ ਰੰਗ, ਜਪਿਹੁ ਸਾਰਿੰਗ ਪਾਣੀ, ਕਹੈ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ। ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ, ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਹੁੰਦੀ ਨੂਰ ਅਰਸਾਂ ਕੁਰਸਾਂ ਹੁਣ ਝੱਟੀ ਹੈ, ਤੁਦ ਡਿੱਠੀ ਸੱਚੀ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਸਥਾਨਾਂ ਦੇ ਉੱਪਰ ਰੋਜ਼ਾਨਾ ਦੀ ਮਰਿਆਦਾ ਅਨੁਸਾਰ ਆਸਾ ਜੀ ਦੀ ਵਾਰ ਦੇ ਕੀਰਤਨ ਅਖੰਡ ਕੀਰਤਨੀ ਜਲਥੇ ਵੱਲੋਂ ਸੰਪੂਰਨ ਹੋਏ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸਵੇਰੇ 3 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋ ਜਾਂਦੇ ਹਨ, ਜਿਨ੍ਹਾਂ ਦੀ ਸਮਾਪਤੀ 4:30 ਵਜੇ ਹੁੰਦੀ ਹੈ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਆ ਕਰੋ। ਸਤਿਗੁਰੂ ਜੀ ਦੇ ਅਸਥਾਨਾਂ 'ਤੇ ਭਾਵਨਾ ਅਤੇ ਪ੍ਰੇਮ ਸਹਿਤ ਆਪ ਜੀ ਪ੍ਰਕਾਸ਼ ਸਮੇਂ ਉੱਪਰ ਵੀ ਜ਼ਰੂਰ ਪਹੁੰਚਿਆ ਕਰੋ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਇੰਨੀਆਂ ਬੇਨਤੀਆਂ ਪ੍ਰਵਾਨ। ਕੱਲ੍ਹ ਮਿਤੀ 14 ਤਰੀਕ ਨੂੰ ਸਿੱਖ ਫੈਡਰੇਸ਼ਨ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ ਜੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਹਨ, ਕੱਲ੍ਹ ਉਹਨਾਂ ਦੇ ਕੱਲ੍ਹ ਐਤਵਾਰ ਨੂੰ ਭੋਗ ਪੈ ਜਾਣਗੇ। ਤਕਰੀਬਨ 9 ਵਜੇ ਦੇ ਕਰੀਬ ਭੋਗ ਆਰੰਭ ਹੋ ਜਾਣਗੇ। ਉਸ ਤੋਂ ਉਪਰੰਤ ਖੁੱਲ੍ਹੇ ਦੀਵਾਨ ਸੱਜਣਗੇ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ।

ਨਮ ਕਰੰਗ ਗੁਰਦੁੱਠੇ ਹਰ ਪਦੇਸਿਆ ਹਰ ਭੇਟਿਆ ਰਹੋ ਨਿਸੰਗ ਰਹਾਓ ਮੁੰਦ ਅਣੀ ਮਨ ਮੁਖੀ ਏ ਫਿਰਿਆ ਵਣਜਾਣਾ ਅੰਗ ਹਰ ਪ੍ਰਭ ਚਿਤਨਾਯੋ ਮਾਨ ਦੂਜਾ ਭਾਉ ਸਹਿਲੰਗ ਹਮੈਲ ਪਰੇ ਦੋ ਚਾਰੀਆਂ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤ ਸਰਨ ਬੁਲਾਇਆ ਸਬਲਾ ਤੇ ਕਿਰਖ ਭੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤਸੰਗਤ ਵੇਲੋ ਸੰਗ ਮਿਰ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੋਈ ਮਹਲਾ ਚੌਥਾ ਹਰ ਹਰ ਕਰੇ ਨਿਤ ਕਪਟ ਕਮਾਵੈ ਹਿਰਦਾ ਸੁਧ ਨਾ ਹੋਈ ਆਂਧਨ ਕਰਮ ਕਰੇ ਬਹੁ ਤੇਰੇ ਸੁਪਨੇ ਸੁਖ ਨਾ ਹੋਈ ਗਿਆਨੀ ਗੁਰ ਬਿਨ ਭਗਤ ਨਾ ਹੋਈ ਕੋਰੇ ਰੰਗ ਦਿਨਾ ਚੜੇ ਜੇ ਲੋਚੇ ਸਭ ਕੋਈ ਰਹਾਓ ਜਾਪ ਤਪ ਸੰਜਮ ਵਰਤ ਕਰੇ ਪੂਜਾ ਸਭ ਮਨਮੁਖ ਰੋਗ ਨਾ ਜਾਈ ਅੰਤਰ ਰੋਗ ਮਾ ਪਿਆ ਬਹਾਨਾ ਦੂਜੇ ਭਾਇ ਖੁਆਈ ਬਾਹਰ ਵੇਖ ਬਹੁਤ ਚਤੁਰਾਈ ਮਨੁ ਆਦੇਸ਼ ਧਾਵੇ ਹੋਵੇ ਵਿਆਪਿਆ ਸਭਨਾ ਚਿੰਨੇ ਫਿਰ ਜੋ ਨੀ ਆਵੇ ਨਾਨਕ ਨਦਰ ਕਰੇ ਸੋ ਬੂਝੇ ਸੋ ਜਨ ਨਾਮ ਧਿਆਏ ਗੁਰਪ੍ਰਸਾਦਿ ਏਕੋ ਬੂਝੈ ਏਕ ਸਵੈ ਸਵਾਏ ਸੋਈ ਮਹਿਲਾ ਚੌਥਾ ਘਰ ਦੂਜੈ ਕੋ ਓੰਕਾਰ ਸਤ ਗੁਰਪ੍ਰਸਾਦ ਗੁਰਮਤ ਨਗਰੀ ਖੋਜ ਖੁਜਾਈ ਹਰ ਹਰ ਨਾਮ ਅਰਥ ਪਾਈ ਮੇਰੇ ਮਨ ਹਰ ਹਰ ਸਾਂਤ ਵਸਾ ਮੇਰੇ ਮਨ ਹਰ ਹਰ ਸੰਤ ਵਸਾਈ ਤਿਸ ਨਾਗਰ ਮੁਜੀ ਗਨੇ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹਾਓ ਹਰ ਗੁਣ ਗਾਵਾਂ ਜੀਵਾਂ ਤੇਰੀ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦੜਾਈ ਹਾਉ ਹਰ ਪ੍ਰਭ ਪਿਆਰਾ ਢੂੰਡ ਢੁੰਡਾਈ ਸਤਸੰਗਤ ਬਿਨ ਹਰ ਰਸ ਪਾਈ ਤੁਰਮਾਸਤਕ ਲੇਖ ਲਿਖੇ ਹਰ ਭਾਈ ਗੁਰੂ ਨਾਨਕ ਤੁਠਾ ਮੇਲੇ ਹਰ ਭਾਈ ਸੂਈ ਮਹਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਤਾ ਮਨ ਰੰਗ ਬਾਣੇ ਸਦਾਨੰਦ ਰਹਿ ਰਾਤੀ ਬੁਰੇ ਗੁਰ ਕੈ ਸਭ ਸੁਹਾਣੇ ਰਹਾਓ ਹਰ ਰੰਗ ਕੋ ਲੋਚ ਸਭ ਕੋਏ ਗੁਰਮੁਖ ਰੰਗ ਜੁਰਾ ਹੋਏ ਮਨਮੁਖ ਮੁਗਧ ਨਰ ਕੋਰਾ ਹੋਏ ਜੇ ਸੋ ਲੋਚੇ ਰੰਗ ਨ ਹੋਵੇ ਕੋਏ ਨਦਰ ਕਰੇ ਤਾਂ ਸਤਿਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸੁਭਾਵੈ ਸੂਈ ਮਹਲਾ ਚੌਥਾ ਜੇ ਬਾਹਰ ਰਸਰੇ ਗਾਏ ਗੁਰਮੁਖ ਵੇ ਸਭ ਸੁਭਾਏ ਹਰ ਰਸ ਜਨ ਰਾਖੋ ਚਾਖੋ ਜੇ ਭਾਈ ਤਾਓ ਕਤ ਅਨੰਤ ਸਲ ਭਾਈ ਰਹਾਓ ਗੁਰਮਤ ਰਸ ਰਾਖੋ ਰਤਾਰ ਹਰ ਰਸ ਰਤ ਰੰਗ ਉਰਾਰੋ ਮਨ ਮੁਖ ਹਰ ਰਸ ਜਾਖਿਆ ਨਾ ਜਾਏ ਹਮੇ ਕਰੇ ਬਹੁਤ ਬਿਰਸ ਜਾਏ ਨਦ ਕਰੇ ਤਾਂ ਹਰ ਰਸ ਪਾਵੈ ਵੈ ਨਾਨਕ ਹਰ ਰਸ ਹਰ ਗੁਣ ਗਾਵੈ ਸੋਈ ਮਹਲਾ ਚੌਥਾ ਕਰ ਛੇਵੈ ਕੁ ਓੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਾਸੇ ਸੁਦੈ ਕਿਸਨ ਉਤਰਿਆ ਕਰ ਜਿਸ ਜਾਵੇ ਹਰ ਕੀ ਕਸ ਕਥਾ ਸੁਣੋ ਜਨ ਪਾਈ ਜੇ ਸਹਿ ਸਾਧੂ ਕੋ ਸਭ ਲੈ ਜਾਵੇ ਰਹਾਓ ਰਵਿਦਾਸ ਵਾਰ ਉਸਤਤ ਕਰੇ ਹਰ ਕੇ ਤੁਰਮੁਖ ਗਾਏ ਪਤਤ ਜਾਤ ਉਤਮ ਭਇਆ ਚਾਰ ਵਰਨ ਪੈ ਪਗ ਆਏ ਨਾਮ ਦੇ ਪ੍ਰੀ ਲਗੀ ਹਰ ਸੇਤੀ ਲੋਕ ਚੀਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਬਿਠਦੇ ਛੋਡੇ ਹਰ ਨਾਮ ਦੇ ਓਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਹਰ ਸਤੀ ਤਿਲ ਤੀਰਥ ਤੇ ਤਿਲਕ ਕਢਾਏ ਜਾਂ ਨਾਨਕ ਤਿਨ ਕੋ ਅੰਦਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਸੂਈ ਮਹਲਾ ਚੌਥਾ ਰਿਨੀ ਅੰਤਰ ਹਰ ਅਰਾਧਿਆ ਜਿਨ ਕੋ ਧੁਰ ਲਿਖਿਆ ਲਿਖਤ ਲੈ ਲਾਰਾ ਤਿਨ ਕੀ ਵਕੀਲੀ ਕੋਈ ਕਿਆ ਕਰੇ ਜਿਨਕਾ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕਹੇ ਸਭ ਦੁੱਖ ਨਿਵਾਰਨ ਹਾਰਾ ਰਹਾਓ ਤੁਰ ਭਗਤ ਜਿਨਾ ਕੋ ਬਖਸਿਆ ਰੇ ਅੰਮ੍ਰਿਤ ਭਗਤ ਭੰਡਾਰਾ ਮੂਰਖ ਹੋਵੇ ਸੁਨ ਕੀ ਰੀਸ ਕਰੇ ਤੇ ਸਲਤ ਪਲਤ ਬਹੁਕਾਰਾ ਸੇ ਭਗਤ ਸੇ ਸੇਵਕਾ ਜਿਨਾ ਹਰ ਨਾਮ ਪਿਆਰਾ ਤਿਨ ਕੀ ਸੇਵਾ ਤੇ ਹਰ ਪਾਈਐ ਸਿਰ ਨਿੰਦਕ ਹੈ ਭਵੇ ਛਾਰਾ ਜਿਸ ਘਰ ਵਿਰਤੀ ਸੋਈ ਜਾਣੇ ਜਗਤ ਗੁਰੂ ਨਾਨਕ ਪੂਛ ਕਰੋ ਵਿਚਾਰਾ ਚੌ ਪੀੜੀ ਆਦਿ ਜੁਗਾਦ ਵਕੀਲੀ ਕਰੇ ਨਾ ਪਾਇਓ ਹਰ ਸੇਵ ਭੈ ਰਿਸਤਾਰਾ ਸੂਈ ਮਹਲਾ ਚੌਥਾ ਜਿੱਥੇ ਹਰ ਆਰਾਧੀ ਹੈ ਜਿੱਥੇ ਹਰ ਬਿਤ ਸਹਾਈ ਗੁਰ ਕਿਰਪਾ ਦੇ ਹਰ ਵਨ ਵਸੈ ਹੋਰਤ ਬਿਦ ਲਿਆ ਨਾ ਜਾਈ ਰਹਾ ਹੋਰਤ ਬਿਦ ਲਿਆ ਨਾ ਜਾਈ ਹਰ ਧਨ ਸੱਚੇ ਭਾਈ ਜੇ ਹਾਲਤ ਪਾਲਤ ਹਰ ਹੋਏ ਸਿਖਾਈ ਰਹਾਉ ਸਤਸੰਗਤੀ ਸੰਗ ਹਰ ਧਨ ਘਟੀਏ ਹੋਰਤ ਹੈ ਹੋਰ ਤੋਂ ਪਾਏ ਹਰ ਧਨ ਕਿਤੇ ਨਾ ਪਾਈ
ਹਰਤ ਨੇ ਗਾ ਵਪਾਰੀਏ ਹਰਤ ਧਨ ਵਿਹਾਜੇ ਕੱਚੇ ਕੱਚੇ ਕੇ ਵਪਾਰੀਏ ਵਾਹ ਕਰ ਤਨ ਲੈ ਨ ਜਾਈ ਹਰ ਧਨ ਰਤਨ ਵਧੇਰ ਮਾਣਕ ਹਰ ਧਨ ਨਾਲ ਅੰਮ੍ਰਿਤ ਵੇਲੇ ਵਤੇ ਹਰ ਭਗਤੀ ਹਰ ਬੁਲਾਈ ਹਰ ਧਨ ਅੰਮ੍ਰਿਤ ਵੇਲੇ ਵਤੇ ਗਾਵੀ ਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀ ਹਲਦ ਬਲਦ ਹਰ ਧਨ ਕੀ ਭਗਤਾਂ ਕੋ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਸਤਰੈ ਸਾਚਾ ਇਹੋ ਹਰ ਧਨ ਅਗਨੀ ਤਸਕਰੈ ਪਾਣੀ ਹੈ ਜਮਦੂਤਾ ਹੈ ਕਿਸੇ ਕਾ ਗਵਾਇਆ ਨਾ ਜਾਈ ਹਰ ਧਨ ਕੋ ਚੁੱਕਾ ਨੇੜਾ ਵੀ ਜਮ ਜਗਾਤੀ ਡੰਡ ਨਾ ਲਗਾਈ ਸਾਕਤੀ ਪਾਪ ਕਰਕੇ ਵਿਖਿਆ ਦਨ ਸੱਚਿਆ ਤਿਨਾ ਇੱਕ ਵਿਖ ਨਾਲ ਨਾ ਜਾਈ ਹਲ ਤੇ ਵੀ ਸਾਕ ਦੁਹੇਲੇ ਪਏ ਅਤੋਂ ਛੁੜਕ ਗਿਆ ਅੱਗੇ ਪਲਤ ਸਾਕਤ ਹਰ ਦਰ ਗਏ ਢੋਈ ਨਾ ਪਾਈ ਇਸ ਹਰ ਧਨ ਕਾ ਸਾਉ ਹਰ ਆਪ ਹੈ ਸੰਤੋ ਜਿਸ ਨੂੰ ਦੇ ਇਸ ਹਰ ਧਨ ਲੱਦ ਚਲਾਈ ਇਸ ਹਰ ਧਨੇ ਕਾ ਤੋਂ ਟਕ ਦਿਨ ਆਵੇ ਜਾਂ ਨਾਨਕ ਗੁਰਸੂ ਜੀ ਪਾਈ ਸੋਈ ਮਹੱਲਾ ਚੌਥਾ ਜਿਸ ਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣ ਰਵੇ ਸੋ ਭਗਤ ਸੋ ਪ੍ਰਵਾਨ ਜਿਸ ਕੀ ਮੈਂ ਮੰਗਿਆ ਵਰਣੀ ਹੈ ਜਿਸ ਕੇ ਹਿਰਦੇ ਰਹੇ ਵਸਿਆ ਹਰ ਪੁਰਖ ਭਗਵਾਨ ਗੋਬਿੰਦ ਗੁਣ ਗਾਈਐ ਜੀਓ ਲੈ ਸਤਿਗੁਰ ਨਾਲ ਧਿਆਨ ਰਹਾਓ ਸੋ ਸਤਿਗੁਰੂ ਸੇਵਾ ਸਤਿਗੁਰ ਕੀ ਸਭ ਲੈ ਜਿਸ ਤੇ ਪਾਈਏ ਪਰਮਨ ਧਾਨ ਸੋ ਦੂਜੇ ਪਾਏ ਸਾਗਤ ਕਾਮਨਾ ਅਰਥ ਦੁਰਗੰਧ ਸਰੇਵ ਦੇ ਸੋ ਨੇ ਪੁਰ ਸਭ ਅਗਿਆਨ ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਇ ਪਵੇ ਸੋ ਪਾਵੇ ਦਰਗੇਵਾਨ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਵੇੜਦੇ ਉਹਨੂੰ ਕਾ ਉਤਰ ਜਾਏਗਾ ਝੂਠ ਗਵਾਨ ਜੇ ਤਾਂ ਜੀਓ ਪਿੰਡ ਸਭ ਤੇਰਾ ਤੂੰ ਅੰਦਰ ਜਾਵੇ ਪੁਰਖ ਪੁਰਵਾਨ ਜੇ ਦਾਸ ਨਦਾਸ ਕਹੇ ਜਾਂ ਨਾਨਕ ਜੇ ਹਾਂ ਤੂੰ ਕਰਾਏ ਤੇ ਹਾਂ ਹੋ ਕਿਰਿ ਵਖਿਆਨ ਸੂਹੀ ਮਹੱਲਾ ਚੌਥਾ ਕਰ ਸਤਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੇ ਮਹਿਮਾ ਵਰਨ ਨਾ ਸਾਕੋ ਤੂੰ ਠਾਕਰੂ ਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉ ਭਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਝਵੇ ਨਿਵਰ ਨਾ ਕੋਈ ਰਹਾਉ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੂੰ ਦਿਆ ਗਿਰਦਾਸ ਮੈਂ ਹੋਰ ਥੋ ਨਾਹੀ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਜੈ ਬੱਕਰੇ ਸਿੰਘ ਇੱਕ ਤੈ ਥਾਏ ਰਾਖੇ ਮਨ ਹਰ ਜਪ ਭ੍ਰਮ ਅਧੂਰ ਕੀ ਜੈ ਹਰ ਕੀ ਵਡਾਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦੇਵਾਏ ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ ਤਿਉਂ ਨਾਨਕ ਸਾਧਨਾ ਜਗਤ ਆਣ ਸਭ ਪੈਰੀ ਪਾਏ ਸੂਈ ਮਹੱਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੇ ਕਿਆ ਤੁਧ ਪੈ ਆਗ ਸੁਣਾਈਐ ਬੁਰਾ ਭਲਾ ਤੁਧ ਸਭ ਕਿਛ ਦੇ ਕਿਛ ਸੂਝੈ ਜਿਹਾ ਕੋ ਕਰੇ ਤਿਹਾ ਕੋ ਪਾਈਏ ਮੇਰੇ ਸਾਹਿਬ ਤੂੰ ਅੰਤਰ ਕੀ ਵਿਧ ਜਾਣ ਹੈ ਬੁਰਾ ਭਲਾ ਤੁਧ ਸਭ ਕਿਸ ਕਿਛ ਸੂਝੈ ਤੁਧ ਪਾਵੇ ਤਵੇ ਬੁਲਾਵੇ ਰਹਾਉ ਸਭ ਹੋ ਮਾਇਆ ਸਰੀਰ ਹਰ ਕੀਆ ਵਿੱਚ ਤੇਹੀ ਮਾਨੁੱਖ ਭਗਤ ਕਰਾਈ ਇੱਕ ਨਾ ਸਤਿਗੁਰਮੇਰ ਸੁਖ ਦੇਵ ਇੱਕ ਮਾਨੁੱਖ ਧੰਦ ਪਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧ ਸਭਨਾ ਸਿਰ ਲਿਖਿਆ ਲੇਖ ਜੇ ਹੀ ਤੂੰ ਨਦਰ ਕਰੇ ਤਿਹਾ ਕੋ ਹੋਵੇ ਨਦਰੀ ਨਾਹੀ ਕੋ ਭੇਖ ਤੇਰੀ ਵਡੈ ਤੂੰ ਹੈ ਜਾਣੇ ਸਭ ਤੁਧਨੋਂ ਨਿਤ ਧਿਆਏ ਜਿਸ ਨੂੰ ਤੁਧ ਪਾਵੇ ਜਿਸ ਨੂੰ ਤੂੰ ਮੇਲੇ ਜਾਂ ਨਾਨਕ ਸੋ ਥਾਏ ਪਾਏ ਸੋਹੀ ਮਹੱਲਾ ਚੌਥਾ ਜਿਨ ਕੇ ਅੰਦਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਪਾਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ

ਵਹਾ ਦਿਓ ਤ੍ਰੈਗੁਣ ਰੋਗੀ ਵਿੱਚ ਹੋਮੇ ਘਰ ਕਮਾਈ ਜਿਨ ਕੀ ਹੈ ਤਿਸ ਨ ਜਾ ਚੇਤੇ ਵਪੜੇ ਹਰ ਗੁਰਮੁਖ ਸੋਝੀ ਪਾਈ ਹੋਮੇ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨਮ ਮਰਨ ਦੁੱਖ ਭਾਰੀ ਗੁਰਪ੍ਰਸਾਦੀ ਕੋ ਬਿਰਲਾ ਝੂਟੈ ਜਿਨ ਕੋ ਹੋਂ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਅਰਜਾਣੇ ਤਾਂ ਘਰੂਪ ਪਾਰੋ ਨਾਨਕ ਆਪੇ ਵੇਖ ਹਰ ਵਿਕਸੈ ਗੁਰਮੁਖ ਬ੍ਰਹਮ ਵਿਚਾਰੋ ਸੂਹੀ ਮਹੱਲਾ ਚੌਥਾ ਕੀਤਾ ਕਰਨਾ ਸਰਵ ਰਜਾਏ ਕਿਛ ਕਿਚੈ ਜੇ ਕਿਚੈ ਕਰ ਸਕੀਐ ਆਪਣਾ ਕੀਤਾ ਕਿਛ ਨ ਹੋਵੈ ਜਿਉ ਹਰ ਭਾਵੈ ਤਿਉ ਰੱਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਾਸ ਅਸਾ ਜ਼ੋਰ ਨਾਹੀ ਜੇ ਕਿਛ ਕਰ ਹਮਸਾ ਕਹਿ ਜਿਉ ਭਾਵੈ ਤਿਵੇ ਬਖਸ ਰਹਾਉ ਸਭ ਜੀਉ ਪਿੰਡ ਦੀਆਂ ਤੁਧਿਆਪੇ ਕਾਰੇ ਲਾਇਆ ਜੇ ਹਾਂ ਤੂੰ ਹੁਕਮ ਕਰੇ ਤੇ ਕੋ ਕਰਮ ਕਮਾਵੇ ਜੇ ਹਾਂ ਤੁਧ ਤੁਰ ਲਿਖ ਪਾਇਆ ਪੰਜ ਤਤ ਕਰ ਤੁਧ ਸਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ ਇੱਕ ਨਾ ਸਤਿਗੁਰਵੇ ਤੂੰ ਬਜਾਵੇ ਇੱਕ ਮਨਮੁਖ ਕਰੇ ਸੇ ਰੋਵੇ ਹਰ ਕੇ ਵਡਿਆਈ ਹੋ ਆਖ ਨ ਸਾਕਾ ਹੋ ਮੂਰਖ ਨੀਚ ਮੂਰਖ ਮੁਗਧ ਨੀਚਾਣ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਾਇਆ ਜਾਣ ਰਾਗ ਸੂਹੀ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਾਜੀ ਕਰਦੇ ਸੇ ਬਾਜੀ ਪਾਈ ਨਾਨਾ ਰੂਪ ਵੇਖ ਦਿਗਲਾਈ ਸਵਾਂਗ ਉਤਾਰ ਥੰਮੇ ਪਾਸਾਰਾ ਤਬ ਇੱਕੋ ਇੱਕ ਓੰਕਾਰਾ ਕਮਨ ਰੂਪ ਦ੍ਰਿਸ਼ਟਿਓ ਵਿਨਸਾਇਓ ਕਥੇ ਗਏ ਓ ਕਥੇ ਆਇਓ ਰਹਾਉ ਜਲ ਤੇ ਉੱਠੇ ਅਨਕ ਤਿਰੰਗਾ ਕਣਕ ਭੁੱਖਨ ਕਿਨੇ ਵੋ ਰੰਗਾ ਬੀਜ ਬੀਜ ਦੇਖਿਓ ਵਾ ਪ੍ਰਕਾਰਾ ਫਲ ਪਾਕੇ ਤੇ ਇੱਕ ਅੰਕਾਰਾ ਸਹਿਜ ਘਟਾ ਮੈਂ ਇੱਕ ਆਕਾਸ ਕੜ ਫੂਟੇ ਦੇ ਪ੍ਰਕਾਸ ਭਰਮ ਲੋਭੋ ਮਾਇਆ ਵਿਕਾਰ ਭ੍ਰਮ ਛੂਟੇ ਦੋਏ ਝੂਟੇ ਤੇ ਇੱਕ ਅੰਕਾਰ ਓ ਵਨਾਸੀ ਬਿਨ ਸਤਨਾਈ ਨਾ ਕੁਆਵੇ ਨਾ ਕੋ ਜਾਹੀ ਗੁਰਪੂਰੇ ਹੋਮੇ ਮਲ ਤੋਈ ਕਹੋ ਨਾਨਕ ਮੇਰੀ ਪਰਮਗਤ ਹੋਈ ਸੂਈ ਮਹੱਲਾ ਪੰਜਵਾਂ ਕੀਤਾ ਲੋੜੇ ਸੋ ਪ੍ਰਭ ਹੋਏ ਤੁਝ ਮੈਂ ਦੂਜਾ ਰਾਹੀਂ ਕੋਵੇ ਜੋ ਜਨ ਸੇਵੇ ਤੇਰੇ ਪੂਰਨ ਸਕਾਜ ਦਾ ਸਪਨੇ ਕੀ ਰਾਖੋ ਲਾਜੋ ਤੇਰੀ ਸਰਨ ਪੂਰਨ ਦਇਆਲਾ ਤੁਝ ਮੈਨੂੰ ਕਵਨ ਕਰੇ ਪ੍ਰਤਪਾਲਾ ਰਹਾਉ ਜਾਲ ਥਾਲ ਵਹੀ ਅਨ ਰਹਿਆ ਭਰਪੂਰ ਨਿਕਟ ਵਸੇ ਨਾਹੀ ਪ੍ਰਭ ਦੂਰ ਲੋਕਪਤੀ ਆਰੇ ਬਚੋ ਨਾ ਪਾਈਏ ਸਾਚ ਲੱਗੇ ਤਾਂ ਹੋਮੇ ਜਾਈਏ ਜਿਸ ਨੂੰ ਲਾਇ ਲੈ ਸੋ ਲਾਗੈ ਗਿਆਨ ਰਤਨ ਅੰਤਰ ਤੇ ਜਾਗੈ ਦੁਰਮਤ ਜਾਏ ਪਰਮਤ ਪਾਏ ਗੁਰਪ੍ਰਸਾਦੀ ਨਾਮ ਧਿਆਏ ਦੋ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਂ ਆਣੇ ਰਾਸ ਕਰ ਕਿਰਪਾ ਆਪਣੇ ਭਗਤ ਲਾ ਭਗਤੀ ਲਾਏ ਜਾਂ ਨਾਨਕ ਪ੍ਰਭ ਸਦਾ ਧਿਆਏ ਸੂਈ ਮਹੱਲਾ ਪੰਜਵਾਂ ਤਨ ਸੁਹਾਗਣ ਜੋ ਪ੍ਰਭੂ ਪਛਾਣੈ ਮਾਨੇ ਹੁਕਮ ਤਜੈ ਮਾਨੇ ਪ੍ਰੇ ਸੋ ਰਾਤੀ ਰਣੀਆਂ ਮਾਨੈ ਸੁਣ ਸਖੀਏ ਪ੍ਰਮਿਲ ਨਿਸਾਨੀ ਮਨ ਤਨ ਅਰਪ ਤਜ ਲਾ ਚੁਕਾਨੀ ਰਹਾਓ ਸਖੀ ਸਹੇਲੀ ਕੋ ਸਮਝਾਵੇ ਸੋਈ ਕੁਮਾਵੇ ਜੋ ਪ੍ਰਭਾਵੇ